0: ਵਿਕਣ ਦੇ ਮੌਕੇ ਬਹੁਤ ਮਿਲੇ ਪਰ ਛੱਡੀ ਕਦੇ ਜ਼ਮੀਨ ਨਹੀਂ ਮੇਰੇ ਨਾਲ ਦਿਆਂ ਨੂੰ ਪੁੱਛ ਲੈ ਤੂੰ ਜੇ ਮੇਰੇ ਉੱਤੇ ਯਕੀਨ ਨਹੀਂ ਅਫਵਾਹਾਂ ਤਾਂ ਉਂਝ ਬਹੁਤ ਨੇ ਪਰ ਦੋ ਚਾਰ ਹੀ ਜਾਣਦੇ ਨੇ ਤੇਰਾ ਸਿਮਰ ਅਸਲ ਵਿੱਚ ਚੀਜ਼ ਕੀ ਹੈ ਉਹਦੇ ਯਾਰ ਹੀ ਜਾਣਦੇ ਨੇ ਉਹਦੇ ਯਾਰ ਹੀ ਜਾਣਦੇ ਨੇ
1: You're listening to CJMR 1320, the voice of the city.

ਚਿਰਾ ਬਾਅਦ ਸਾਡੇ ਜਾਨੀ ਯਾਰ ਮਿਲੇ ਨੇ। ਅਸੀਂ ਸੋਚਿਆ ਚਾਰ ਪਿਆਰ ਦੀਆਂ ਗੱਲਾਂ ਹੀ ਕਰ ਲਈਏ ਕਿਉਂਕਿ ਫੇਰ ਇਹਨਾਂ ਨੇ ਬੜੀ ਦੂਰ ਚਲੇ ਜਾਣਾ।

0: ਚਿਕਾ ਚੋਵੀ ਉੱਠ ਕੇ ਆ ਜਾਂਗੇ ਸ਼ੇਰ।
1: ਸ਼ਹਿਰ ਦੀ ਆਵਾਜ਼, ਦਿਲਾਂ ਦੀ ਪੁਕਾਰ, ਯੋਰ ਸਿਟੀ ਯੋਰ ਵੋਇਸ ਯੋਰ ਰੇਡੀਓ ਸਟਾਰ ਆ ਗਿਆ ਫੇਰ ਤੋਂ ਇੱਕ ਵਾਰ, ਤੁਹਾਡਾ ਆਪਣਾ CJMR 1320 CJMR 1320।

0: ਦੱਸਾਂ ਤੇਰੇ ਬਾਪੂ ਦਾ ਜੋ ਹਾਲ ਹੋਇਆ, ਸਾਰੀ ਦੁਨੀਆਂ ਨੂੰ ਕਿੰਨਾ ਦੁੱਖ ਲੱਗਾ ਜੋ ਇਸ ਪਰਿਵਾਰ ਦੇ ਨਾਲ ਹੋਇਆ। ਆਰਐਫੀ ਸਿੱਧੂ।
1: Where cultures connect. CJMR 1320, the voice of the city.

ਕੰਮਾਂ ਕਾਰਾਂ ਚ ਬਿਜ਼ੀ ਆ। ਇਹਦਾ ਮਤਲਬ ਇਹ ਨਹੀਂ ਕਿ ਤੈਨੂੰ ਕੋਈ ਹੋਰ ਵਿਆਹੁਣ ਆਜੂਗਾ। ਮੰਗ ਤੂੰ ਚੱਟ ਦੀ ਆ ਤੇ ਵਿਆਹੁਣ ਵੀ ਤੈਨੂੰ ਫਿਰ ਚੱਟ ਹੀ ਆਊਗਾ।

0: listening to CJMR 1320, the voice of the city.
1: ਸੀ ਜੀ ਦੇ ਵਿੱਚ ਦੀ ਸਾਹ ਵਗਦੇ ਉਹ ਬਿਨਾ ਸਾਹਾਂ ਤੋਂ ਆਪ ਨਿਮਾਉਣਾ ਸੌਖਾ ਨਹੀਂ ਹੁੰਦਾ। ਜੋ ਕੱਲਾ ਕਹਿਰਾ ਨਿੰਮ ਨਿਸ਼ਾਨ ਸੀ ਉਹ ਆਪੇ ਸਿੜੀ ਤੇ ਪਾਉਣਾ ਸੌਖਾ ਨਹੀਂ ਹੁੰਦਾ। ਸਿਆਸਤ ਦੀ ਭੈੜੀ ਜੁੰਡਲੀ ਤੋਂ ਵਿਹੜੇ ਪਈ ਲਾਸ਼ ਬਚਾਉਣਾ ਸੌਖਾ ਨਹੀਂ ਹੁੰਦਾ। ਉਹਦੇ ਵਿਆਹ ਦੇ ਨੇੜੇ ਤੇੜੇ ਜਏ ਪੁੰਜੇ ਪਾ ਕੇ ਮੱਥੇ ਸਿਹਰਾ ਸਜਾਉਣਾ ਸੌਖਾ ਨਹੀਂ ਹੁੰਦਾ। ਰੋ ਧੋ ਕੇ ਹੰਝੂ ਮੁੱਕਿਆਂ ਤੋਂ ਥਾਪੀ ਮਾਰ ਕੇ ਜਾਗ ਰਵਾਉਣਾ ਸੌਖਾ ਨਹੀਂ ਹੁੰਦਾ। ਆਪਣੀ ਚਿਖਾ ਦੇ ਵਾਰਸ ਨੂੰ ਆਪਣੇ ਹੱਥੀ ਲਾਂਬੂ ਲਾਉਣਾ ਸੌਖਾ ਨਹੀਂ ਹੁੰਦਾ। ਜਿਹਦੇ ਕੰਡਾ ਚੁਭਿਆ ਰੜਕਦਾ ਸੀ ਉਹਦਾ ਸਿਵਾ ਚਗਾਉਣਾ ਸੌਖਾ ਨਹੀਂ ਹੁੰਦਾ। ਜੋ ਰੱਬ ਤੋਂ ਲਿਆ ਸੀ ਰੱਬ ਦੇ ਦਰ ਤੇ ਪਾਣੀ ਵਿੱਚ ਬਹਾਉਣਾ ਸੌਖਾ ਨਹੀਂ ਹੁੰਦਾ। ਘਰ ਅਫਸੋਸ ਬਹਾਨੇ ਆਇਆਂ ਦੇ ਨਾਲ ਫੋਟੋ ਖਿਚਵਾਉਣਾ ਸੌਖਾ ਨਹੀਂ ਹੁੰਦਾ। ਟੀ ਆਰ ਪੀ ਵਾਲੀਆਂ ਗਿਰਜਾਂ ਨੂੰ ਆਪਣੇ ਜਿਗਰ ਦਾ ਮਾਸ ਖਵਾਉਣਾ ਸੌਖਾ ਨਹੀਂ ਹੁੰਦਾ। ਪੁੱਤ ਦੇ ਭੋਗ ਤੇ ਆਏ ਲੋਕਾਂ ਦਾ ਆਪ ਬੋਲ ਕੇ ਦੁੱਖ ਵੰਡਾਉਣਾ ਸੌਖਾ ਨਹੀਂ ਹੁੰਦਾ। ਢਿੱਡੋਂ ਕੱਢੇ ਦੇ ਆਖਰੀ ਵੇਲੇ ਰੁੱਖ ਲਗਾ ਕੇ ਹਵਾ ਬਚਾਉਣਾ ਸੌਖਾ ਨਹੀਂ ਹੁੰਦਾ। ਵੜਦੇ ਸਾਰ ਹਵੇਲੀ ਦੇ ਵਿੱਚ ਮਾਂ ਕਰਦਾ ਪੁੱਤ ਭਲਾਉਣਾ ਸੌਖਾ ਨਹੀਂ ਹੁੰਦਾ। ਹੱਡ ਵੱਢ ਕੇ ਪਾਲਿਆ ਸੀ ਜੋ 6 ਫੁੱਟੇ ਦਾ ਬੁੱਤ ਲਗਾਉਣਾ ਸੌਖਾ ਨਹੀਂ ਹੁੰਦਾ। ਉਹਦੀ ਸੋਚ ਜਿਉਂਦੀ ਰੱਖਣ ਲਈ ਹਿੱਕ ਤਣਕੇ ਜਿਉਣਾ ਸੌਖਾ ਨਹੀਂ ਹੁੰਦਾ। ਗਿਲ ਰੋਂਤਿਆ ਯਾਰ ਦੇ ਮਾਪਿਆਂ ਦਾ ਕੀ ਹਾਲ ਸੁਣਾਉਣਾ ਸੌਖਾ ਨਹੀਂ ਹੁੰਦਾ।

0: This is CJMR 1320, the voice of the city.
1: Mofusion, baby.
2: I'll

ਹੁਣ ਤਾਂ ਸਰਦਾਰ ਸਿਮਰਜੀਤ ਮਾਨ ਵੀ ਜਿੱਤ ਗਿਆ, ਜਿੱਤ ਗਿਆ ਕਹਿੰਦੇ ਜੋ ਜੋ ਸਿੱਧੂ ਲਿਖ ਗਿਆ, ਉੱਤੋਂ ਗਾਇਆ ਵੀ ਐਸਾ ਕਿ ਪੱਤਾ ਪੱਤਾ ਸੀ ਫੈਨ ਹੋ ਗਿਆ, ਪਰ ਬਈ ਅੱਜ SYL ਵੀ ਬੈਨ ਹੋ ਗਿਆ।

You're listening to CJMR 1320, the voice of the city.

0: Your voice, your community, your culture. This is CJMR 1320, the voice of the city.
1: ਹਾਂ ਤਾਂ ਦੋਸਤੋ ਗੱਲ ਏਦਾਂ ਕਿ ਬਈ ਮੈਂ ਰਾਤ ਨੂੰ ਬੈਠਾ ਸੀਗਾ ਮੂਡ ਰੋਵਲ ਦੇਖੀ ਜਾਂਦਾ ਸੀ ਤੇ ਉਹਦੇ ਵਿੱਚੋਂ ਮੈਂ ਚੰਨ ਨੂੰ ਦੇਖਿਆ ਤੇ ਮੈਂ ਚੰਨ ਨੂੰ ਦੇਖਿਆ ਤਾਂ ਉਹਨੇ ਮੇਰੇ ਨਾਲ ਕੀ ਗੱਲਾਂ ਕੀਤੀਆਂ ਜਿਵੇਂ ਮੈਨੂੰ ਐਂ ਲੱਗਿਆ ਸੁਣ ਕੇ।

ਦਾਦੇ ਦਾ ਹੌਸਲਾ ਤੇ ਦਾਦੀ ਦੀਆਂ ਦੁਆਵਾਂ ਨੇ ਸਭ ਦੇ ਪੈਰ ਛੂ ਸਕਾਂ ਦੁਨੀਆਂ ਤੇ ਜਿੰਨੀਆਂ ਵੀ ਮਾਵਾਂ ਨੇ। ਮੇਰੇ ਲਈ ਦੁਨੀਆਂ ਗੋਰੀ ਆ ਭਾਵੇਂ ਮੈਂ ਆਪ ਪੱਕੇ ਰੰਗ ਦਾ ਹਾਂ, ਮੈਂ ਭੈਣਾਂ ਲਈ ਇੱਜ਼ਤ ਤੇ ਮਾਵਾਂ ਲਈ ਦੁਆਵਾਂ ਮੰਗਦਾ ਤੇ ਮਾਵਾਂ ਲਈ ਖੈਰ ਮੰਗਦਾ।

скільки тих снів, скільки мрій все в'ється, скільки бажань.

0: This is CJMR, the voice of the city, part of White Oaks Communications Group, your trusted local radio provider for more than 70 years.
1: ਚਾਵਲਾ ਇੰਟਰਟੇਨਮੈਂਟ ਬੜੇ ਮਾਣ ਦੇ ਨਾਲ ਪੇਸ਼ ਕਰਦੇ ਨੇ ਸੱਤ ਸਮੁੰਦਰੋਂ ਪਾਰ ਆਪਣੀ ਬੋਲੀ ਆਪਣਾ ਵਿਰਸਾ ਅਤੇ ਆਪਣੇ ਸੱਭਿਆਚਾਰ ਨੂੰ ਸਮਰਪਿਤ ਰੇਡੀਓ ਪ੍ਰੋਗਰਾਮ ਰੰਗਲਾ ਪੰਜਾਬ।

0: ਤੁਸੀਂ ਸੁਣ ਰਹੇ ਹੋ ਚਾਵਲਾ ਨਿਊਜ਼ ਨੈਟਵਰਕ ਟੋਰਾਂਟੋ CNN ਟੋਰਾਂਟੋ।
1: ਇੰਤਜ਼ਾਰ ਹੁਣ ਖਤਮ ਹੋਇਆ। ਰੀਮੈਕਸ ਗੋਲਡ ਰਿਐਲਟੀ ਦੇ ਗੌਡੀ ਖੁਮਾਨ ਲੈ ਕੇ ਆਏ ਹਨ ਸਾਊਥ ਕੈਲਡਨ ਵਿੱਚ ਪ੍ਰੀਮੀਅਮ ਰਿਟੇਲ ਅਤੇ ਆਫਿਸ ਸਪੇਸ ਖਰੀਦਣ ਦਾ ਇੱਕ ਹੋਰ ਸੁਨਹਿਰਾ ਮੌਕਾ। ਪੇਸ਼ ਹੈ ਕੈਲਡਨ ਕਮਰਸ਼ੀਅਲ ਸੈਂਟਰ, ਹਾਈਵੇ 10 ਅਤੇ ਹਾਈਵੇ 410 ਦੇ ਪ੍ਰਾਈਮ ਇੰਟਰਸੈਕਸ਼ਨ ਤੇ 15 ਏਕੜ ਵਿੱਚ ਬਣ ਰਿਹਾ ਇੱਕ ਨਵਾਂ ਕਮਰਸ਼ੀਅਲ ਡਿਵੈਲਪਮੈਂਟ। ਰਿਟੇਲ ਅਤੇ ਆਫਿਸ ਯੂਨਿਟਸ ਹੁਣ ਸੇਲ ਲਈ ਅਵੇਲੇਬਲ ਹਨ। ਕੈਲਡਨ ਦੀ ਇਸ ਨਵੀਂ ਕਮਰਸ਼ੀਅਲ ਡੈਸਟੀਨੇਸ਼ਨ ਵਿੱਚ ਆਪਣੀ ਸਪੇਸ ਅੱਜ ਹੀ ਪੱਕੀ ਕਰੋ। ਆਪਣੀ ਯੂਨਿਟ ਅੱਜ ਹੀ ਬੁੱਕ ਕਰਨ ਲਈ ਸਾਡੀ ਟੀਮ ਨਾਲ ਕੰਟੈਕਟ ਕਰੋ।

0: ਹੋਟਲ ਵਾਲਿਆਂ ਦਾ ਬ੍ਰਾਂਡ ਨਿਊ ਪ੍ਰੈਜ਼ੀਡੈਂਟ ਕਨਵੈਨਸ਼ਨ ਸੈਂਟਰ 100 ਤੋਂ ਲੈ ਕੇ 700 ਦੀ ਕੈਪੈਸਿਟੀ ਡਿਲੀਸ਼ੀਅਸ ਫੂਡ ਖੁੱਲੀ ਡੁੱਲੀ ਪਾਰਕਿੰਗ ਬਿਊਟੀਫੁਲ ਐਂਬੀਅੰਸ ਮੀਟਿੰਗ ਵਿਆਹ ਬਰਥਡੇ ਪਾਰਟੀ ਐਨੀਵਰਸਰੀ ਹੋਵੇ ਜਾਂ ਕੋਈ ਵੀ ਫੰਕਸ਼ਨ ਭੁੱਲਿਓ ਨਾ ਸਵੀਟ ਮਹਿਲ ਵਾਲਿਆਂ ਦਾ ਪ੍ਰੈਜ਼ੀਡੈਂਟ ਕਨਵੈਨਸ਼ਨ ਸੈਂਟਰ 1133 ਕ੍ਰੈਡਿਟ ਸਟੋਨ ਰੋਡ ਵਾਨ ਫਾਰ ਬੁਕਿੰਗ ਕਾਲ 416-433-9191
1: ਪ੍ਰੈਜ਼ੀਡੈਂਟ ਕਨਵੈਨਸ਼ਨ ਸੈਂਟਰ
2: ਜੀਉਣਾ ਜਾਂ ਮਰਨਾ ਇਨਸਾਨ ਦੇ ਹੱਥ ਨਹੀਂ ਪਰੰਤੂ ਇਸ ਸੰਸਾਰ ਤੋਂ ਤੁਰ ਗਏ ਪ੍ਰਾਣੀ ਦਾ ਉਸ ਦੀਆਂ ਧਾਰਮਿਕ ਰੋ ਰੀਤਾਂ ਦੇ ਨਾਲ ਉਸ ਨੂੰ ਵਿਦਾ ਕਰਨਾ ਸਾਡੇ ਵੱਸ ਹੈ। ਆਪਣੀ ਸੰਸਕ੍ਰਿਤੀ ਆਪਣੀਆਂ ਧਾਰਮਿਕ ਰੋ ਰੀਤਾਂ ਮੁਤਾਬਕ ਅੰਤਮ ਰਸਮਾਂ ਵੇਲੇ ਯਾਦ ਰੱਖੋ ਰੈਕਸਡੇਲ ਦੇ ਵਿੱਚ ਲੋਟਸ ਫਿਊਨਰਲ ਹੋਮ ਜਿੱਥੇ ਅੰਤਮ ਦਰਸ਼ਨਾਂ ਤੋਂ ਲੈ ਕੇ ਦਾਹ ਸੰਸਕਾਰ ਦੀਆਂ ਰਸਮਾਂ ਇੱਕੋ ਹੀ ਛੱਤ ਥੱਲੇ ਹੁੰਦੀਆਂ ਹਨ। ਲੋਟਸ ਫਿਊਨਰਲ ਹੋਮ ਦਾ ਸਾਰਾ ਸਟਾਫ ਤੁਹਾਡੀ ਭਾਸ਼ਾ ਪੰਜਾਬੀ ਹਿੰਦੀ ਵੀ ਬੋਲਦਾ ਹੈ। ਵਧੇਰੇ ਜਾਣਕਾਰੀ ਕਾਲ ਕਰੋ ਸਰਦਾਰ ਹਰਮਿੰਦਰ ਸਿੰਘ ਹੰਸੀ 647-547-8188 6475478188 Lotus Funeral Home।

0: ਡੋਲੇ ਉੱਤੇ ਸ਼ੇਰ ਪਵਾ ਕੇ ਐਵੇਂ ਫੁੱਲਿਆ ਫਿਰਦਾ ਹੈ। ਡੋਲੇ ਉੱਤੇ ਸ਼ੇਰ ਪਵਾ ਕੇ ਐਵੇਂ ਫੁੱਲਿਆ ਫਿਰਦਾ ਹੈ, ਪਰਖਿਆ ਜਾਵੇਗਾ ਇੱਕ ਦਿਨ ਵਿੱਚ ਮੈਦਾਨਾਂ ਦੇ। ਡੋਲੇ ਉੱਤੇ ਸ਼ੇਰ ਪਵਾ ਕੇ ਐਵੇਂ ਫੁੱਲਿਆ ਫਿਰਦਾ ਹੈ, ਪਰਖਿਆ ਜਾਵੇਗਾ ਇੱਕ ਦਿਨ ਵਿੱਚ ਮੈਦਾਨਾਂ ਦੇ। ਲਾਟ ਤੇਜ ਹੋਵੇ, ਲਾਟ ਤੇਜ ਹੋਵੇ, ਦੀਵਾ ਸੂਰਜ ਨਹੀਂ ਬਣਦਾ, ਦੀਵੇ ਕੋਲੋਂ ਝੱਲ ਨਹੀਂ ਹੁੰਦੇ ਵਾਰ ਤੂਫਾਨਾਂ ਦੇ। ਡੌਲੇ ਉੱਤੇ ਸ਼ੇਰ ਪਵਾ ਕੇ ਐਵੇਂ ਹੀ ਫੁੱਲਿਆ ਫਿਰਦਾ ਹੈ, ਪਰਖਿਆ ਜਾਵੇਗਾ ਮਿੱਤਰਾ ਇੱਕ ਦਿਨ ਵਿੱਚ ਮੈਦਾਨਾਂ ਦੇ। ਲਾਟ ਤੇਜ ਹੋਵੇ, ਦੀਵਾ ਸੂਰਜ ਨਹੀਂ ਬਣਦਾ, ਦੀਵੇ ਕੋਲੋਂ ਝੱਲ ਨਹੀਂ ਹੁੰਦੇ ਵਾਰ ਤੂਫਾਨਾਂ ਦੇ। ਪਿੱਠ ਵਿਖਾਉਣਾ ਕੰਮ ਨਹੀਂ ਹੁੰਦਾ ਮਰਦ ਦਲੇਰਾਂ ਦਾ, ਮਰਦ ਦਲੇਰ ਪਗਾਉਂਦੇ ਹੁੰਦੇ ਬੋਲ ਜ਼ਬਾਨਾਂ ਦੇ। ਪਿੱਠ ਵਿਖਾਉਣਾ ਕੰਮ ਨਹੀਂ ਹੁੰਦਾ ਮਰਦ ਦਲੇਰਾਂ ਦਾ, ਮਰਦ ਦਲੇਰ ਪਗਾਉਂਦੇ ਹੁੰਦੇ ਬੋਲ ਜ਼ਬਾਨਾਂ ਦੇ। ਸ਼ਿਵਗੜ ਸਤਿਆ ਕਿੱਥੋਂ ਉਹ ਕਰਦਾਰ ਭਾਲਦਾ ਏ, ਲਾਲ ਲਹੂ ਵਿੱਚ ਘੁਲ ਗਏ ਚਿੱਟੇ ਰੰਗ ਜਵਾਨਾਂ ਦੇ, ਚਿੱਟੇ ਰੰਗ ਜਵਾਨਾਂ ਦੇ। ਇਹਨਾਂ ਸਤਰਾਂ ਦੇ ਲੇਖਕ ਨੇ ਸੱਤਾ ਸ਼ਿਵਗੜ ਸਾਹਿਬ ਤੇ ਮੈਂ ਤੁਹਾਡਾ ਦੋਸਤ ਹੋਸਟ ਦਿਲਬਾਗ ਸਿੰਘ ਚਾਵਲਾ। ਵੋਇਸ ਆਫ ਸਿਟੀ 1320 AM ਚਾਵਲਾ ਨਿਊਜ਼ ਨੈਟਵਰਕ ਟੋਰਾਂਟੋ ਦੀ ਸਵੇਰ ਦੀ ਮਹਿਫਲਾਂ ਜੁੜ ਬੈਠੇ ਤਮਾਮ ਸਰੋਤਿਆਂ ਦਰਸ਼ਕਾਂ ਦਾ ਹਾਰਦਿਕ ਨਿੱਘਾ ਸਵਾਗਤ ਹੈ ਜੀ। ਸਭ ਤੋਂ ਪਹਿਲਾਂ ਬੜੇ ਅਦਬ ਸਤਿਕਾਰ ਨਾਲ ਪਿਆਰ ਭਰੀ ਸਤਿ ਸ੍ਰੀ ਅਕਾਲ, ਸ਼ੁਕਰੀਆ ਅਦਾ ਕਰਦੇ ਹਾਂ ਉਸ ਉੱਪਰ ਵਾਲੇ ਦਾ ਜਿਸ ਨੇ ਸੁਵਾਸਾਂ ਦੀ ਲੜੀ ਦਾ ਸਿਲਸਿਲਾ ਚਾਲੂ ਰੱਖਿਆ ਤੇ ਆਪ ਜੀ ਦੀ ਕਚਹਿਰੀ ਦੇ ਵਿਚ ਹਾਜ਼ਰ ਹੋ ਕੇ ਕੁਝ ਕਹਿਣ ਸੁਣਨ ਦਾ ਮੌਕਾ ਦਿੱਤਾ ਹੈ। ਲਓ ਫਿਰ ਖ਼ਬਰਾਂ ਦਾ ਵਿਸ਼ੇਸ਼ ਬੁਲੇਟਿਨ ਪਹਿਲਾਂ ਮੈਂ ਸਾਂਝਾ ਕਰਾਂਗਾ। ਪੰਜਾਬ ਤੋਂ ਖ਼ਬਰਾਂ ਪੇਸ਼ ਕੀਤੀਆਂ ਜਾਣਗੀਆਂ ਸਰਦਾਰ ਜਸਵੀਰ ਸਿੰਘ ਜੀ ਪੱਟੀ ਚਲੰਤ ਮਾਮਲੇ ਤੇ ਗੱਲਬਾਤ ਲੈ ਕੇ ਹਾਜ਼ਰ ਹੋਣਗੇ। ਲੋਕਲ ਨੰਬਰ ਨੇ ਸਟੂਡੀਓ ਦੇ 905-813-1320। ਪੂਰੇ ਕੈਨੇਡਾ ਵਾਈਡ ਸਾਡੇ ਨਾਲ ਜੁੜਨਾ ਚਾਹੁੰਦੇ ਹੋ 647-910-1320, 641-741-1919 ਕੈ ਅਮਰੀਕਾ ਦੇ ਵਿਚ, ਅਤੇ ਯੂਟਿਊਬ ਫੇਸਬੁੱਕ ਦੇ ਰਾਹੀਂ ਸਬਸਕ੍ਰਾਈਬ ਕਰਕੇ ਬੈਲ ਬਟਨ ਆਨ ਕਰਕੇ ਤੁਸੀਂ ਸੁਣ ਸਕਦੇ ਹੋ ਰੰਗਲਾ ਪੰਜਾਬ ਚਾਵਲਾ ਨਿਊਜ਼ ਨੈਟਵਰਕ, ਰੰਗਲਾ ਪੰਜਾਬ ਦੇ ਐਪ ਅਤੇ CJMR 1320 ਜੋ ਰੇਡੀਓ ਦੀ ਮਾਰਕੀਟ ਦਾ ਬਾਬਾ ਬੋਰਡ 70 ਵਰਿਆਂ ਤੋਂ ਚੱਲਦਾ ਆ ਰਿਹਾ, ਉਸਦਾ ਐਪ ਵੀ ਡਾਊਨਲੋਡ ਕਰ ਸਕਦੇ ਹੋ ਅਤੇ ਇਸ ਦੇ ਨਾਲ ਤੁਸੀਂ IPTV ਬਾਕਸ ਤੇ ਵੀ ਸਾਨੂੰ ਸੁਣ ਸਕਦੇ ਹੋ, ਦੇਖ ਸਕਦੇ ਹੋ। iHeart ਤੇ ਸੁਣਿਆ ਜਾ ਸਕਦਾ ਹੈ, ਜਿਨ੍ਹਾਂ ਦੇ ਕੋਲ ਲੋਕਲ ਨੰਬਰ ਨੇ ਉਹ ਉਨ੍ਹਾਂ ਤੇ ਵੀ ਸੁਣ ਸਕਦੇ ਨੇ। ਲਓ ਫਿਰ ਚਾਵਲਾ ਨਿਊਜ਼ ਨੈਟਵਰਕ ਟੋਰਾਂਟੋ ਦੀ ਮਹਿਫਲ ਵਿਚ ਖ਼ਬਰਾਂ, ਜਿਸ ਨੂੰ ਸਪਾਂਸਰ ਕਰਨਗੇ ਲੋਟਸ ਫਿਰਨ ਹੋਮ। ਰੱਬ ਨਾ ਕਰੇ ਜਦੋਂ ਕੋਈ ਪ੍ਰਾਣੀ ਤੁਰ ਜਾਵੇ ਤੁਸੀਂ ਉਸ ਦੀਆਂ ਅੰਤਮ ਰਸਮਾਂ ਆਪਣੇ ਧਾਰਮਿਕ ਰੀਤਾਂ ਦੇ ਮੁਤਾਬਕ ਅਦਾ ਕਰਨੀਆਂ ਨੇ। 121 ਸਿਟੀ ਵੀ ਰੈਕਸਟਲ 3-4 ਵਲ ਕਿਚਨ ਦੇ ਵਿਚ ਵਾਕਿਆ ਨੇ। ਵੀਰ ਹਰਮਿੰਦਰ ਹੰਸੀ ਜੀ ਤੇ ਉਨ੍ਹਾਂ ਦੀ ਟੀਮ ਨੂੰ ਕਾਲ ਕਰ ਸਕਦੇ ਹੋ 647-547-88-88। ਕਟਾਰੀਆ ਟੂਰਸ ਐਂਡ ਟਰੈਵਲ ਵੱਲੋਂ ਸੂਚਨਾ ਹੈ ਕਿ ਜੇਕਰ ਤੁਸੀਂ ਟੋਰਾਂਟੋ ਟੂ ਦਿੱਲੀ ਜਾਣਾ 1,690, ਟੋਰਾਂਟੋ ਟੂ ਦਿੱਲੀ ਰਿਟਰਨ 1,580, ਟੋਰਾਂਟੋ ਟੂ ਸ੍ਰੀ ਅੰਮ੍ਰਿਤਸਰ 1,285 ਤੇ ਰਿਟਰਨ 2,340, ਟੋਰਾਂਟੋ ਟੂ ਕਰਾਚੀ 1,190 ਰਿਟਰਨ ਮਿਲੇਗੀ 2,100 ਦੀ, ਟੋਰਾਂਟੋ ਟੂ ਇਸਲਾਮਾਬਾਦ 1,225 ਤੇ ਰਿਟਰਨ ਮਿਲੇਗੀ ਜੀ 2,070 ਦੀ, ਡੋਮਿਨਿਕਨ ਰਿਪਬਲਿਕ 1,145 ਤੇ ਮੈਕਸੀਕੋ 1,060। ਓਸੀ ਲਈ ਅਪਲਾਈ ਕਰਨਾ, ਕੈਨੇਡੀਅਨ ਸਿਟੀਜ਼ਨ, ਸੁਪਰ ਵੀਜ਼ਾ, ਟਰੈਵਲ ਇੰਸ਼ੋਰੈਂਸ ਜਾਂ ਕਿਸੇ ਵੀ ਸੰਦਰਭ ਚ ਗੱਲਬਾਤ ਕਰਨੀ ਹੈ ਤਾਂ ਕਾਲ ਕਰ ਲਿਓ 905-678-1200। ਰਾਤ ਦੇ 11 ਵਜੇ ਤੱਕ ਡੇਲੀ ਖੋਲਦੇ ਨੇ ਸਵੇਰੇ 8:30 ਵਜੇ ਤੋਂ ਲੈ ਕੇ 7 ਦਿਨ, ਤੇ ਮੈਂ ਬੇਨਤੀ ਕਰਦਾ ਹੁੰਦਾ ਕਿ ਆਪਣਾ ਟਿਕਟ ਬੁੱਕ ਕਰਾਉਣ ਤੋਂ ਪਹਿਲਾਂ ਪਾਸਪੋਰਟ ਚੱਕੋ, ਉਹਦੀਆਂ ਡੇਟਾਂ ਚੈੱਕ ਕਰੋ, ਵੈਲਿਡ ਹੈ ਕਿਤੇ, ਐਕਸਪਾਇਰੀ ਡੇਟ 1-2 ਮਹੀਨੇ ਦੀ ਨਹੀਂ ਰਹਿ ਗਈ, ਕਮ ਸੇ ਕਮ ਸਾਲ ਵੈਲਿਡ ਹੋਣਾ ਚਾਹੀਦਾ। 6 ਮਹੀਨੇ ਵੈਸੇ ਕਹਿੰਦੇ ਆ ਪਰ 6 ਮਹੀਨੇ ਉੱਤੇ ਲੈ ਕੇ ਚੱਲੀਏ ਤਾਂ ਵਧੀਆ ਗੱਲ ਹੈ, ਬਾਕੀ ਤੁਸੀਂ ਸਿਆਣੇ ਜਿਸ ਕੰਟਰੀ ਵਿੱਚ ਜਾਣਾ ਉਸ ਕੰਟਰੀ ਦਾ ਵੀਜ਼ਾ ਹੈ, ਵੈਲਿਡ ਹੈ, ਸੋ ਫਿਰ ਟਿਕਟ ਬੁੱਕ ਕਰਾਓ। ਨੰਬਰ 905-678-1200 ਲੋਪੇਸ਼ ਨੇ ਅੱਜ ਦੀ ਇਸ ਮਹਿਫਲ ਦੇ ਵਿੱਚ ਹੋਣੀਆਂ ਖ਼ਬਰਾਂ। IPTV ਬਾਕਸ ਦੀ ਸਰਵਿਸ ਅਸੀਂ ਦਿੰਦੇ ਹਾਂ ਜੀ 2 ਦਿਨ ਦਾ ਪਹਿਲਾਂ ਤੁਹਾਡੀ ਤਸੱਲੀ ਵਾਸਤੇ ਟਰਾਇਲ ਤੇ 12 ਮਹੀਨਿਆਂ ਦਾ ਉੱਕਾ ਪੁੱਕਾ $100। 647-545-5589-6475545-5859 ਤੇ ਕਾਲ ਕੀਤੀ ਜਾ ਸਕਦੀ ਹੈ।
1: ਤੁਸੀਂ ਸੁਣ ਰਹੇ ਹੋ ਚਾਵਲਾ ਨਿਊਜ਼ ਨੈਟਵਰਕ ਟੋਰਾਂਟੋ CNN ਟੋਰਾਂਟੋ।
0: ਆਕਾਸ਼ਵਾਣੀ 1320 AM ਚਾਵਲਾ ਨਿਊਜ਼ ਨੈਟਵਰਕ ਟੋਰਾਂਟੋ ਦੀ ਸਵੇਰ ਦੀ ਮਹਿਫਲ ਨਾਲ ਜੁੜ ਬੈਠੇ ਤਮਾਮ ਸਰੋਤਿਆਂ ਲਈ ਪੇਸ਼ ਨੇ ਚੋਣਵੀਆਂ ਖਬਰਾਂ। ਮਾਰਕ ਕਾਰਨੀ ਵੱਲੋਂ ਟਰੰਪ ਦੇ ਅੰਦਾਜ਼ ਦੀ ਨਕਲ ਦੀ ਚਾਰ ਚਫੇਰੇ ਹੋ ਰਹੀ ਹੈ ਚਰਚਾ। ਤਾੜੀਆਂ ਦੀ ਗੂੰਜ ਦੇ ਵਿਚ ਲੋਕਾਂ ਨੇ ਹੱਸ ਹੱਸ ਕੇ ਉਸਦਾ ਸੁਆਗਤ ਕੀਤਾ। ਹਲਕਾ ਫੁਲਕਾ ਇਹ ਪਲ ਉਸ ਸਮੇਂ ਸਾਹਮਣੇ ਆਇਆ ਜਦੋਂ 61 ਸਾਲਾ ਪ੍ਰਧਾਨ ਮੰਤਰੀ 70 ਅਰਬ ਕੈਨੇਡੀਅਨ ਡਾਲਰ ਦੇ ਵੱਡੇ ਕਲੀਨ ਐਨਰਜੀ ਪੈਕੇਜ ਦੇ ਬਾਰੇ ਗੱਲ ਕਰ ਰਹੇ ਸਨ। ਕੈਨੇਡੀਅਨ ਪ੍ਰਧਾਨ ਮੰਤਰੀ ਮਾਰਕ ਕਾਰਨੀ ਨੇ ਜਦੋਂ 18 ਹੂਵਰ ਡੈਮ ਕਿਹਾ ਤਾਂ ਉਨ੍ਹਾਂ ਨੇ ਆਪਣੇ ਹੱਥਾਂ ਨੂੰ ਵਾਰ ਵਾਰ ਅੰਦਰ ਬਾਹਰ ਵੱਲ ਕਰਦਿਆਂ ਟਰੰਪ ਦਾ ਉਸ ਅੰਦਾਜ਼ ਦੀ ਨਕਲ ਕੀਤੀ ਜਿਸ ਨੂੰ ਅਮਰੀਕੀ ਰਾਸ਼ਟਰਪਤੀ ਨਾਲ ਅਕਸਰ ਜੋੜਿਆ ਜਾਂਦੈ। ਉਨ੍ਹਾਂ ਦਾ ਇਹ ਇਸ਼ਾਰਾ ਦੇ ਕੇ ਦਰਸ਼ਕ ਹਸਨ ਤੇ ਤਾੜੀਆਂ ਵਜਾਉਣ ਲੱਗੇ। ਦਰਸ਼ਕਾਂ ਦੀ ਜ਼ੋਰਦਾਰ ਪ੍ਰਤੀਕਿਰਿਆ ਤੋਂ ਬਾਅਦ ਕਾਰਨੀ ਕੁਝ ਪਲ ਹੀ ਰੁਕੇ ਅਤੇ ਮੁਸਕਰਾਉਂਦੇ ਹੋਏ ਕਿਹਾ ਕਿ ਬਸ ਕਾਫੀ ਹੈ। ਇਸ ਤੋਂ ਬਾਅਦ ਉਨ੍ਹਾਂ ਨੇ ਇਕ ਵਾਰ ਫਿਰ ਉਸੇ ਤਰ੍ਹਾਂ ਹੱਥ ਦਾ ਇਸ਼ਾਰਾ ਕਰਕੇ ਟਰੰਪ ਦੀ ਨਕਲ ਕੀਤੀ ਤੇ ਫਿਰ ਆਪਣਾ ਭਾਸ਼ਣ ਜਾਰੀ ਰੱਖਿਆ। ਉਧਰ ਰੂਸ ਵਿਚ ਪੁਤਿਨ ਪੱਖੀ ਪਾਰਟੀ ਨੇ ਸੰਸਦ ਤੇ ਦਬਦਬਾ ਬਰਕਰਾਰ ਰੱਖਿਆ। ਕੇਂਦਰੀ ਚੋਣ ਕਮਿਸ਼ਨ ਦੇ ਅਨੁਸਾਰ 95% ਤੋਂ ਵੱਧ ਪੋਲਿੰਗ ਕੇਂਦਰਾਂ ਦੇ ਨਤੀਜਿਆਂ ਵਿਚ ਪਾਰਟੀ ਦੀ ਸੂਚੀ ਦੇ ਆਧਾਰ ਤੇ ਚੁਣੇ ਜਾਣ ਵਾਲੇ 225 ਸੰਸਦ ਮੈਂਬਰਾਂ ਦੀਆਂ ਸੀਟਾਂ ਤੇ ਯੁਨਾਈਟਿਡ ਰੂਸ ਨੂੰ ਲਗਭਗ 58% ਵੋਟਾਂ ਮਿਲੀਆਂ ਨੇ। ਇਟਲੀ ਦੇ ਸਕੂਲਾਂ ਚੋਂ ਬੁਰਕੇ ਤੇ ਨਕਾਬ ਤੇ ਪਾਬੰਦੀ ਲਾਉਣ ਦੀ ਤਿਆਰੀ। ਇਟਲੀ ਦੀ ਪ੍ਰਧਾਨ ਮੰਤਰੀ ਜੋਰਜੀਆ ਮੇਲੋਨੀ ਨੇ ਐਲਾਨ ਕੀਤਾ ਹੈ ਕਿ ਉਨ੍ਹਾਂ ਦੀ ਸਰਕਾਰ ਸਕੂਲਾਂ ਵਿਚ ਬੁਰਕੇ ਤੇ ਨਕਾਬ ਨਾਲ ਚਿਹਰਾ ਢੱਕਣ ਤੇ ਪਾਬੰਦੀ ਲਾਉਣ ਅਤੇ ਹਰ ਜਮਾਤ ਵਿਚ ਵਿਦੇਸ਼ੀ ਵਿਦਿਆਰਥੀਆਂ ਦੀ ਵੱਧ ਤੋਂ ਵੱਧ ਗਿਣਤੀ ਤੈਅ ਕਰਨ ਦੀ ਤਿਆਰੀ ਕਰ ਰਹੀ ਹੈ। ਉਧਰ ਨੇਪਾਲ ਦੇ ਵਿਚ 1450 ਤੋਂ ਵੱਧ ਲੋਕਾਂ ਦੀ ਜਾਨ ਲੈਣ ਵਾਲੇ ਅਚਾਨਕ ਆਏ ਹੜ੍ਹ ਦੇ ਕਾਰਨ ਦੀ ਜਾਂਚ ਲਈ 7 ਮੈਂਬਰੀ ਕਮੇਟੀ ਬਣਾ ਦਿੱਤੀ ਗਈ ਹੈ। ਕਮੇਟੀ ਵੱਲੋਂ 1 ਮਹੀਨੇ ਦੇ ਅੰਦਰ ਸੌਂਪੀ ਜਾਵੇਗੀ ਰਿਪੋਰਟ। ਨੇਪਾਲ ਵਿਚ ਹੜ੍ਹਾਂ ਕਾਰਨ ਮਰਨ ਵਾਲਿਆਂ ਦੀ ਗਿਣਤੀ 1450 ਤੋਂ ਪਾਰ ਹੋ ਗਈ ਹੈ। 6000 ਤੋਂ ਵੱਧ ਅਜੇ ਲਾਪਤਾ ਨੇ। 13,700 ਲੋਕਾਂ ਨੂੰ ਬਚਾਇਆ ਗਿਆ ਹੈ। ਚੀਨ ਦੇ ਰਾਸ਼ਟਰਪਤੀ ਦਾ ਅਮਰੀਕਾ ਦੌਰਾ ਅਗਲੇ ਹਫ਼ਤੇ। ਸੀਨੀਅਰ ਪ੍ਰਸ਼ਾਸਨ ਅਧਿਕਾਰੀਆਂ ਨੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਦਸਿਆ ਹੈ ਕਿ ਬੁੱਧਵਾਰ ਨੂੰ ਸ਼ੀ ਦਾ ਜਹਾਜ਼ ਵਾਸ਼ਿੰਗਟਨ ਦੇ ਬਾਹਰ ਸਥਿਤ ਜੁਆਇੰਟ ਬੇਸ ਐਂਡਰਿਊਸ ਤੇ ਉਤਰੇਗਾ ਤਾਂ ਰਾਸ਼ਟਰਪਤੀ ਟਰੰਪ ਖੁਦ ਉਨ੍ਹਾਂ ਦਾ ਸਵਾਗਤ ਕਰਨਗੇ। ਇਹ ਕਾਫੀ ਗੈਰ ਮਾਮੂਲੀ ਗੱਲ ਹੈ ਕਿਉਂਕਿ ਟਰੰਪ ਆਮ ਤੌਰ ਤੇ ਵਿਦੇਸ਼ੀ ਨੇਤਾਵਾਂ ਨੂੰ ਵਾਈਟ ਹਾਊਸ ਵਿਚ ਮਿਲਦੇ ਹਨ। ਅਮਰੀਕੀ ਰਾਸ਼ਟਰਪਤੀ ਟਰੰਪ ਨੇ ਕੁਝ H-1B ਵੀਜ਼ਾ ਅਰਜ਼ੀਆਂ ਲਈ $1,00,000 ਦੀ ਅਦਾਇਗੀ ਦੀ ਸ਼ਰਤ ਨੂੰ ਹੋਰ ਸਾਲ ਲਈ ਵਧਾ ਦਿੱਤੈ ਜਿਸ ਨਾਲ ਅਮਰੀਕਾ ਵਿਚ ਹੁਨਰਮੰਦ ਵਿਦੇਸ਼ੀ ਕਾਮਿਆਂ ਨੂੰ ਲਿਆਉਣ ਦੀ ਇੱਛਾ ਰੱਖਣ ਵਾਲੇ ਮਾਲਕਾਂ ਲਈ ਇਕ ਵੱਡੀ ਰੁਕਾਵਟ ਬਣੀ ਰਹੇਗੀ। ਟਰੰਪ ਵੱਲੋਂ ਦਸਤਖਤ ਕੀਤੇ ਗਏ ਐਲਾਨਨਾਮੇ ਤਹਿਤ ਸਤੰਬਰ 2025 ਵਿਚ ਲਗਾਈਆਂ ਗਈਆਂ ਪਾਬੰਦੀਆਂ 21 ਸਤੰਬਰ 2027 ਤੱਕ ਲਾਗੂ ਰਹਿਣਗੀਆਂ। AI ਦੇ ਨਿਯਮਾਂ ਤੋਂ ਸੰਯੁਕਤ ਰਾਸ਼ਟਰ ਸੁਰੱਖਿਆ ਕੌਂਸਲ ਤੱਕ ਆਸਟ੍ਰੇਲੀਆ ਦੀ ਵੱਡੀ ਪਹਿਲ। ਪ੍ਰਧਾਨ ਮੰਤਰੀ ਐਥਨੀ ਐਲਬਨੀਜ਼ ਨੇ ਨਿਊਯਾਰਕ ਵਿਚ ਆਸਟ੍ਰੇਲੀਆ ਲਈ ਸੰਯੁਕਤ ਰਾਸ਼ਟਰ ਸੁਰੱਖਿਆ ਕੌਂਸਲ ਦੀ ਸਾਲ 2029-30 ਦੀ ਗੈਰ ਸਥਾਈ ਮੈਂਬਰਸ਼ਿਪ ਲਈ ਰਸਮੀ ਮੁਹਿੰਮ ਸ਼ੁਰੂ ਕਰ ਦਿੱਤੀ ਹੈ। ਆਸਟ੍ਰੇਲੀਆ ਦਾ ਕਹਿਣਾ ਹੈ ਕਿ ਕੌਂਸਲ ਵਿਚ ਸੀਟ ਮਿਲਣ ਨਾਲ ਉਹ ਵਿਸ਼ਵ ਪੱਧਰ ਤੇ ਜੰਗਾਂ, ਸੁਰੱਖਿਆ, ਜਲਵਾਯੂ ਤਬਦੀਲੀਆਂ ਤੇ ਆਰਟੀਫਿਸ਼ਲ ਇੰਟੈਲੀਜੈਂਸੀ ਭਾਵ ਨਕਲੀ ਬੁੱਧੀ ਵਰਗੇ ਮੁੱਦਿਆਂ ਦੇ ਵਧੇਰੇ ਭਾਵ ਪਾ ਸਕੇਗਾ। ਉਧਰ ਰੂਸ ਵਿਚ ਸੰਸਦੀ ਚੋਣਾਂ ਦੇ ਆਖਰੀ ਦਿਨ ਯੁਕਰੇਨ ਵੱਲੋਂ ਰਾਜਧਾਨੀ ਮਾਸਕੋ ਤੇ ਇਸ ਦੇ ਆਸ ਪਾਸ ਦੇ ਇਲਾਕਿਆਂ ਨੂੰ ਨਿਸ਼ਾਨਾ ਬਣਾਉਂਦੇ ਹੋਏ ਚੋਣਾਂ ਦੌਰਾਨ ਵੱਡਾ ਹਮਲਾ ਕੀਤਾ ਗਿਆ। ਯੁਕਰੇਨ ਨੇ ਮਾਸਕੋ ਤੇ ਦਾਗੇ 1600 ਤੋਂ ਵੱਧ ਡਰੋਨ, ਰਿਫਾਇਨਰੀ ਤਬਾਹ। ਸਥਾਨਕ ਗਵਰਨਰ ਆਦਰੇਈ ਨੇ ਕਿਹਾ ਹੈ ਕਿ ਇਸ ਡਰੋਨ ਹਮਲੇ ਵਿਚ ਮਾਸਕੋ ਖੇਤਰ ਵਿਚ 2 ਲੋਕ ਮਾਰੇ ਗਏ ਨੇ ਤੇ 20 ਜ਼ਖਮੀ ਹੋਏ ਨੇ। ਈਰਾਨ ਦੀ ਧਮਕੀ ਮਗਰੋਂ ਅਮਰੀਕਾ ਚ ਹਾਈ ਅਲਰਟ ਜਾਰੀ। ਵੀਕਐਂਡ ਛੁੱਟੀ ਰੱਦ ਕਰਕੇ ਅਚਾਨਕ ਵਾਈਟ ਹਾਊਸ ਪਰਤੇ ਟਰੰਪ, ਈਰਾਨ ਤੋਂ ਤੁਰੰਤ ਨਿਕਲ ਜਾਓ। ਅਮਰੀਕਾ ਨੇ ਆਪਣੇ ਨਾਗਰਿਕਾਂ ਲਈ ਇਕ ਐਡਵਾਇਜ਼ਰੀ ਜਾਰੀ ਕਰ ਦਿੱਤੀ ਏ। ਮੱਧ ਪੂਰਬ ਚੋਂ ਹਾਲਾਤ ਵਿਗੜਨ ਦਾ ਖਤਰਾ ਮੰਨਿਆ ਜਾ ਰਿਹੈ। ਵਾਈਟ ਹਾਊਸ ਵੱਲੋਂ ਜਾਰੀ ਕੀਤੇ ਗਏ ਇਕ ਵੀਡੀਓ ਚ ਉਨ੍ਹਾਂ ਨੇ ਅਚਾਨਕ ਵਾਪਸ ਆਉਣ ਦਾ ਕੋਈ ਕਾਰਨ ਨਹੀਂ ਦਸਿਆ ਕਿਉਂਕਿ ਉਨ੍ਹਾਂ ਦਾ ਕੱਲ ਤੱਕ ਕੈਪ ਡੇਵਿਡ ਚੁਰੈਨ ਦਾ ਪ੍ਰੋਗਰਾਮ ਸੀ ਪਰ ਉਹ ਪਹਿਲਾਂ ਹੀ ਵਾਪਸ ਆ ਗਏ ਨੇ। ਉਧਰ ਉੱਤਰੀ ਪੂਰਬੀ ਅਫਗਾਨਿਸਤਾਨ ਵਿਚ ਪਾਕਿਸਤਾਨ ਨੇ ਅਫਗਾਨਿਸਤਾਨ ਦੇ 3 ਟਿਕਾਣਿਆਂ ਤੇ ਕੀਤੀ ਇਹ ਸਟ੍ਰਾਈਕ। 28 ਲੋਕਾਂ ਦੇ ਮਾਰੇ ਜਾਣ ਦਾ ਦਾਅਵਾ। ਪੁਲਿਸ ਟਿਕਾਣੇ ਤੇ ਹਮਲੇ ਤੋਂ ਬਾਅਦ ਕੀਤੀ ਗਈ ਕਾਰਵਾਈ ਪਹਿਲਾਂ ਵੀ ਹੋ ਚੁੱਕੇ ਹਨ ਵੱਡੇ ਹਮਲੇ। ਦੋਵਾਂ ਦੇਸ਼ਾਂ ਵਿਚਾਲੇ ਮੁੜ ਪੱਕ ਸਕਦਾ ਹੈ ਜੀ ਸੰਘਰਸ਼। ਚੀਨ ਚੋਂ ਵੱਡਾ ਹਾਦਸਾ ਵਾਪਰਿਆ। ਫੈਕਟਰੀ ਚੋਂ ਭਿਆਨਕ ਅੱਗ ਲੱਗਣ ਕਾਰਨ 8 ਲੋਕ ਮਾਰੇ ਗਏ ਨੇ, 1 ਜ਼ਖਮੀ। ਰਾਤ ਕਾਰਜ ਜਿਹੜੇ ਨੇ ਜਾਰੀ ਹਨ। ਪੁਲਿਸ ਨੇ ਦਸਿਆ ਹੈ ਕਿ ਜ਼ਖਮੀ ਵਿਅਕਤੀਆਂ ਨੂੰ ਨੇੜਲੇ ਹਾਸਪਿਟਲ ਦੇ ਵਿਚ ਦਾਖਲ ਕਰਵਾਇਆ ਗਿਐ ਤੇ ਉਨ੍ਹਾਂ ਦੇ ਇਲਾਜ ਚੱਲ ਰਹੇ ਹਨ। ਉਧਰ ਸੁਡਾਨ ਦੇ ਉੱਤਰ ਪੂਰਬੀ ਇਲਾਕੇ ਚੋਂ ਸੋਨੇ ਦੀ ਖਾਣ ਡਿੱਗਣ ਨਾਲ 11 ਲੋਕਾਂ ਦੀ ਮੌਤ, 30 ਜ਼ਖਮੀ। ਬਚਾਅ ਮੁਹਿੰਮ ਜਾਰੀ। ਸੁਰੱਖਿਆ ਵਿਚ ਲਾਪਰਵਾਹੀ ਕਾਰਨ ਇਕ ਹਫ਼ਤੇ ਵਿਚ ਇਹ ਦੂਜਾ ਲਗਾਤਾਰ ਹਾਦਸਾ ਵਾਪਰਿਆ। ਇਕ ਨਿਗਰਾਨੀ ਸਮੂਹ ਦੇ ਅਨੁਸਾਰ ਇਸ ਸੰਘਰਸ਼ ਚ ਘੱਟੋ ਘੱਟ ਹੁਣ ਤੱਕ 59,000 ਲੋਕ ਮਾਰੇ ਜਾ ਚੁੱਕੇ ਨੇ। ਸਰਕਾਰੀ ਅਧਿਕਾਰੀਆਂ ਨੇ ਮਾਮਲੇ ਦੀ ਜਾਣਕਾਰੀ ਦਿੰਦਿਆਂ ਦਸਿਆ ਹੈ ਕਿ ਮਲਬੇ ਹੇਠ ਦੱਬੇ ਹੋਏ ਲੋਕਾਂ ਦੀ ਭਾਲ ਅਜੇ ਵੀ ਜਾਰੀ ਹੈ। ਯਾਦ ਰਵੇ ਕਿ ਪਿਛਲੇ ਐਤਵਾਰ ਨੂੰ ਵੀ ਦੇਸ਼ ਦੇ ਪੱਛਮੀ ਹਿੱਸੇ ਵਿਚ ਸੋਨੇ ਦੀ ਇਕ ਖਾਣ ਦੀ ਕਈ ਸੁਰੰਗਾਂ ਢਹਿਣ ਕਾਰਨ 82 ਲੋਕ ਪਿਛਲੇ ਹਫ਼ਤੇ ਮਾਰੇ ਗਏ ਸਨ। ਉਧਰ ਕੈਨੇਡਾ ਚ ਇਕ ਵੱਡਾ ਹਾਦਸਾ ਹੋਇਆ। ਫਲਾਇੰਗ ਟ੍ਰੇਨਿੰਗ ਦੌਰਾਨ ਜਹਾਜ਼ ਕਰੈਸ਼ ਹੋਣ ਕਾਰਨ 2 ਭਾਰਤੀ ਵਿਦਿਆਰਥੀ ਮਾਰੇ ਗਏ ਨੇ, ਜਿਹਦੇ ਵਿਚ ਵੈਨਕੂਵਰ ਚ ਸਥਿਤ ਭਾਰਤ ਦੇ ਕੌਂਸਲ ਜਨਰਲ ਨੇ ਸੋਸ਼ਲ ਮੀਡੀਆ ਐਕਸ ਤੇ ਪੋਸਟ ਕੀਤਾ। ਵੈਨਕੂਵਰ ਚ ਭਾਰਤ ਦੇ ਕੌਂਸਲ ਜਨਰਲ ਤਾਮਿਲਨਾਡੂ ਦੇ ਮਨੋਜ ਸ਼ਿਵ ਕੁਮਾਰ ਅਤੇ ਪੁਡੂਚੇਰੀ ਦੇ ਸ੍ਰੀ ਸ਼ਰਨ ਦੇ ਦੇਹਾਂਤ ਤੇ ਆਪਣੀ ਡੂੰਘਾ ਜਿਹੜਾ ਹੈ ਸੰਵੇਦਨਾ ਪ੍ਰਗਟ ਕੀਤੀ ਹੈ। 1,000 ਰੁਪਏ ਪ੍ਰਤੀ ਲੀਟਰ ਵੇਖੇਗਾ ਪੈਟਰੋਲ ਪਾਕਿਸਤਾਨ ਚ ਆਰਥਿਕ ਮੰਦਹਾਂਦੀ ਨਾਲ ਜੂਝ ਰਹੇ ਪਾਕਿਸਤਾਨ ਦੇ ਮੰਤਰੀ ਦੀ ਚੇਤਾਵਨੀ। ਪਾਕਿਸਤਾਨ ਦੇ ਪੈਟਰੋਲੀਅਮ ਮੰਤਰੀ ਅਲੀ ਪਰਵੇਜ਼ ਮਲਕ ਨੇ ਇਕ ਸਖ਼ਤ ਚੇਤਾਵਨੀ ਦਿੱਤੀ ਹੈ ਕਿ ਜੇਕਰ ਪਾਕਿਸਤਾਨ ਚੋਂ ਬਾਲਣ ਦੀ ਕਮੀ ਹੋਈ ਤਾਂ ਪੈਟਰੋਲ ਦੀਆਂ ਕੀਮਤਾਂ 1,000 ਰੁਪਏ ਪ੍ਰਤੀ ਲੀਟਰ ਤੱਕ ਪਹੁੰਚ ਸਕਦੀਆਂ ਨੇ। ਮੱਧ ਪੂਰਬ ਵਿਚ ਮੁੜ ਤਣਾਅ ਵਧਣ ਕਾਰਨ ਦੁਨੀਆ ਭਰ ਵਿਚ ਤੇਲ ਦੀਆਂ ਕੀਮਤਾਂ ਤੇਜ਼ੀ ਨਾਲ ਵਧ ਰਹੀਆਂ ਨੇ। ਕੀਮਤਾਂ ਵਿਚ ਹਾਲ ਹੀ ਵਿਚ ਹੋਏ ਬਦਲਾਅ ਤੋਂ ਬਾਅਦ ਪੈਟਰੋਲ ਹੁਣ 399.14 ਰੁਪਏ ਪ੍ਰਤੀ ਲੀਟਰ ਅਤੇ ਹਾਈ ਸਪੀਡ ਡੀਜ਼ਲ 424.04 ਰੁਪਏ ਪ੍ਰਤੀ ਲੀਟਰ ਪਾਕਿਸਤਾਨ ਚ ਵਿਕ ਰਿਹਾ ਹੈ। ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ ਦੀ ਭੈਣ ਗ੍ਰਿਫ਼ਤਾਰ, ਵਿਰੋਧ ਪ੍ਰਦਰਸ਼ਨ ਤੋਂ ਪਹਿਲਾਂ ਲਾਹੌਰ ਚ ਪੁਲਿਸ ਦੀ ਕਾਰਵਾਈ। ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ 3 ਸਾਲਾਂ ਤੋਂ ਵੱਧ ਸਮੇਂ ਤੋਂ ਜੇਲ੍ਹ ਦੇ ਵਿਚ ਹਨ ਤੇ ਅਲੀਮਾ ਖਾਨ ਜੇਲ੍ਹ ਵਿਚ ਬੰਦ ਆਪਣੇ ਭਰਾ ਦੀ ਰਿਹਾਈ ਨੂੰ ਲੈ ਕੇ ਪ੍ਰਸਤਾਵਿਤ ਵਿਰੋਧ ਪ੍ਰਦਰਸ਼ਨ ਦੀ ਰਣਨੀਤੀ ਤੇ ਯੋਜਨਾ ਬਣਾ ਰਹੀ ਸੀ। 27 ਸਤੰਬਰ ਨੂੰ ਹੋਣ ਵਾਲੇ ਵਿਰੋਧ ਪ੍ਰਦਰਸ਼ਨ ਤੋਂ ਪਹਿਲਾਂ ਉਨ੍ਹਾਂ ਨੂੰ ਲਾਹੌਰ ਪੁਲਿਸ ਨੇ ਗ੍ਰਿਫ਼ਤਾਰ ਕਰ ਲਿਆ। ਖ਼ਬਰਾਂ ਤੁਸੀਂ ਚਾਵਲਾ ਨਿਊਜ਼ ਨੈਟਵਰਕ ਟੋਰਾਂਟੋ ਰਾਹੀਂ ਸੁਣ ਦੇਖ ਰਹੇ ਹੋ। ਦਿੱਲੀ ਵਿਚ ਚੱਲ ਰਹੇ ਸਪੈਸ਼ਲ ਇੰਟੈਂਸਿਵ ਰਿਵੀਜ਼ਨ ਭਾਵ SIR ਦੌਰਾਨ ਵੋਟਰ ਸੂਚੀ ਵਿਚ ਕਈ ਪ੍ਰਮੁੱਖ ਲੋਕਾਂ ਦੇ ਨਾਮ ਜਾਂਚ ਦੇ ਘੇਰੇ ਵਿਚ ਆ ਗਏ ਨੇ, ਜਿਨ੍ਹਾਂ ਵਿਚ ਸਾਬਕਾ ਚੀਫ਼ ਜਸਟਿਸ DY ਚੰਦਰਚੂੜ, ਸਾਬਕਾ ਉਪ ਰਾਸ਼ਟਰਪਤੀ ਜਗਦੀਪ ਧਨਖੜ, ਸੰਸਦ ਮੈਂਬਰ ਬਾਸੂਰੀ ਸਵਰਾਜ ਅਤੇ ਸਾਬਕਾ ਉਪ ਪ੍ਰਧਾਨ ਮੰਤਰੀ ਲਾਲ ਕ੍ਰਿਸ਼ਨ ਅਡਵਾਨੀ ਵਰਗੇ ਨਾਮ ਸ਼ਾਮਲ ਹਨ। ਇਨ੍ਹਾਂ ਵਿਚ ਜ਼ਿਆਦਾਤਰ ਮਾਮਲੇ ਪਿਛਲੇ SIR ਤੋਂ ਵੋਟਰ ਸੂਚੀਆਂ ਦੀ ਗਲਤ ਮੈਪਿੰਗ ਨਾਲ ਸਬੰਧਤ ਦੱਸੇ ਜਾ ਰਹੇ ਹਨ। ਉਧਰ ਜਬਰ ਜਨਾਹ ਦੇ ਮਾਮਲੇ ਦੇ ਵਿਚ ਘਿਰੇ ਅਮਰਜੀਤ ਸਿੰਘ ਚਾਵਲਾ ਸਰੀ ਦੇ ਵਿਚ ਦੇਖੇ ਜਾਣ ਦੀ ਖ਼ਬਰ ਆ ਰਹੀ ਏ। ਭੇਸ ਬਦਲ ਕੇ ਘੁੰਮਣ ਦਾ ਦਾਅਵਾ। ਅਕਾਲ ਤਖ਼ਤ ਸਾਹਿਬ ਵੱਲੋਂ ਉਨ੍ਹਾਂ ਨੂੰ ਜਿਸ ਤਰੀਕੇ ਦੇ ਨਾਲ ਜੋ ਐਕਸ਼ਨ ਲਿਆ ਗਿਆ ਉਹਦੇ ਬਾਰੇ ਸਰਦਾਰ ਜਸਬੀਰ ਸਿੰਘ ਜੀ ਪੱਟੀ ਸਾਹਿਬ ਨਾਲ ਗੱਲਬਾਤ ਕਰਦੇ ਆ। ਚਾਵਲਾ ਨੂੰ ਜਾਣਨ ਵਾਲੇ ਤੇ ਪਛਾਣਨ ਵਾਲੇ ਸੂਤਰਾਂ ਅਨੁਸਾਰ ਉਹ ਕਥਿਤ ਪਛਾਣ ਲਗਾਉਣ ਲਈ ਵੱਡੇ ਸਾਈ ਦਾ ਮੈਡੀਕਲ ਮਾਸਕ ਲਗਾ ਕੇ ਵਿਚ ਰਹੇ ਹਨ। ਸੁਣ ਰਹੇ ਹੋ ਚਾਵਲਾ ਨਿਊਜ਼ ਨੈਟਵਰਕ ਟੋਰਾਂਟੋ। ਲਵਾਂਗੇ ਇਕ ਛੋਟੀ ਜੀ ਬ੍ਰੇਕ, ਬ੍ਰੇਕ ਤੋਂ ਬਾਅਦ ਅਗਲੇ ਹਿੱਸੇ ਵਿਚ ਵਾਪਸ ਆਵਾਂਗੇ। ਪ੍ਰੋਗਰਾਮ ਦੇ ਵਿਚ ਤੁਸੀਂ ਕੋਈ ਵੀ ਐਡਵਰਟਾਈਜ਼ਮੈਂਟ ਕਢਵਾਉਣੀ ਏ, ਸਾਡੇ ਨੰਬਰ ਨੇ ਜੀ 4167167794, 4167767794। ਸਾਡੇ ਚਾਹੁਣ ਵਾਲੇ ਰੰਗਲਾ ਪੰਜਾਬ, ਚਾਵਲਾ ਨਿਊਜ਼ ਨੈਟਵਰਕ ਟੋਰਾਂਟੋ ਅਤੇ CJMR 1320 ਦੇ ਸਰੋਤਿਆਂ ਨੇ ਸਾਨੂੰ ਦਸਿਆ ਹੈ ਕਿ ਇਹ ਨੈਗਰਾ ਫਾਲ, ਬਫਲੋ, ਸੈਂਟ ਕੈਥਰੀਨ, ਬਰਲਿੰਗਟਨ, ਹਮਿਲਟਨ, ਮਿਲਟਨ, ਮਿਸੀਸਾਗਾ, ਬਰੈਂਪਟਨ, ਵੌਨ, ਮੇਜਰ ਮੈਕ, ਕਿੰਗ ਸਿਟੀ ਤੋਂ ਇਲਾਵਾ ਇਸ ਦੇ ਇਲਾਵਾ ਬੈਰੀ ਸਾਈਡ ਤੋਂ ਵੀ ਕਾਲ ਆਈਆਂ ਨੇ। ਸਕਾਰਬਰੋ, ਮਾਰਖਮ ਅਤੇ ਪਿਕਰਿੰਗ ਏਜੈਕਸ ਗੋਲਫ ਦੇ ਸਾਈਡ ਤੇ ਵੀ ਇਸ ਨੂੰ ਕ੍ਰਿਸਟਲ ਕਲੀਅਰ ਸੁਣਿਆ ਜਾ ਰਿਹਾ। ਸਟਿਲ ਅਜੇ ਰਾਤ ਦੇ ਪ੍ਰੋਗਰਾਮ ਦੇ ਵਿਚ ਆਫਟਰ 9 PM ਸਾਨੂੰ ਜਿਹੜੀ ਹੈ ਉਹ ਜਿਹੜੇ ਸਾਡੀ ਇੰਜੀਨੀਅਰ ਟੀਮ ਜਿਹੜੀ ਹੈ ਉਹ ਲੱਗੀ ਹੋਈ ਹੈ ਤੇ ਤੁਹਾਡੇ ਵੱਲੋਂ ਜੋ ਫੀਡਬੈਕ ਆ ਰਹੇ ਨੇ ਅਸੀਂ ਉਨ੍ਹਾਂ ਤੱਕ ਪਹੁੰਚਦਾ ਕਰ ਰਹੇ ਹਾਂ। ਅਗਰ ਤੁਸੀਂ ਵੀ ਕਿਤੇ ਸਾਨੂੰ ਸੁਣ ਰਹੇ ਹੋ, ਜੇਕਰ ਪਹਿਲਾਂ ਉਥੇ ਕਲੀਅਰ ਸੁਣਾਈ ਦਿੰਦਾ ਸੀ ਤਾਂ ਵੀ, ਜੇਕਰ ਹੁਣ ਕਲੀਅਰ ਸੁਣਾਈ ਦਿੰਦਾ ਤਾਂ ਵੀ, ਸਾਨੂੰ ਆਪਣੀ ਫੀਡਬੈਕ ਦੇ ਕੇ ਤੁਸੀਂ ਧੰਨਵਾਦੀ ਬਣਾ ਸਕਦੇ ਹੋ। ਨੰਬਰ ਹੈ ਅਰਸ਼ 416-303-1515, ਪਰਸਨਲ 4167167794 ਤੇ ਪੱਟੀ ਸਾਹਿਬ ਨਾਲ ਕਰਾਂਗੇ ਗੱਲਬਾਤ ਪ੍ਰੋਗਰਾਮ ਦੇ ਵਿਚ। ਇਕ ਵਾਰੀ ਫਿਰ ਤੋਂ ਤੁਹਾਡਾ ਸਭ ਦਾ ਸਵਾਗਤ ਹੈ। ਮਿਲਦੇ ਹਾਂ ਬ੍ਰੇਕ ਤੋਂ ਬਾਅਦ।
1: ਤੁਸੀਂ ਸੁਣ ਰਹੇ ਹੋ ਚਾਵਲਾ ਨਿਊਜ਼ ਨੈਟਵਰਕ ਟੋਰਾਂਟੋ, CNN ਟੋਰਾਂਟੋ। ਜੀ ਉਹਨਾਂ
2: ਜਾਂ ਮਰਨਾ ਇਨਸਾਨ ਦੇ ਹੱਥ ਨਹੀਂ, ਪਰੰਤੂ ਇਸ ਸੰਸਾਰ ਤੋਂ ਤੁਰ ਗਏ ਪ੍ਰਾਣੀ ਦਾ ਉਸ ਦੀਆਂ ਧਾਰਮਿਕ ਰੋਹ ਰੀਤਾਂ ਦੇ ਨਾਲ ਉਸ ਨੂੰ ਵਿਦਾ ਕਰਨਾ ਸਾਡੇ ਵੱਸ ਹੈ। ਆਪਣੀ ਸੰਸਕ੍ਰਿਤੀ, ਆਪਣੀ ਧਾਰਮਿਕ ਰੋਹ ਰੀਤਾਂ ਮੁਤਾਬਕ ਅੰਤਿਮ ਰਸਮਾਂ ਵੇਲੇ ਯਾਦ ਰੱਖੋ, ਰੈਕਸਡੇਲ ਦੇ ਵਿੱਚ ਲੋਟਸ ਫਿਊਨਰਲ ਹੋਮ, ਜਿੱਥੇ ਅੰਤਿਮ ਦਰਸ਼ਨਾਂ ਤੋਂ ਲੈ ਕੇ ਦਾਹ ਸੰਸਕਾਰ ਦੀਆਂ ਰਸਮਾਂ ਇੱਕੋ ਹੀ ਛੱਤ ਥੱਲੇ ਹੁੰਦੀਆਂ ਹਨ। ਲੋਟਸ ਫਿਊਨਰਲ ਹੋਮ ਦਾ ਸਾਰਾ ਸਟਾਫ ਤੁਹਾਡੀ ਭਾਸ਼ਾ ਪੰਜਾਬੀ ਹਿੰਦੀ ਵੀ ਬੋਲਦਾ ਹੈ। ਵਧੇਰੇ ਜਾਣਕਾਰੀ ਲਈ ਕਾਲ ਕਰੋ ਸਰਦਾਰ ਹਰਮਿੰਦਰ ਸਿੰਘ ਹੰਸੀ 647-547-8188 6475478188 ਲੋਟਸ ਫਿਊਨਰਲ ਹੋਮ।
3: ਇੰਤਜ਼ਾਰ ਹੁਣ ਖਤਮ ਹੋਇਆ। ਰੀਮੈਕਸ ਗੋਲਡ ਰਿਐਲਟੀ ਦੇ ਗੌਡੀ ਖੁਮਾਲ ਲੈ ਕੇ ਆਏ ਹਨ ਸਾਊਥ ਕੈਲਡਨ ਵਿੱਚ ਪ੍ਰੀਮੀਅਮ ਰਿਟੇਲ ਅਤੇ ਆਫਿਸ ਸਪੇਸ ਖਰੀਦਣ ਦਾ ਇੱਕ ਹੋਰ ਸੁਨਹਿਰਾ ਮੌਕਾ। ਪੇਸ਼ ਹੈ ਕੈਲਡਨ ਕਮਰਸ਼ੀਅਲ ਸੈਂਟਰ, ਹਾਈਵੇ 10 ਅਤੇ ਹਾਈਵੇ 410 ਦੇ ਪ੍ਰਾਈਮ ਇੰਟਰਸੈਕਸ਼ਨ ਤੇ 15 ਏਕੜ ਵਿੱਚ ਬਣ ਰਿਹਾ ਇੱਕ ਨਵਾਂ ਕਮਰਸ਼ੀਅਲ ਡਿਵੈਲਪਮੈਂਟ। ਰਿਟੇਲ ਅਤੇ ਆਫਿਸ ਯੂਨਿਟਸ ਹੁਣ ਸੇਲ ਲਈ ਅਵੇਲੇਬਲ ਹਨ। ਕੈਲਡਨ ਦੀ ਇਸ ਨਵੀਂ ਕਮਰਸ਼ੀਅਲ ਡੈਸਟੀਨੇਸ਼ਨ ਵਿੱਚ ਆਪਣੀ ਸਪੇਸ ਅੱਜ ਹੀ ਪੱਕੀ ਕਰੋ। ਆਪਣੀ ਯੂਨਿਟ ਅੱਜ ਹੀ ਬੁੱਕ ਕਰਨ ਲਈ ਸਾਡੀ ਟੀਮ ਨਾਲ ਕੰਟੈਕਟ ਕਰੋ।
4: ਸਤਿ ਸ਼੍ਰੀ ਅਕਾਲ ਜੀ, ਮੇਰਾ ਨਾਮ ਹੈਗਾ ਆ ਗੁਰਦੀਪ ਸਿੰਘ ਨਨੂਆ। ਆਈ ਐਮ ਅ ਲੋਇਰ ਐਟ ਨੈਨੂਆ ਐਂਡ ਯੂ ਆਫ ਏ ਲੋਇਰਸ।
5: If you're involved in a motor vehicle accident, a slip and fall, or any kind of accident that results in personal injury, please let us know. We can help.
4: Sanu contact karo. Our phone number hai 647-793-6889.
6: ਘਰ ਦਾ ਐਕਸਟੀਰੀਅਰ ਹੋਵੇ ਮਜ਼ਬੂਤ ਤੇ ਲੁੱਕ ਹੋਵੇ ਕਮਾਲ ਦੀ, ਇਹ ਹੈ ਕਮਾਲ ਓਰਕਲ ਕੰਸਟਰਕਸ਼ਨ ਲਿਮਟਿਡ ਦੀ ਕੁਆਲਿਟੀ ਵਰਕ, ਪ੍ਰੋਫੈਸ਼ਨਲ ਸਰਵਿਸ, ਬਿਲਡ ਟੂ ਲਾਸਟ। ਮੈਨਸੂਰੀ ਤੇ ਸਟੋਨ ਵਰਕ, ਇੰਟਰਲਾਕਿੰਗ ਫੈਂਸਿੰਗ, ਪੈਰੀਓ, ਰਿਟੇਨਿੰਗ ਵਾਲਸ ਬਣਾਉਣਾ ਚਾਹੁੰਦੇ ਹੋ, ਲੈਂਡਸਕੇਪਿੰਗ, ਹਾਰਡਸਕੇਪਿੰਗ, ਤੁਹਾਡੇ ਐਕਸਟੀਰੀਅਰ ਪ੍ਰੋਜੈਕਟ ਲਈ ਕੰਪਲੀਟ ਸੋਲੂਸ਼ਨ ਓਰਕਲ ਕੰਸਟਰਕਸ਼ਨ। ਰਿਪੇਅਰ ਤੋਂ ਲੈ ਕੇ ਕੰਪਲੀਟ ਪ੍ਰੋਪਰਟੀ ਟ੍ਰਾਂਸਫਾਰਮੇਸ਼ਨ ਤੱਕ ਓਰਕਲ ਕੰਸਟਰਕਸ਼ਨ ਦਾ ਨਾਮ ਯਾਦ ਰੱਖਣਾ ਜੀ। ਅੱਜ ਹੀ ਕਾਲ ਕਰੋ 1-888-889-56 ਜਾਂ 416-474-6836। ਓਰਕਲ ਕੰਸਟਰਕਸ਼ਨ, ਸਟਰੋਂਗ ਫਾਊਂਡੇਸ਼ਨਸ, ਲਾਸਟਿੰਗ ਰਿਜ਼ਲਟਸ।
7: ਸਿਆਣੇ ਕਹਿੰਦੇ ਨੇ ਵਿਆਹ ਦਾ ਲੱਡੂ ਜੋ ਖਾਏ ਉਹ ਪਛਤਾਏ, ਜੋ ਨਾ ਖਾਏ ਉਹ ਵੀ ਪਛਤਾਏ।
8: ਪਰ ਇੱਕ ਲੱਡੂ ਖਾ ਕੇ ਕੋਈ ਨਹੀਂ ਪਛਤਾਉਂਦਾ, ਉਹ ਹੈ ਜੀ ਸਵੀਟ ਮਹਿਲ ਦਾ ਲੱਡੂ,
7: ਜਿਸ ਵਿੱਚ ਹੈ ਪਿਆਰ ਦੀ ਮਿਠਾਸ, ਕਈ ਸਾਲਾਂ ਦਾ ਵਿਸ਼ਵਾਸ, ਖਾਲਸ ਸਮੱਗਰੀ ਨਾਲ ਤਿਆਰ ਤਾਜ਼ੀਆਂ ਮਿਠਾਈਆਂ ਅਤੇ ਖਾਣੇ।
9: ਥੋੜਾ ਖਾਓ, ਵਧੀਆ ਖਾਓ, ਸਵੀਟ ਮਹਿਲ ਨਾਲ ਜਸ਼ਨ ਮਨਾਓ।
7: ਜਾਂ ਅੱਜ ਹੀ ਪਹੁੰਚੋ 680 ਰੈਕਸਡੇਲ ਬੁਲੇਵਾਰਡ, ਯੂਨਿਟ 9, ਨੀਅਰ ਹਾਈਵੇ 427, 416-679-9191।
10: HK Movers, home, offices, apartments and delivery, big or small, we move it all.
11: HK Movers,
10: local and long distance,
12: we also ship cars,
10: Kailer Transport and moving services.
11: For service with a smile, give us a call.
10: Call Mr. Harminder 416-524-6704-416-524-6704. Visit 140 Advance Boulevard, Unit Number 10, Brampton.
12: Long distance moving specialist,
10: HK Movers.
13: HK Movers.
14: ਬੇਸਮੈਂਟ ਦੇ ਵਿੱਚ ਪਾਣੀ ਦੀ ਲੀਕੇਜ ਹੋ ਰਹੀ, ਤੁਸੀਂ ਉਸ ਤੋਂ ਛੁਟਕਾਰਾ ਪਾਉਣਾ ਚਾਹੁੰਦੇ ਹੋ ਤਾਂ ਇੱਕੋ ਇੱਕ ਨਾਮ ਨੂੰ ਯਾਦ ਰੱਖਣਾ, ਪਿਛਲੇ 25 ਸਾਲਾਂ ਤੋਂ ਕਮਿਊਨਿਟੀ ਦੇ ਵਿੱਚ ਮੰਨਿਆ ਪਰਮੰਨਿਆ ਨਾਮ ਬੈਸਟ ਰੈਨੋਵੇਸ਼ਨ ਦੇ ਸਤਵਿੰਦਰ ਸਿੰਘ 416-451-4565। 25 ਸਾਲ ਦੀ ਦਿੰਦੇ ਨੇ ਨਾਲ ਵਾਰੰਟੀ। 416-451-4565 ਤੇ ਕਾਲ ਕਰੋ ਤੇ ਹਮੇਸ਼ਾ ਹਮੇਸ਼ਾ ਲਈ ਪਾਣੀ ਦੀ ਲੀਕੇਜ ਤੋਂ ਪਾਓ ਛੁਟਕਾਰਾ।
15: ਅਗਰ ਤੁਸੀਂ ਖੇਤਾਂ ਵਿੱਚ ਕੰਮ ਕਰਕੇ ਢੇਰ ਸਾਰੇ ਡੇਲੀ ਡਾਲਰ ਕਮਾਉਣਾ ਚਾਹੁੰਦੇ ਹੋ ਤਾਂ ਇਹ ਸੂਚਨਾ ਤੁਹਾਡੇ ਲਈ ਹੈ। ਸੰਪਰਕ ਕਰੋ ਅਜੈਬ ਸਿੰਘ ਸਹੋਤਾ, ਜੋ ਮਿਲਟਨ, ਕੈਲਡਨ, ਬ੍ਰੈਂਪਟਨ, ਮਾਲਟਨ, ਮਿਸੀਸਾਗਾ ਵਿੱਚੋਂ ਘਰੋਂ ਪਿਕਅਪ ਕਰਦੇ ਹਨ ਤੇ ਵਾਪਸੀ ਤੇ ਪੇਮੈਂਟ ਡੇਲੀ ਵੀ ਤੁਸੀਂ ਲੈ ਸਕਦੇ ਹੋ। 7 ਡੇਜ਼ ਕੰਮ। ਵਧੇਰੇ ਜਾਣਕਾਰੀ ਲਈ ਕਾਲ ਕਰੋ ਅਜੈਬ ਸਿੰਘ ਸਹੋਤਾ 416-561-8882 416-568-8882।
16: ਇਹ ਹੈ ਟਾਟਾ ਆਟੋ ਇਲੈਕਟ੍ਰਿਕ। ਇੱਥੇ ਹਰ ਤਰ੍ਹਾਂ ਦੀ ਕਾਰ, ਵੈਨ, ਟਰੱਕ ਅਤੇ ਐਕਸਯੂਵੀ ਦੇ ਸਟਾਰਟਰ, ਆਲਟਰਨੇਟਰ ਅਤੇ ਜਨਰੇਟਰ ਤੁਸੀਂ ਰੀਬਿਲਡ ਕਰਵਾ ਸਕਦੇ ਹੋ। ਟਾਟਾ ਆਟੋ ਇਲੈਕਟ੍ਰਿਕ, ਸਟਾਰਟਰ, ਆਲਟਰਨੇਟਰ, ਜਨਰੇਟਰ ਰੀਬਿਲਡ ਕਰਨ ਦਾ ਚੈਂਪੀਅਨ। ਮਿਲੋ ਗੜ ਸ਼ੰਕਰ ਵਾਲੇ ਵੀਰ ਸਰਦਾਰ ਸਤਨਾਮ ਸਿੰਘ ਅਤੇ ਅਮਰੀਕ ਸਿੰਘ, 38 ਐਡੀਸਟੋਨ ਐਵਨਿਊ ਇਨ ਨਾਰਥ ਯਾਰਕ। ਵਧੇਰੇ ਜਾਣਕਾਰੀ ਲਈ ਕਾਲ ਕਰੋ 416-740-5555 416-7405। ਟਾਟਾ ਆਟੋ ਇਲੈਕਟ੍ਰਿਕ।
13: ਖੁਸ਼ੀਆਂ ਦੇ ਜਸ਼ਨ ਬਣਾਓ ਤੇ ਰੁੱਸਿਆਂ ਨੂੰ ਮਨਾਓ। ਆਪਣਿਆਂ ਨਾਲ ਬੈਠ ਕੇ ਤਾਜ਼ੇ ਸਵਾਦਲੇ ਜ਼ਾਇਕੇਦਾਰ ਫੂਡ ਦਾ ਲੁਤਫ ਉਠਾਓ। ਲਾਲੀ ਸਵੀਟ ਐਂਡ ਰੈਸਟੋਰੈਂਟ ਆਓ। ਤਾਜ਼ੀਆਂ ਸਵਾਦਲੀਆਂ ਮਠਿਆਈਆਂ ਅਤੇ ਜ਼ਾਇਕੇਦਾਰ ਫੂਡ ਲਈ ਹਮੇਸ਼ਾ ਯਾਦ ਰੱਖੋ ਲਾਲੀ ਸਵੀਟਸ, ਜਿੱਥੋਂ ਤੁਸੀਂ ਡਾਈਨ ਇਨ ਜਾਂ ਟੇਕ ਆਊਟ ਵੀ ਲੈ ਸਕਦੇ ਹੋ। ਗ੍ਰੇਟ ਫੂਡ, ਬੈਸਟ ਸਰਵਿਸ ਲਈ ਲਾਲੀ ਸਵੀਟਸ ਐਂਡ ਰੈਸਟੋਰੈਂਟ ਪਹੁੰਚੋ। 499 ਰੇ ਲੌਸਨ ਬੁਲੇਵਾਰਡ ਬ੍ਰੈਮਟਨ। ਕਾਲ 905-450-6464 905-450-6464
17: ਲਾਲੀ ਸਵੀਟ ਐਂਡ ਰੈਸਟੋਰੈਂਟ, ਲਾਲੀ ਸਵੀਟ ਐਂਡ ਰੈਸਟੋਰੈਂਟ।
18: ਰਿਟਸ ਫਰਨੀਚਰ ਦਾ ਇਹ ਮੈਸੇਜ ਜ਼ਰਾ ਧਿਆਨ ਨਾਲ ਸੁਣੋ।
19: ਸਸਤਾ

0: फिर हुड़प लियो ना प्रेसिडेंट कन्वेंशन सेंटर, प्रेसिडेंट कन्वेंशन सेंटर।
1: स्वीट महल वालियां दा ब्रांड न्यू प्रेसिडेंट कन्वेंशन सेंटर, 100 तो लेके 700 दी कैपेसिटी, डिलीशियस फूड, खुली डुली पार्किंग, ब्यूटीफुल एम्बियंस, मीटिंग, ब्याह, बर्थडे पार्टी, एनिवर्सरी होवे या कोई भी फंक्शन, भुलियो ना स्वीट महल वालियां दा प्रेसिडेंट कन्वेंशन सेंटर, 1133 क्रेडिट स्टोन रोड, वॉन। फॉर बुकिंग कॉल 416-433-9191।
0: प्रेसिडेंट कन्वेंशन सेंटर।
2: बाबा जी, मेरा विवाह नहीं हो रहा, कोई मंत्र था फूको बच्चे थे।
3: 647-888-6000।
2: बाबा जी, आकड़ा मंत्र है
3: बच्चा, ए नंबर चमत्कारी है, जिन्हें मिलाया ओदी समझो विवाह दी तैयारी है।
2: पक्की गल बाबा जी,
3: बाबे दा घर भी एना ने बसाया है, NRI मैरिज ब्यूरो।
4: हर कास्ट अते हर प्रोफाइल दे रिश्ते लई परोसे दा नाम NRI मैरिज ब्यूरो। कॉल 647-888-6000 और विजिट nrimb.com।
5: ਸਤਿ ਸ਼੍ਰੀ ਅਕਾਲ ਜੀ, ਮੇਰਾ ਨਾਮ ਹੈਗਾ ਆ ਗੁਰਦੀਪ ਸਿੰਘ ਨਨੂਆ। ਆਈ ਐਮ ਅ ਲੋਇਰ ਐਟ ਨੈਨੂਆ ਐਂਡ ਯੂਐਫਏ ਲੋਇਰਸ।
6: ਇਫ ਯੂ ਆਰ ਇਨਵੋਲਵਡ ਇਨ ਅ ਮੋਟਰ ਵਹੀਕਲ ਐਕਸੀਡੈਂਟ, ਸਲਿਪ ਐਂਡ ਫਾਲ, ਔਰ ਐਨੀ ਕਾਈਂਡ ਆਫ ਐਕਸੀਡੈਂਟ ਰਿਜ਼ਲਟਸ ਇਨ ਪਰਸਨਲ ਇੰਜਰੀ, ਪਲੀਜ਼ ਲੈਟ ਅਸ ਨੋ, ਵੀ ਕੈਨ ਹੈਲਪ।
5: ਸਾਨੂੰ ਕੰਟੈਕਟ ਕਰੋ, ਸਾਡਾ ਫੋਨ ਨੰਬਰ ਹੈਗਾ ਆ 647-793-6889।
7: शहर दी आवाज, दिला दी पुकार, योर सिटी, योर वॉइस, योर रेडियो स्टार। आ गया फेर तो एक बार तुहाडा अपना CJMR 1320। CJMR 1320।
8: You're listening to CNN Toronto, Chawla News Network Toronto।
9: ਹੁਣ ਹੋਵੇਗੀ ਰਾਸ਼ਟਰੀ ਅੰਤਰਰਾਸ਼ਟਰੀ ਮੁੱਦਿਆਂ ਤੇ ਗੱਲਬਾਤ, ਅੰਮ੍ਰਿਤਸਰ ਤੋਂ ਸਰਦਾਰ ਜਸਵੀਰ ਸਿੰਘ ਭੱਟੀ ਹੁਣਾਂ ਦੇ ਨਾਲ।
10: ਵੈਲਕਮ ਬੈਕ ਚਾਵਲਾ ਨਿਊਜ਼ ਨੈਟਵਰਕ ਟੋਰਾਂਟੋ ਦੀ ਅੱਜ ਦੀ ਇਸ ਸਵੇਰ ਦੀ ਮਹਿਫਲ ਨਾਲ ਤੁਸੀਂ ਜੁੜੇ ਹੋਏ ਹੋ। ਪ੍ਰੋਗਰਾਮ ਦੇ ਵਿਚ ਇਸ ਹਿੱਸੇ ਨੂੰ ਸਪਾਂਸਰ ਕਰਨਗੇ ਸਵੀਟ ਮਹਿਲ ਅਤੇ ਪ੍ਰੈਜੀਡੈਂਟ ਕਨਵੈਨਸ਼ਨ ਸੈਂਟਰ ਤੋਂ ਸੁਖਰਾਜ ਕੰਗ। ਸਰਦਾਰ ਜਸਵੀਰ ਸਿੰਘ ਜੀ ਭੱਟੀ ਐਨੀ ਮੂਮੈਂਟ ਸਾਡੇ ਨਾਲ ਹਾਜ਼ਰ ਹੋਣਗੇ। ਜਬਰਦਸਤ ਪਾਰਟੀ ਦੇ ਪ੍ਰਬੰਧਾਂ ਲਈ 1133 ਕ੍ਰੈਡਿਟ ਸਟੋਰ ਰੋਡ ਵਾਉਣ, 416-433-9991-680 ਰੈਕਸਟਲ ਬੁਲੇਵਾਰ ਤੇ ਤੁਹਾਡੀ ਸੇਵਾ ਦੇ ਵਿਚ। ਸਵੀਟ ਮਹਿਲ ਬੈਠ ਕੇ ਖਾਣਾ ਖਾਣ, ਟੇਕ ਆਊਟ, ਕੇਟਿੰਗ, ਲਾਈਵ ਆਨ ਲੋਕੇਸ਼ਨ, ਪਾਰਟੀ ਦੇ ਚਾਰ ਤੁਰਦੇ ਫਿਰਦੇ ਟਰੱਕ ਫੁੱਲੀ ਸ਼ਿੰਗਾਰੇ ਹੋਏ ਤੁਹਾਡੇ ਲਈ ਹਾਜ਼ਰ ਨੇ। ਸੁੱਖਾ ਕੰਗ ਹੋਲਸੇਲ ਦੀਆਂ ਕੀਮਤਾਂ ਤੇ ਸ਼ੁੱਧ ਖਾਲਸ ਖੋਏ ਦੀਆਂ ਮਿਠਾਈਆਂ ਵਗੈਰਾ ਵੀ, ਭਾਜੀ ਵਗੈਰਾ ਖਰੀਦਣੀਆਂ, 416-679-9991। ਲੁਧਿਆਣਾ ਟ੍ਰੇਡਿੰਗ ਇੰਕ ਰਿਲਾਸਨ ਤੇ ਮਿਕਲੋਗਲਨ ਦਾ ਏਰੀਆ ਹੈ। ਜਦੋਂ ਤੁਸੀਂ ਵਤਨ ਪੈਸੇ ਭੇਜਣੇ ਨੇ, ਵਤਨ ਤੋਂ ਪੈਸੇ ਮੰਗਾਉਣੇ ਨੇ, ਵੱਧ ਰੇਟ, ਫਾਸਟ, ਭਰੋਸੇਯੋਗ ਸਰਵਿਸ ਲਈ 24 ਘੰਟਿਆਂ ਦੇ ਅੰਦਰ ਇੰਡੀਆ ਚ ਆਪਣੇ ਅਕਾਊਂਟ ਚ ਪੈਸੇ ਦੇਖਣ ਵਾਸਤੇ 905-909-5400।

0: ਪ੍ਰੋਗਰਾਮ ਨੂੰ ਨਾਇਗਰਾ ਫਾਲ, ਬਫਲੋ, ਸੈਂਟ ਕੈਥਰੀਨ, ਬਰਲਿੰਗਟਨ, ਹਮਿਲਟਨ, ਮਿਲਟਨ, ਮਿਸੀਸਾਗਾ, ਬਰੈਂਪਟਨ, ਵੌਨ, ਮੇਜਰ ਮੈਕ, ਕਿੰਗ ਸਿਟੀ, ਬੈਰੀਸਾਈਡ, ਸਕਾਰਬਰੋ, ਮਾਰਕਮ, ਪੀਕਰੀਮ, ਏਜੈਕਸ, ਗੋਲਫ ਆਦਿ ਸ਼ਹਿਰਾਂ ਦੇ ਵਿਚ ਸੁਣਿਆ ਜਾ ਰਿਹਾ। ਤੁਸੀਂ ਇਸ ਰੇਂਜ ਦੇ ਵਿਚ ਆਪਣਾ ਕੋਈ ਵਪਾਰ ਪਹੁੰਚਾਉਣਾ ਚਾਹੁੰਦੇ ਹੋ ਤਾਂ ਨੰਬਰ ਕਾਲ ਕਰੋ 416-716-7794 ਔਰ ਅਰਸ਼ 416-303-1515। ਹੁਣ ਹਾਜ਼ਰ ਨੇ ਸਰਦਾਰ ਜਸਬੀਰ ਸਿੰਘ ਜੀ ਪੱਟੀ, ਪ੍ਰੋਗਰਾਮ ਸਪੋਂਸਰ ਬਾਏ ਸਮੋਸਾ ਸਵੀਟਸ ਐਂਡ ਫੈਕਟਰੀ ਦੇ ਸਹਿਯੋਗ ਦੇ ਨਾਲ ਲੈ ਕੇ ਚੱਲਦਿਆਂ ਤੁਹਾਨੂੰ ਪੰਜਾਬ ਕਰਾਂਗੇ ਗੱਲਬਾਤ ਸਰਦਾਰ ਜਸਬੀਰ ਸਿੰਘ ਜੀ ਪੱਟੀ ਸਾਹਿਬ ਨਾਲ। ਪੱਟੀ ਸਾਹਿਬ ਵੈਲਕਮ, ਸਵਾਗਤ ਹੈ ਜੀ ਇਹਨੂੰ, ਸਤਿ ਸ੍ਰੀ ਅਕਾਲ।
1: ਸ਼ੁਕਰੀਆ ਜੀ, ਮੇਰੇ ਵੱਲੋਂ ਵੀ ਆਪ ਜੀ ਦੇ ਸਾਰੇ ਸਰੋਤਿਆਂ ਤੇ ਦਰਸ਼ਕਾਂ ਨੂੰ ਸਤਿ ਸ੍ਰੀ ਅਕਾਲ ਜੀ।
0: ਕੀ ਹਾਲ ਚਾਲ, ਠੀਕ ਠਾਕ ਹੋ?
1: ਬਿਲਕੁਲ ਠੀਕ ਸੁਣਾਓ।
0: ਕਹਿੰਦਾ ਕਮੀਨੀਆਂ ਚਾਲਾਂ ਦੇ ਨਾਲ ਤੇ ਸ਼ੈਤਾਨੀ ਕੁਦਾਲਾਂ ਦੇ ਨਾਲ ਉਹ ਟੋਏ ਪੱਟ ਰਹੇ ਨੇ, ਆਪਣੀ ਹਉਮੈ ਦਾ ਕੱਦ ਉੱਚਾ ਕਰਨ ਲਈ ਉਹ ਟੋਏ ਪੱਟ ਰਹੇ ਨੇ। ਉਹ ਟੋਏ ਪੱਟ ਰਹੇ ਨੇ ਕਿ ਸਿਰ ਚੁੱਕ ਕੇ ਤਰਨ ਵਾਲੇ, ਸਿਰ ਚੁੱਕ ਕੇ ਤੁਰਨ ਵਾਲੇ ਉਹ ਬਰਦਾਸ਼ਤ ਨਹੀਂ ਕਰਦੇ ਕਿਸੇ ਦੇ ਨੈਣਾਂ ਦੀ ਲਿਸ਼ਕ, ਉਹਦੇ ਨੈਣ ਨਹੀਂ ਜਰਦੇ। ਉਹ ਅੱਖਾਂ ਚੋਂ ਖੂੰਖਾਰ ਲਿਸ਼ਕ ਲਈ ਟੋਏ ਪੱਟ ਰਹੇ ਹਨ। ਟੋਇਆਂ ਚ ਉਹ ਲੁਭਾਉਣੀਆਂ ਵਸਤਾਂ ਰੱਖਦੇ ਹਨ, ਟੋਇਆਂ ਚ ਪੱਟੀ ਸਾਹਿਬ ਉਹ ਲੁਭਾਉਣੀਆਂ ਵਸਤਾਂ ਰੱਖਦੇ ਹਨ, ਨਸ਼ਿਆਂ ਦਾ ਪ੍ਰਬੰਧ ਕਰਦੇ ਹਨ, ਸ਼ੋਹਰਤ ਦੇ ਸਤਰੰਗੇ ਮੁਕਤ ਰੱਖਦੇ ਨੇ, ਜਿਨ੍ਹਾਂ ਤੇ ਲੋਕ ਮਰਦੇ ਨੇ। ਲਾਲਚ ਦੀਆਂ ਅਨੇਕ ਵਸਤਾਂ ਨੇ, ਟੋਇਆਂ ਚ ਡਿੱਗਣ ਲਈ ਉਹ ਮਨੁੱਖ ਦਾ ਪੂਰਾ ਪ੍ਰਬੰਧ ਕਰਦੇ ਨੇ। ਸ਼ੋਹਰਤ ਦੀ ਲਾਲਸਾ ਜਾਂ ਨਸ਼ੇ ਦੇ ਮੋਹ ਚੋਂ, ਸਿੱਕਿਆਂ ਦੀ ਖਣਕਾਰ ਜਾਂ ਸ਼ੂਕ ਦੇ ਰੋਹ ਚੋਂ ਆਦਮੀ ਜਦੋਂ ਹਨੇਰੇ ਟੋਏ ਚ ਡਿੱਗਦਾ ਹੈ ਤਾਂ ਉਹ ਬਾਹਰ ਖੜਕੇ ਤਾੜੀਆਂ ਮਾਰਦੇ ਨੇ, ਕਿਲਕਾਰੀਆਂ ਮਾਰਦੇ ਨੇ, ਤੇ ਕਮੀਨਾ ਜਿਹਾ ਹਾਸਾ ਹੱਸਦੇ ਨੇ। ਉਹ ਟੋਏ ਪੱਟਦੇ ਨੇ, ਇਨ੍ਹਾਂ ਟੋਇਆਂ ਚ ਉਹ ਪਰੰਪਰਾ ਨੂੰ ਡੇਗਦੇ ਹਨ, ਵਰਤਮਾਨ ਨੂੰ ਸਿੱਟਦੇ ਹਨ, ਭਵਿੱਖ ਨੂੰ ਧਕੇਲਦੇ ਹਨ ਆਪਣਾ ਕੱਦ ਉੱਚਾ ਕਰਨ ਲਈ। ਪਰ ਉਹ ਕਿਸ ਕਿਸ ਤਰ੍ਹਾਂ ਦੇ ਪਾਪੜ ਵੇਲਦੇ ਹਨ, ਕਮੀਨੀਆਂ ਚਾਲਾਂ ਦੇ ਨਾਲ, ਸ਼ੈਤਾਨੀ ਕੁਦਾਲਾਂ ਦੇ ਨਾਲ ਉਹ ਟੋਏ ਪੱਟ ਰਹੇ ਹਨ, ਪੱਟ ਰਹੇ ਹਨ, ਪੱਟ ਰਹੇ ਹਨ, ਤੇ ਲੋਕ ਹਨ ਕਿ ਟੋਇਆਂ ਚੋਂ ਡਿੱਗ ਰਹੇ ਹਨ, ਡਿੱਗ ਰਹੇ ਹਨ, ਡਿੱਗ ਰਹੇ ਹਨ। ਡਾਕਟਰ ਅਮਰਜੀਤ ਸਿੰਘ ਕੌਂਕੇ ਸਾਹਿਬ ਦਾ ਇਹ ਸਤਰਾ ਨੇ ਤੇ ਮੈਂ ਹਾਂ ਤੁਹਾਡਾ ਦੋਸਤ ਹੋ ਦਿਲਬਾਗ ਸਿੰਘ ਚਾਵਲਾ, ਪੱਤਰਕਾਰੀ ਦੇ ਬਾਬਾ ਬੋਰਡ ਸਰਦਾਰ ਜਸਬੀਰ ਸਿੰਘ ਜੀ ਪੱਟੀ ਮੇਰੇ ਨਾਲ ਹਾਜ਼ਰ ਨੇ। ਪੱਟੀ ਸਾਹਿਬ, ਜੋ ਕਿਸੇ ਵਾਸਤੇ ਟੋਏ ਪੱਟ ਰਹੇ ਸਨ ਕੱਲ ਤੱਕ, ਅੱਜ ਉਨ੍ਹਾਂ ਵਾਸਤੇ ਵੱਡੇ ਵੱਡੇ ਵੱਡੇ ਵੱਡੇ ਵੱਡੇ ਟੋਏ ਪੱਟੇ ਗਏ ਨੇ ਤੇ ਬਾਹਰ ਬੈਠੇ ਨੇ, ਕਹਿੰਦੇ ਮਾਸਕ ਲਾ ਕੇ ਘੁੰਮਦੇ ਨਜ਼ਰ ਵੀ ਆਏ ਨੇ, ਔਰ ਅਕਾਲ ਤਖ਼ਤ ਸਾਹਿਬ ਨੇ ਬਹੁਤ ਵੱਡਾ ਫੈਸਲਾ ਲਿਆ ਤੇ ਉਧਰ ਉਨ੍ਹਾਂ ਨੇ ਵੀ ਮਾਰੀ ਆ ਬੜਕ। ਕਹਿੰਦਾ ਮੈਂ ਸੁੱਚਾ ਸਿੰਘ ਲੰਘਾ ਨਹੀਂ ਆ, ਕੀ ਕਹਿਣਾ ਚਾਹੋਗੇ?
1: ਪਹਿਲੀ ਗੱਲ ਤੇ ਆ ਜੀ, ਕਹਿੰਦੇ ਹੁੰਦੇ ਆ ਬਸ਼ਰਮ ਦੀ ਢੂਈ ਤੇ ਦਰਖਤ ਹੋ ਗਿਆ ਸੀ, ਬਸ ਇਹਦੇ ਬਾਅਦ ਕੁਛ ਨੀ ਕਰਨਾ। ਦੂਸਰੀ ਚੀਜ਼ ਇਹ ਵੀ ਜਿਹੜੀ ਬੀਬੀ ਉੱਥੇ 6 ਮਹੀਨੇ, ਉਹ 26 ਨਵੰਬਰ 2025 ਨੂੰ ਇੱਥੇ ਆਉਂਦੀ ਹੈ। ਜਦੋਂ ਆਉਂਦੀ ਆ ਏਅਰਪੋਰਟ ਤੋਂ ਉਹਨੂੰ ਪੁਲਿਸ ਅਰੈਸਟ ਕਰ ਲੈਂਦੀ ਹੈ। ਉਹਦੇ ਖਿਲਾਫ 2 ਮੁਕੱਦਮੇ ਹੋਰ ਵੀ ਦਰਜ ਨੇ।
0: ਅੱਛਾ,
1: ਉਹ ਮੁਕੱਦਮਿਆਂ ਦਰਜ ਕਰ ਲੈਂਦੇ ਆ ਤੇ ਉਹਦੀ ਜ਼ਮਾਨਤ ਜਾ ਕੇ ਫਰਵਰੀ ਚ ਹੁੰਦੀ ਹੈ ਤੇ ਫਰਵਰੀ ਤੋਂ ਲੈ ਕੇ ਤੇ ਹੁਣ ਤੱਕ ਅਗਸਤ ਤੱਕ ਉਹ ਬੀਬੀ ਜਿਹੜੀ ਆ ਉਹ ਆਨੰਦਪੁਰ ਸਾਹਿਬ ਰਹਿੰਦੀ ਹੈ। ਸਵਾਲ ਇਹ ਪੈਦਾ ਹੁੰਦਾ ਵੀ ਜਿੱਥੇ ਤੁਸੀਂ 2 ਦਿਨ ਤੋਂ ਵੱਧ ਸਰਾਜ ਨਹੀਂ ਰਹਿ ਸਕਦੇ, ਉੱਥੇ VIP ਗੈਸਟ ਹਾਊਸ, ਇੱਕ ਸਰਾਜ ਦੀ ਇੱਕ ਗੈਸਟ ਹਾਊਸ, ਉੱਥੇ ਉਹਨੂੰ ਕਮਰਾ ਦਿੱਤਾ ਗਿਆ ਰਹਿਣ ਵਾਸਤੇ। ਇਹ ਬੜੀ ਵੱਡੀ ਗੱਲ ਸੀਗੀ। ਉਹ ਕਮਰਾ ਦਿੱਤਾ ਗਿਆ, ਫਿਰ ਸ਼੍ਰੋਮਣੀ ਕਮੇਟੀ ਗੱਡੀ ਦਿੱਤੀ ਗਈ, ਫਿਰ ਡਰਾਈਵਰ ਦਿੱਤਾ ਗਿਆ, 2 ਸੇਵਾਦਾਰੀਆਂ ਸੇਵਾ ਕਰਨ ਵਾਸਤੇ ਲਾਈਆਂ ਗਈਆਂ। ਕਿਉਂ ਲਾਈਆਂ ਗਈਆਂ, ਕਾਰਨ ਕੀ ਸੀ ਉਹਦਾ? ਇਹਨੇ ਦਿੱਤੀ ਗੱਡੀ ਉਹਨੂੰ, ਇਹਨੇ ਦਿੱਤਾ ਕਮਰਾ ਉਹਨੂੰ, ਇਹਨੇ ਫਿਰ ਉਹ ਜਿੱਥੇ ਮਰਜ਼ੀ ਜਾਂਦੀ ਸੀ ਘੁੰਮਦੀ ਸੀ ਗੱਡੀ ਲੈ ਕੇ ਸਰਕਾਰੀ, ਕਾਰਨ ਕੀ ਸੀ ਉਹਦਾ? ਹੁਣ ਜਦੋਂ ਉਸ ਬੀਬੀ ਨੇ ਪਹਿਲਾਂ ਤੇ ਬੀਬੀ ਗਈ ਪ੍ਰਧਾਨ ਕੋਲੇ, ਗਈ ਜਥੇਦਾਰ ਕੋਲੇ, ਗਈ ਉਹਨਾਂ ਨੂੰ ਜਾ ਕੇ ਆਪਣੀ ਫਰਿਆਦ ਕੀਤੀ, ਉਹਨਾਂ ਫਰਿਆਦ ਨਹੀਂ ਸੁਣਿਆ। ਉਹਨਾਂ ਕਹਿੰਦਾ ਬੀਬੀ ਸਾਡੇ ਵਾਸਤੇ ਰੋਗ ਨਹੀਂ ਹੈਗਾ, ਜਾ ਤੂੰ ਪੁਲਿਸ ਥਾਣੇ ਚਲ ਜਾ। ਉਹ ਥਾਣੇ ਗਈ, ਥਾਣੇ ਨਹੀਂ ਸੁਣੀ, ਥਾਣੇ ਵਾਲੇ ਨੇ ਸੁਣੀ ਉਹਦੀ ਗੱਲ। ਉਹ ਬੀਬੀ ਫਿਰ ਅਦਾਲਤ ਚ ਗਈ ਤੇ ਅਦਾਲਤ ਜਾ ਕੇ 164 ਦੇ ਬਿਆਨ ਚਾਹੇ ਤੇ ਉਸ 164 ਦੇ ਬਿਆਨਾਂ ਦੇ ਬਿਹਾਫ ਤੇ ਪਰਚਾ ਹੋਇਆ। ਫਿਰ ਸਰਕਾਰ ਦੀ ਨਲੈਕੀ ਵੇਖੋ, 21/8/2026 ਨੂੰ ਇਹ ਪਰਚਾ ਹੁੰਦਾ ਵਾ ਤੇ 16/7/2026 ਨੂੰ ਐਫ ਆਈ ਆਰ ਆਉਂਦੀ। 25 ਦਿਨ ਐਫ ਆਈ ਆਰ ਕਿਉਂ ਨਹੀਂ ਕੱਢੀ ਗਈ? ਐਸ ਐਸ ਪੀ ਦੱਸੇ, ਡੀ ਐਸ ਪੀ ਦੱਸੇ, ਐਸ ਐਚ ਓ ਦੱਸੇ। ਹੁਣ ਉਹ ਜਿਹੜੀ ਐਫ ਆਈ ਆਰ ਨਹੀਂ ਕੱਢੀ ਗਈ ਉਹਦਾ ਕਾਰਨ ਸਿਰਫ ਇਹੋ ਹੀ ਸੀ, ਅਗਲੇ ਨੂੰ ਕਿਹਾ ਵੀ ਮਨਾ ਲਾ ਉਹਨੂੰ, ਭਾਈ ਤੂੰ ਮਨਾ ਸਕਦਾ। ਉਹਦੇ ਵਿੱਚ ਭਗਵੰਤ ਮਾਨ ਵੀ ਦੋਸ਼ੀ, ਆਮ ਆਦਮੀ ਪਾਰਟੀ ਸਰਕਾਰ ਵੀ ਦੋਸ਼ੀ ਹੈ। ਹੁਣ 25 ਦਿਨ ਬਾਅਦ ਜਦੋਂ ਐਫ ਆਈ ਆਰ ਆਈ ਤੇ ਫਿਰ ਹੜਕੰਪ ਮੱਚ ਜਾਂਦਾ। ਉਸ ਹੜਕੰਪ ਤੋਂ ਬਾਅਦ ਤੋਏ ਤੋਏ ਹੁੰਦੀ ਹੈ। ਜਦੋਂ ਸਾਵਲਾ ਸਾਹਿਬ 13 ਤਰੀਕ ਨੂੰ ਬਕਾਇਦਾ ਤੌਰ ਤੇ ਕਹਿ ਦਿੰਦੇ ਜੀ ਮੈਂ ਟਿਕਾਣੇ ਤੇ ਪੁੱਜ ਗਿਆ, ਤੁਸੀਂ ਹੁਣ ਜੋ ਮਰਜ਼ੀ ਕਰਨਾ ਕਰ ਦਿਓ, ਉਦੋਂ 3 ਦਿਨ ਬਾਅਦ ਐਫ ਆਈ ਆਰ ਜਿਹੜੀ ਉਹ ਜਨਤਕ ਕੀਤੀ ਜਾਂਦੀ। ਹੁਣ ਜਿਹੜੀ ਗੱਲ ਤੁਸੀਂ ਕਹਿ ਰਹੇ ਹੋ, ਕਈ ਕਹਿ ਰਹੇ ਜੀ ਅਸੀਂ ਸਰੀ ਚ ਵੇਖਿਆ, ਕਈ ਨੇ ਗੁਰਦੁਆਰੇ ਵੇਖਿਆ ਜੀ, ਕਈ ਗੱਲਾਂ ਕਰ ਦਿੰਦੇ। ਮਾਸਕ ਪਾਇਆ ਸੀ ਇਹਦੇ ਕੋਲ, ਸਾਡੇ ਕੋਈ ਉਹਦਾ ਸਬੂਤ ਨਹੀਂ ਹੈਗਾ, ਅਸੀਂ ਕਹਿ ਦਈਏ ਵੀ ਵੇਖਿਆ ਸੀ। ਲੇਕਿਨ ਸਰਕਾਰੀ ਸੂਤਰ ਕਹਿੰਦੇ ਵੀ ਉਹ ਕੰਡੀਲਾ ਚੱਲਾ ਗਿਆ, ਸਾਨੂੰ ਨਹੀਂ ਪਤਾ ਸੱਚ ਕਿ ਝੂਠ। ਹੁਣ ਜਦੋਂ ਅਕਾਲ ਤਖ਼ਤ ਤੋਂ ਕਾਰਵਾਈ ਕੀਤੀ ਗਈ ਹੈ, ਮੈਂ ਸੋਚਦਾ ਉਹ ਕਾਰਵਾਈ ਬਣਦੀ ਨਹੀਂ ਸੀਗੀ। ਇੱਥੇ ਕਈਆਂ ਨੇ ਕਿਹਾ ਕਿਉਂ ਨਹੀਂ ਬਣਦੀ,
0: ਮੇਰੇ ਦਿਮਾਗ ਦਾ ਸਵਾਲ ਤੁਸੀਂ ਲੈ ਲਿਆ ਕਿ ਪਰੰਪਰਾ ਕੀ। ਮੇਰਾ ਕੁਸ਼ਚਨ ਇਹ ਸੀ ਸਭ ਪਹਿਲਾਂ ਅੱਜ ਕਰਨਾ ਸੀ ਕਿ ਛੇਕੇ ਜਾਣ ਦੀ ਪਰੰਪਰਾ ਕੀ ਹੈ, ਉਦੋਂ ਪਹਿਲਾਂ ਕੀ ਕੀ ਕਿਹੜੇ ਕਿਹੜੇ ਐਕਸ਼ਨ ਹੁੰਦੇ ਨੇ,
1: ਉਹ ਕਾਰਵਾਈ ਕੀ ਸੀ? ਇਹ ਸਾਰੀ ਗੱਲ ਤੇ ਨੋਟਿਸ ਸੀ ਜਹੇਦਾਰ ਦੇ ਵੀ, ਪ੍ਰਧਾਨ ਦੇ ਵੀ ਨੋਟਿਸ ਸੀ ਵੀ ਇਹ ਘਟਨਾ ਵਾਪਰੀ ਉੱਥੇ, ਬੀਬੀ ਨੇ ਸੰਗੀਨ ਇਲਜ਼ਾਮ ਲਾਏ ਨੇ। ਹੁਣ ਜਦੋਂ ਜਥੇਦਾਰ ਦਾ ਨਾਂ ਤੇ ਪ੍ਰਧਾਨ ਦਾ ਨਾਂ ਉਹ ਸਾਜਿਸ਼ ਦੇ ਵਿੱਚ ਆ ਜਾਂਦਾ ਜਿਹਨਾਂ ਗੱਲ ਨਹੀਂ ਸੁਣੀ, ਤੇ ਫਿਰ ਉਹਨਾਂ ਨੂੰ ਅਧਿਕਾਰ ਹੈਗਾ ਕਿ ਫੈਸਲਾ ਲੈਣ ਦਾ? ਕੋਈ ਅਧਿਕਾਰ ਨਹੀਂ ਹੈਗਾ।
0: ਬਿਲਕੁਲ,
1: ਇਹਨਾਂ ਕਾਹਲੀ ਚ ਫੈਸਲਾ ਲਿਆ ਫਿਰ। ਲੇਕਿਨ ਇੱਥੇ ਅਧਿਕਾਰ ਹੈਗਾ ਸੀ ਹੈੱਡ ਗ੍ਰੰਥੀ ਦਰਬਾਰ ਸਿੰਘ ਜਿਹੜਾ ਸੀ, ਉਹ ਦਰਬਾਰ ਸਾਹਿਬ ਉਹ ਜਾ ਕੇ ਜਿਹੜਾ ਸੀ ਤੇ ਫੈਸਲਾ ਲੈਂਦਾ, ਕਿਤੇ ਉਹ ਪ੍ਰਧਾਨ ਨੂੰ ਤੇ ਜਥੇਦਾਰ ਨੂੰ ਕਟਹਿਰੇ ਚ ਖੜਾ ਕਰਦਾ, ਤੁਸੀਂ ਵੀ ਆ ਜਾਓ ਵੀ ਅਕਾਲ ਤਖ਼ਤ ਦੀ ਫਸੀਲ ਦੇ ਸਾਹਮਣੇ। ਹੁਣ ਬੀਬੀ ਕੋ ਕੀਤਾ ਇਹਨਾਂ ਨੇ? ਜਦੋਂ ਇਹ ਫੈਸਲਾ ਲੈਣਾ ਸੀਗਾ ਉਦੋਂ ਬੀਬੀ ਕੋ ਬਿਆਨ ਦਵਾਤਾ ਇੱਕ, ਬੀਬੀ ਨੇ ਲਾਈ ਹੋ ਕੇ ਕਹਿਤਾ ਜੀ ਵੇਖੋ ਮੈਂ ਜਥੇਦਾਰ ਕੋ ਗਈ, ਮੇਰੀ ਗੱਲ ਬੜੀ ਧਿਆਨ ਨਾਲ ਸੁਣੀ ਉਹਨੇ, ਮੈਂ ਪ੍ਰਧਾਨ ਕੋਲ ਗਈ ਹਾਂ, ਉਹਨਾਂ ਨੇ ਮੇਰੀ ਬੜੀ ਧਿਆਨ ਨਾਲ ਗੱਲ ਸੁਣੀ, ਮੈਨੂੰ ਉਹਨਾਂ ਤੋਂ ਕੋਈ ਸ਼ਿਕਾਇਤ ਨਹੀਂ। ਲੇਕਿਨ ਉਹ ਜਿਹੜੀ ਐਫ ਆਈ ਉਹਦੇ ਚ ਕੁਝ ਹੋਰ ਕਹਿ ਰਹੀ। ਹੁਣ ਬੀਬੀ ਤੇ ਚਲੋ ਉਹਨੇ ਆਪਣੀ ਗੱਲ ਕਰ ਦਿੱਤੀ, ਕਹਿਤਾ ਇਹਨਾਂ ਨੇ, ਉਦੋਂ ਬਾਅਦ ਫੈਸਲਾ ਸੁਣਾਤਾ ਫਸੀਲ ਤੋਂ ਵੀ ਚਾਵਲੇ ਨੂੰ ਜਿਹੜਾ ਵਾ ਉਹ ਪੰਜ ਫੁੱਟ ਛਿੱਕਿਆ ਜਾਂਦਾ ਵਾ, ਮਲਕੀਤ ਸਿੰਘ ਜਿਹੜਾ ਐਡੀਸ਼ਨਲ ਹੈੱਡ ਗ੍ਰੰਥੀ ਹੈ ਜਿਹਦੇ ਖਿਲਾਫ 2 ਸਾਲ ਪਹਿਲਾਂ ਮੈਂ ਇੱਕ ਖਬਰ ਕੀਤੀ ਸੀ, ਨਾਂ ਨਹੀਂ ਸੀ ਲਿਆ, ਇਹਨੇ ਮੈਨੂੰ ਨੋਟਿਸ ਵੀ ਭੇਜਿਆ ਸੀ। ਮੈਂ ਕੋਈ ਗੱਲ ਨਹੀਂ ਭੇਜ ਨੋਟਿਸ, ਆਪਾਂ ਕਰਾਂਗੇ ਗੱਲ ਉੱਥੇ ਆਪਣੇ ਕੋਰਟ ਦੇ ਵਿੱਚ।
0: ਨੋਟਿਸ ਵੈਸੇ ਭੇਜਣੇ ਤਾਂ ਬੜੇ ਸੌਖੇ ਜਿਹੇ ਹੁੰਦੇ, ਪਰ ਜਦੋਂ ਅਗਲਾ ਨੋਟਿਸ ਭੇਜਦਾ ਨਾ ਫਿਰ ਵਾਪਸੀ ਜਦੋਂ ਜਾਂਦਾ ਵਾ ਹਨਾ, ਕੌਂਟਰਸ ਹੁੰਦਾ, ਫਿਰ ਭਾਜੜਾਂ ਤਾਂ ਉਦੋਂ ਪੈਂਦੀਆਂ।
1: ਅੱਛਾ ਹੁਣ ਇਹਨੇ ਕੀ ਕੀਤਾ, ਜਿਹੜੀ ਚਾਵਲੇ ਦੀ ਸੀ ਮਦਦ ਕੀਤੀ, ਇਹਨੇ ਆਪਣੇ 5 ਪਿਆਰੇ ਭੇਜੇ ਉਹਨੂੰ ਦਬਾ ਕੇ ਤੇ ਮਨਾਉਣ ਵਾਸਤੇ ਬੀਬੀ ਨੂੰ।
0: ਅੱਛਾ,
1: ਤੇ ਬੀਬੀ ਆਪ ਹੀ ਅਸ਼ਲੀਲ ਮੈਸੇਜ ਕੀਤੇ, ਅੱਜ ਵੀ ਉਹਦੇ ਰਿਕਾਰਡ ਚ ਹੈਗੇ ਜਿਹੜੇ ਅਸ਼ਲੀਲ ਮੈਸੇਜ ਕੀਤੇ, ਉਹ ਬੀਬੀ ਨੇ ਆ ਕੇ ਜਥੇਦਾਰ ਨੂੰ ਵਿਖਾਏ ਨੇ, ਪ੍ਰਧਾਨ ਨੂੰ ਵਿਖਾਏ ਨੇ। ਹੁਣ ਇੱਥੇ ਵੇਖੋ, ਜਿਹੜੇ ਬੰਦੇ ਨੂੰ ਪਹਿਲੇ ਤੁਸੀਂ ਇਸ ਦੋਸ਼ ਦੇ ਵਿੱਚ, ਬੀਬੀਆਂ ਦੇ ਦੋਸ਼ ਦੇ ਵਿੱਚ ਜਬਰੀ 1 ਸਾਲ ਦੀ ਛੁੱਟੀ ਭੇਜਿਆ ਵਾ, ਜਬਰੀ 1 ਸਾਲ ਦੀ ਛੁੱਟੀ ਭੇਜਿਆ ਉਹਨੂੰ ਮਲਕੀਤ ਸਿੰਘ ਨੂੰ, ਅੱਜ ਕੱਲ ਉਹ ਯੂਕੇ ਦੇ ਵਿੱਚ, ਤੇ ਅੱਜ ਤੁਸੀਂ ਉਹਨੂੰ 5 ਫੁੱਟ ਛੇਕਣ ਲਈ ਤੁਸੀਂ ਉਹਦੇ ਕੋਲ ਨੀ ਕਾਰਵਾਈ ਕੀਤੀ ਉੱਤੇ ਜੀ?
0: ਬਿਲਕੁਲ,
1: ਇੱਥੇ ਸ਼੍ਰੋਮਣੀ ਕਮੇਟੀ ਵੀ ਬਰਾਬਰ ਦੀ ਦੋਸ਼ੀ ਹੈ
0: ਜੀ।
1: ਹੁਣ ਜੇ ਅਸੀਂ ਆਫ ਦੀ ਰਿਕਾਰਡ ਕਲੀਅਰ ਪੁੱਛਦੇ ਕਿਸੇ ਨੂੰ ਪ੍ਰਧਾਨ ਵੀ ਕਹਿੰਦਾ ਮੈਂ ਬੇਬਸ ਹਾਂ। ਚਾਵਲਾ ਸਾਹਿਬ ਇਹਨੂੰ ਬੀਬੀ ਨੂੰ 6 ਮਹੀਨੇ ਕਮਰਾ ਦੇ ਛੱਡਿਆ। ਕਸ਼ਮੀਰ ਸਿੰਘ ਗੰਡੀਵਿੰਡ ਇੱਕ SGPC ਮੈਂਬਰ ਹੈ, ਜਥੇਦਾਰ ਗੁਰਚਰਨ ਸਿੰਘ ਟੌੜਾ ਦੇ ਟਾਈਮ ਦੇ ਉੱਤੇ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਨਿਵਾਸ ਨਵਾਂ ਨਵਾਂ ਬਣਿਆ ਸੀਗਾ ਤੇ ਕਾਫੀ ਉਹ ਕੰਫਰਟੇਬਲ ਸੀਗਾ। ਉਹਦੇ 7 ਨੰਬਰ ਕਮਰਾ ਜਿਹੜਾ ਗਰਾਊਂਡ ਫਲੋਰ ਤੇ ਸੀ ਉਹਨੂੰ ਜਾ ਕੇ ਮੈਂਬਰ ਸਾਹਿਬ ਤਾਲਾ ਮਾਰ ਦਿੰਦੇ ਤੇ ਸਟਾਫ ਨੂੰ ਕਹਿੰਦੇ ਵੀ ਇਹ ਕਮਰਾ ਮੇਰਾ ਵਾ, ਇੱਥੋਂ ਇੱਥੇ ਮੇਰੇ ਕੋਲ ਚਾਬੀ ਰਹੂਗੀ, ਮੇਰੇ ਕੋਲ ਸਭ ਰਹੇ ਤੇ ਤੁਸੀਂ ਕੁਛ ਨੀ ਕਰਨਾ। ਦਲਮੇਗ ਸਿੰਘ ਹੋਰੀ ਨੂੰ ਜਹਿਦਾ ਟੌੜਾ ਦੇ PA ਸੀਗੇ, ਉਹਨੇ ਆ ਕੇ ਕਿਹਾ ਮੈਂਬਰ ਸਾਹਿਬ ਇਹ ਸੰਗਤਾਂ ਵਾਸਤੇ ਆ, ਜਿਹੜੀ ਗੱਲ ਤੁਸੀਂ ਕਰਦੇ ਗਲਤ ਆ। ਉਹ ਕਹਿੰਦਾ ਨਾ, ਇਹ ਮੇਰੇ ਕੋਲ ਕਮਰਾ ਰਹੂਗਾ। ਦਲਮੇਗ ਨੇ ਟੌੜਾ ਸਾਹਿਬ ਨਾਲ ਗੱਲ ਕੀਤੀ ਵੀ ਇੱਦਾਂ ਉਹ ਮੈਂਬਰ ਦਾ ਡੰਡਾ ਮਾਰ ਕੇ ਚਲਾ ਗਿਆ। ਟੌੜਾ ਸਾਹਿਬ ਕਹਿੰਦੇ ਜਿੰਦਰਾ ਤੋੜ ਕੇ ਤਾਂ ਸਮਾਜ ਚੁੱਕ ਕੇ ਬਾਹਰ ਸੁੱਟ ਦੇ, ਜੇ ਤੂੰ ਨਾ ਸੁੱਟੇ ਤੇਰੀ ਗੱਲ ਪੇਸ਼ੀ ਹੋ ਜੂ। ਉਹਨਾਂ ਤੋੜ ਕੇ ਬਾਹਰ ਸੁੱਟਦਾ ਸਮਾਨ ਹੁੰਦਾ। ਅਗਲੇ ਜਹਿਦਰ ਸਾਹਿਬ ਆਏ, ਟੌੜਾ ਸਾਹਿਬ ਨੇ ਪੂਰੀ ਲਾਹਭਾ ਕੀਤੀ ਮੈਂਬਰ ਦੀ ਵੀ ਤੇਰੀ ਜੁੱਟ ਕਿੱਦਾਂ ਪਈ ਅਨੁਭਵ ਬੰਦੇ ਜਿੰਦਰਾ ਮਹਾਰਾਜ ਦੀ।
0: ਬਿਲਕੁਲ ਹੁਣ ਇਸ ਜੀ ਇਸ ਕੇਸ ਦੇ ਵਿਚ ਸਰਕਾਰ ਵੀ ਜਿਹੜੀ ਆ ਉਹ ਤੁਸੀਂ ਕਟਹਿਰੇ ਚ ਖੜੀ ਕਰਤੀ ਆਪਣੀ ਤੱਥਾਂ ਦੇ ਆਧਾਰ ਤੇ ਪੱਤਰਕਾਰੀ ਦੇ ਨਾਲ ਕਿ ਸਰਕਾਰ ਪੁਲਿਸ ਅਫਸਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਪ੍ਰਧਾਨ ਅਕਾਲ ਤਖ਼ਤ ਸਾਹਿਬ ਦਾ ਜਥੇਦਾਰ ਅਮਰਜੀਤ ਸਿੰਘ ਚਾਵਲਾ।
1: ਅਗਲੀ ਗੱਲ ਤੁਹਾਨੂੰ ਦੱਸਣ ਲੱਗਾ ਮੈਂ
0: ਜੀ,
1: ਸੰਤ ਫਤਿਹ ਸਿੰਘ ਹੋਰੀ
0: ਜੀ,
1: ਸੰਤ ਫਤਿਹ ਸਿੰਘ ਹੋਰੀ ਰਾਤ ਨੂੰ 9 ਵਜੇ ਪੁੱਜਦੇ ਨੇ ਦਰਬਾਰ ਸਾਹਿਬ ਤੇ ਜਾ ਕੇ ਕੀ ਕੀਤਾ, ਜਿਹੜਾ ਤੁਸੀਂ ਕੋਈ ਰਾਮਦਾਸ ਲੰਗਰ ਹੈ ਨਾ ਉਹਦੇ ਸਾਹਮਣੇ ਇੱਕ ਪਾਰਕ ਹੈਗਾ, ਅੱਜ ਵੀ ਛੋਟਾ ਜਿਹਾ ਪਾਰਕ, ਪਹਿਲਾਂ ਵੱਡਾ ਸੀ ਛੋਟਾ ਹੋ ਗਿਆ,
0: ਛੋਟਾ ਹੋ ਗਿਆ।
1: ਉਸ ਪਾਰਕ ਦੇ ਵਿੱਚ ਜਾ ਕੇ ਇੱਕ ਚਾਦਰ ਵਿਛਾਉਂਦੇ ਤੇ ਜਾ ਕੇ ਸੌ ਜਾਂਦੇ। ਰਾਤ ਕੱਟਦੇ ਆ, ਸਵੇਰੇ ਇਸ਼ਨਾਨ ਪਾਣੀ ਕਰਦੇ ਆ, ਨਿਤਨੇਮ ਕਰਦੇ ਆ, ਪੱਗ ਪੁੱਗ ਬੰਨ ਕੇ ਬੈਠੇ ਹੁੰਦੇ ਉੱਥੇ ਤੇ ਇੱਕ ਸੇਵਾਦਾਰ ਆਉਂਦਾ ਵੇਂਦਾ ਵੀ ਸੰਤ ਇੱਥੇ ਬੈਠੇ, ਸੰਤ ਫਤਿਹ ਸਿੰਘ ਹੋਰੀ। ਉਹ ਆਪਣੇ ਸੁਪਰਵਾਈਜ਼ਰ ਨੂੰ ਕਹਿੰਦਾ, ਸੁਪਰਵਾਈਜ਼ਰ ਸੰਤ ਜੀ ਤੁਸੀਂ ਇੱਥੇ ਕਿਉਂ ਬੈਠੇ ਜੇ, ਤੁਸੀਂ ਰਾਤੀ ਐਂ ਦੱਸ ਦੇ ਤੂੰ ਕਮਰਾ ਦਿੰਦੇ ਸੀ। ਉਹ ਕਹਿੰਦੇ ਨਹੀਂ, ਨਹੀਂ, ਇਹ ਕਮਰੇ ਸਾਡੇ ਵਾਸਤੇ ਨਹੀਂ, ਇਹ ਸੰਗਤ ਵਾਸਤੇ, ਯਾਤਰੂ ਵਾਸਤੇ ਕਮਰੇ ਨੇ। ਉਹਨਾਂ ਦੀ ਗੱਲ ਤੇ ਅੱਜ ਦੀ ਗੱਲ ਦਿੱਤੇ ਆ,
0: ਬਿਲਕੁਲ ਗੱਲ ਇਹ ਕਿ ਉਹ ਮਤਲਬ ਹੁਣ ਗੱਲ ਕਰੀਏ ਤਾਂ ਵੱਡੀ ਹੋ ਜਾਂਦੀ ਹੈ। ਸਾਡੇ ਹੁਣ ਗੁਰਦੁਆਰੇ ਜਿਹੜੇ ਨੇ ਉਹ ਐਸ਼ਗਾਹਾਂ ਬਣਦੀਆਂ ਜਾ ਰਹੀਆਂ ਨੇ,
1: ਬਿਲਕੁਲ ਇਹਨਾਂ ਨੇ ਗੁਫਾਵਾਂ ਬਣਾਤੀਆਂ।
0: ਦੇਖੋ ਨਾ ਤੁਸੀਂ ਐਸ਼ਗਾਹ ਹੀ ਆ ਜੇ ਅੱਜ ਖਾਲਸੇ ਦੀ ਜਨਮ ਭੂਮੀ ਅਨੰਦਪੁਰ ਸਾਹਿਬ ਜਿਹਦੀ ਆਪਾਂ ਗੱਲ ਕੀਤੀ ਹੈ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਸ਼੍ਰੋਮਣੀ ਅਕਾਲੀ ਦਲ ਦਾ ਬਹੁਤ ਵੱਡਾ ਨਾਮ ਅਮਰਜੀਤ ਸਿੰਘ ਚਾਵਲਾ ਜੀ ਤੇ ਵੱਡੇ ਐਲੀਗੇਸ਼ਨ ਲੱਗੇ ਨੇ। ਹੁਣ ਉਹ ਮਤਲਬ ਕਹਿੰਦਾ ਕਿ ਮੈਂ ਸਾਰਾ ਕੁਝ ਬਾਹਰ ਕੱਢ ਦਵਾਂਗਾ। ਮੈਂ ਤਾਂ ਕਹਿੰਦਾ ਚਾਵਲਾ ਜੀ ਹੁਣ ਚੁੱਪ ਨਾ ਕਰੋ, ਜੇ ਤੁਹਾਡੇ ਤੇ ਝੂਠੇ ਐਲੀਗੇਸ਼ਨ ਲੱਗੇ ਨੇ ਤੇ ਛਿੱਲ ਦਿਓ ਹੁਣ ਤੁਹਾਡਾ ਮੌਕਾ। ਕੌਮ ਤੁਹਾਨੂੰ ਸ਼ਾਇਦ ਜੇ ਤੁਹਾਡੇ ਗੁਨਾਹ ਨੇ ਕੀਤੇ ਹੋਏ ਨੇ ਜਾਂ ਨਹੀਂ ਕੀਤੇ, ਜੇ ਤੁਹਾਨੂੰ ਆੜੇ ਚ ਲਿਆ ਜਾ ਰਿਹਾ, ਤੁਹਾਨੂੰ ਮਤਲਬ ਟਾਰਗੇਟ ਕੀਤਾ ਗਿਆ, ਤੁਹਾਡਾ ਜ਼ਿੰਦਗੀ ਬਰਬਾਦ ਕੀਤੀ ਗਈ ਹੈ, ਤਾਂ ਫਿਰ ਰੁਕੋ ਨਾ। ਹੁਣ ਜੇ ਤੁਹਾਡੇ ਪੱਲੇ ਕੁਝ ਹੈ ਤਾਂ ਦੇ ਦਿਓ ਕੌਮ ਨੂੰ, ਦੱਸ ਦਿਓ, ਕੱਢ ਦਿਓ ਕਰਤੂਤਾਂ, ਤੁਹਾਡੇ ਕੋਲ ਬਹੁਤ ਕੁਝ ਹੈ। ਜਿਵੇਂ ਜਹੇਦਾਰਾਂ ਦੇ ਕੋਲੋਂ ਤੁਸੀਂ ਚਾਬੀਆਂ ਲਈਆਂ ਨੇ ਅਕਾਲ ਤਖ਼ਤ ਸਾਹਿਬ ਦੀਆਂ, ਸਾਰੀਆਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਕੱਢ ਦਿਓ ਹੁਣ, ਕੱਚੇ ਚਿੱਠੇ ਲਿਖ ਦਿਓ, ਬਾਹਰ ਤਾਂ ਹੈਗੇ ਹੀ ਤੁਸੀਂ, ਜੇ ਤੁਹਾਡੇ ਤੇ ਵਾਰ ਹੋ ਗਏ ਨੇ ਤੇ ਬਰੋ। ਗੁਰੂ ਗੋਬਿੰਦ ਸਿੰਘ ਕਲਗੀਧਰ ਪਿਤਾ ਦੇ ਸਿੱਖ, ਤੁਸੀਂ ਸੰਤ ਜਰਨੈਲ ਸਿੰਘ ਖਾਲਸਾ ਹੋਣਾ ਦੇ ਨਾਲ ਗੱਲ ਕਰਦੇ ਹੋ ਕਿ ਮੈਂ ਸਮਾਂ ਬਿਤਾਇਆ, 10 ਸਾਲ ਜੇਲ੍ਹ ਕੱਟੀ ਹੈ ਤੇ ਹੁਣ ਜੇ ਤੁਹਾਡਾ ਜ਼ਿੰਦਗੀ ਦਾ ਮਤਲਬ ਬਰਬਾਦ ਕਰ ਦਿੱਤੀ ਹੈ ਤੇ ਤੁਸੀਂ ਹੁਣ ਛੱਡਦੇ ਕਿਉਂ ਆਪਣਿਆਂ ਨੂੰ, ਜੇ ਤੁਹਾਡੇ ਆਪਣੇ ਨਹੀਂ ਬਣੇ ਤਾਂ ਕਰੋ ਹੁਣ, ਐਵੇਂ ਫਿਰ ਝੂਠੀਆਂ ਨਾ ਗੱਲਾਂ ਕਰੀ ਚੱਲੋ, ਫਿਰ ਫੜਾ ਨਾ ਮਾਰੋ, ਫਿਰ ਕੱਢੋ ਹੁਣ ਸਭ ਕੁਝ ਬਾਹਰ ਕੱਢੋ। ਮੈਂ ਤਾਂ ਕਹਿੰਦਾ ਸਰਸੇ ਸਾਧ, ਸਰਸੇ ਵਾਲੇ ਸਾਧ ਦਾ ਵੀ ਸਾਰਾ ਕੁਝ, ਕਿੰਨੇ ਉੱਥੇ ਉਹਨੂੰ ਪੁਸ਼ਾਕ ਬਣਾ ਕੇ ਦਿੱਤੀ, ਤੁਹਾਨੂੰ ਸਭ ਪਤਾ ਹੈ, ਤੇ ਕਿਵੇਂ ਉਹਦੀ ਮਾਫ਼ੀ ਮੰਗਵਾ ਗਈ ਤੁਹਾਨੂੰ ਸਭ ਪਤਾ ਹੈ, ਤੇ ਇਹ ਬੀਬੀ ਸਪੈਸ਼ਲ ਲਿਆਂਦੀ ਗਈ ਤੁਹਾਨੂੰ ਸਭ ਪਤਾ ਹੈ। ਬਾਕੀ ਭੱਟ ਸਾਹਿਬ ਬਲਾਤਕਾਰ ਹੁੰਦਾ ਪਹਿਲੀ ਵਾਰੀ, ਇੰਨਾ ਚਿਰ ਬੀਬੀ ਰਹੀ ਹੈ ਉੱਥੇ, ਹਨਾ, ਕਿਸੇ ਵੇਲੇ ਸਮਝੌਤੇ ਵੀ ਹੁੰਦੇ ਆ, ਕਿਸੇ ਵੇਲੇ ਰਜਾਮੰਦੀ ਵੀ ਹੁੰਦੀ ਹੈ। ਜੇ ਅਮਰਜੀਤ ਸਿੰਘ ਚਾਵਲਾ ਦੇ ਨਾਲ ਚਾਵਲਾ ਨੇ ਕੀਤਾ ਉਹਦੇ ਨਾਲ ਕੁਝ ਪਹਿਲੀ ਵਾਰੀ, ਤਾਂ ਪਹਿਲੀ ਵਾਰੀ ਰੇਪ ਆ, ਬਾਰ ਬਾਰ ਸਰੀਰਕ ਸੰਬੰਧ ਜਿਹੜੇ ਨੇ ਉਹ ਰੇਪ ਨਹੀਂ ਹੁੰਦੇ। ਤੁਸੀਂ ਸੀਨੀਅਰ ਹੋ, ਸਤਿਕਾਰਯੋਗ, ਮੈਂ ਇਹੋ ਜਿਹੀ ਗੱਲ ਕਰਦਾ ਨਹੀਂ ਹੁੰਦਾ, ਕਿਉਂ ਪਟੀ ਸਾਹਿਬ?
1: ਨਹੀਂ ਬਿਲਕੁਲ ਠੀਕ ਹੈ ਜੀ, ਬਿਲਕੁਲ ਠੀਕ।
0: ਬੀਬੀ ਵੀ ਕਟਹਿਰੇ, ਬੀਬੀ ਵੀ ਕਟਹਿਰੇ ਚ ਆਉਂਦੀ ਆ, ਇਹ ਗੱਲ ਠੀਕ ਆ ਕਿ ਬੀਬੀਆਂ ਦੇ ਪੱਖ ਦੇ ਵਿੱਚ ਸਾਰੀ ਜਨਤਾ ਉਤਰ ਆਉਂਦੀ ਆ। ਬੀਬੀ ਦੇ ਦੋ ਕੇਸ ਨੇ, ਉਹ ਕਾਹਦੇ ਕੇਸ ਨੇ? ਤੇ ਬੀਬੀ ਨੂੰ ਸਰਕਾਰੀ ਗੱਡੀ ਦਿੱਤੀ ਤੇ ਦਿੱਤੀ ਕਿਉਂ ਗਈ ਕਾਹਦੀ? ਸ਼ਾਇਦ ਇਹਦਾ ਮਤਲਬ ਜਿਹੜਾ ਵੀ NRI ਉਹਨੂੰ ਸਰਕਾਰੀ ਗੱਡੀ ਮਿਲ ਜੂਗੀ, ਉਹਨੂੰ ਸੇਵਾਦਾਰ ਮਿਲ ਜਾਣਗੇ, ਉਹਨੂੰ ਪੱਕੀ ਸਰਾਂ ਦੇ ਵਿੱਚ ਕਮਰਾ ਮਿਲ ਜੂਗਾ, ਉਹਨੂੰ ਸੁੱਖ ਸਹੂਲਤਾਂ ਮਿਲ ਜਾਣਗੀਆਂ। ਇਹਦਾ ਮਤਲਬ ਕੁਝ ਨਾ ਕੁਝ ਵੱਡੀ ਛੱਡੇ ਵੱਡਾ ਛੱਡੇ ਅੰਤਰ ਸੀ, ਕੋਈ ਵੱਡੀ ਚਾਲ ਸੀ,
1: ਸ਼ਡਯੰਤਰ ਦੱਸ ਦਿੰਦੇ ਆ ਜੀ।
0: ਜੀ
1: ਅੱਜ ਬਕਾਇਦਾ ਤੌਰ ਤੇ ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਵੀ ਕੁਝ ਟੀਵੀ ਚੈਨਲਾਂ ਦੇ ਉੱਤੇ ਤੇ ਕੁਝ ਸਰਕਾਰ ਕੋਲ ਜਿਹੜੀ ਮੈਨੂੰ ਇਨਫੋਰਮੇਸ਼ਨ ਮਿਲੀ ਆ ਕਿ ਉਹ ਬਲਤੇਜ ਸਿੰਘ ਪੰਨੂ ਹੋਰਾਂ ਨੇ ਸਪਸ਼ਟ ਇਹ ਗੱਲ ਕਹੀ ਹੈ ਵੀ ਇਹ ਬੀਬੀ ਨੂੰ ਜਿਹੜੀ ਟਿਕਟ ਲੈ ਕੇ ਦਿੱਤੀ ਹੈ ਬੈਰੀਨ ਤੋਂ ਇੱਥੇ ਆਉਣ ਦੀ, ਉਹ ਯੂਥ ਅਕਾਲੀ ਦਲ ਬਾਦਲ ਦੇ ਪ੍ਰਧਾਨ ਸਰਬਜੀਤ ਸਿੰਘ ਝਿੰਜਰ ਨੇ
0: ਲੈ ਕੇ ਦਿੱਤੀ। ਸੁਣਿਆ ਮੈਂ ਵੀਡੀਓ, ਹਾਂਜੀ,
1: ਜਿਹੜਾ ਬਿਰਸਾ ਸਿੰਘ ਮਿੰਟੋ ਆ ਉਹਦੀ ਸੰਭਾਲਣ ਦੀ ਜ਼ਿੰਮੇਵਾਰੀ ਸੀ। ਚਲੋ ਬੀਬੀ ਜੇਲ ਚਲੀ ਗਈ, ਉਸ ਤੋਂ ਬਾਅਦ ਕਿੰਨੇ ਸੰਭਾਲਿਆ, ਹੁਣ ਕਾਹਦੇ ਵਾਸਤੇ? ਉਹ ਅੱਗੇ ਕੁਛ ਨੀ ਕਹਿੰਦੇ, ਅੱਗੇ ਇਹ ਆ ਵੀ ਇਹ ਸਿਰਫ ਇਹ ਸੀ ਵੀ ਗਿਆਨੀ ਹਰਪ੍ਰੀਤ ਸਿੰਘ ਨੂੰ ਤੇ ਗਿਆਨੀ ਰਘਵੀਰ ਸਿੰਘ ਨੂੰ ਬਦਨਾਮ ਕਿਵੇਂ ਕਰਨਾ। ਜਿਹੜਾ 2 ਦਸੰਬਰ 2024 ਦਾ ਹੁਕਮਨਾਮਾ ਉਹ ਇਹਨਾਂ ਨੂੰ ਹਜ਼ਮ ਨਹੀਂ ਹੋ ਰਿਹਾ, ਹਾਲੀ ਕਿ ਉਹ ਇਹਨਾਂ ਦੀ ਭਲਾਈ ਵਾਸਤੇ ਸੀ, ਬੁਰਾਈ ਵਾਸਤੇ ਨਹੀਂ ਸੀਗਾ। ਉਹ ਇਹਨਾਂ ਨੂੰ ਸੁਰਖਰੂ ਕਰਦਾ ਸਭ ਦੋਸ਼ਾਂ ਤੋਂ, ਲੇਕਿਨ ਇਹਨਾਂ ਨੂੰ ਉਹ ਫਿਰ ਕਰਤਾ ਨਹੀਂ, ਜਿਸ ਕੁਝ ਕੀਤਾ ਹੀ ਨਹੀਂ ਜੀ। ਹੁਣ ਇਹਨਾਂ ਦੇ ਦੋਸ਼ ਲਾਉਣਾ ਜੇ ਕੀਤਾ ਸੀ ਤੇ ਬੀਬੀ, ਹੁਣ ਸਵਾਲ ਇਹ ਪੈਦਾ ਹੁੰਦਾ ਬੀਬੀ ਫਿਰ ਚਾਵੜੇ ਦੇ ਕੋ ਵਰਗੀ ਹੋ?
0: ਸਵਾਲ ਤਾਂ ਵੱਡਾ ਇਹੀ ਆ।
1: ਇਸ ਕਰਕੇ ਚਾਵਲਾ ਸਾਹਿਬ ਕੋਲ ਜੇ ਕੁਛ ਹੈਗਾ ਤਾਂ ਉਹਨਾਂ ਨੂੰ ਆਪਣਾ ਕੱਢ ਦੇਣਾ ਚਾਹੀਦਾ ਬਾਹਰ, ਅਸੀਂ ਕਰਾਂਗੇ ਉਹਨਾਂ ਦੀ ਪੂਰੀ ਜਿਹੜੀ ਗੱਲ ਕਰਨਗੇ ਅਸੀਂ ਜਨਤਾ ਤੱਕ ਪਹੁੰਚਾਵਾਂਗੇ।
0: ਮੈਂ ਤਾਂ ਕਹਿੰਦਾ ਜੀ ਜੇ ਉਹ ਸਰੀ BC ਦੇ ਵਿੱਚ ਵੀ ਨੇ, ਅਸੀਂ ਟਿਕਟ ਕਟਾ ਕੇ ਉੱਥੇ ਜਾਣ ਨੂੰ ਤਿਆਰ ਹਾਂ, ਜਾਂ ਉਹ ਵਾਇਆ ਟੈਲੀਫੋਨ ਸਾਡੇ ਨਾਲ ਰਾਬਤਾ ਕਾਇਮ ਕਰਨਾ ਚਾਹੁਣ, ਅਸੀਂ 3 ਘੰਟੇ 4 ਘੰਟੇ 5 ਘੰਟੇ 6 ਘੰਟੇ ਉਹਨਾਂ ਦਾ ਪੱਖ ਸੁਣਨ ਨੂੰ ਤਿਆਰ ਹਾਂ, ਔਰ ਉਹਨਾਂ ਦੀ ਗੱਲ ਉਹਨਾਂ ਨਾਲ ਗੱਲ ਕਰਨ ਨੂੰ ਤਿਆਰ ਹਾਂ। ਕੁਝ ਜਦੋਂ ਆਪਣੇ ਲੈਵਲ ਤੇ ਉਹ ਪਾਉਣਗੇ, ਆਪਣੇ ਲੈਵਲ ਤੇ ਤਾਂ ਇੱਕ ਤਰਫਾ ਗੱਲ ਹੋ ਜਾਣੀ ਜੀ, ਉਹਨਾਂ ਨੇ ਕਹਿ ਦਿੱਤੀ, ਤੇ ਜਦੋਂ ਉਹਨਾਂ ਨੂੰ ਕੋਈ ਕਾਊਂਟਰ ਕਰੂਗਾ, ਇੱਕ ਸਵਾਲ ਪੁੱਛੂਗਾ, ਲੈ ਕੇ ਮੇਰੇ ਨਾਲ ਤੁਸੀਂ ਹੋਵੋ ਸਰਦਾਰ ਜਸਬੀਰ ਸਿੰਘ ਪੱਟੀ ਹੋਣ ਜਾਂ ਮੈਂ ਹੋਵਾਂ, ਤੇ ਉਹਨਾਂ ਦੀ ਗੱਲ ਦੇ ਵਿੱਚ ਉਹ ਪੁਆਇੰਟ ਚੱਕ ਕੇ ਉਹਨਾਂ ਨੂੰ ਗੱਲ ਸਵਾਲ ਕੀਤਾ ਜਾਵੇ, ਤੇ ਉਹਦਾ ਕੋਈ ਮਤਲਬ ਹੋਰ ਨਿਕਲਦਾ। ਹੁਣ ਤਾਂ ਵਨ ਤਰਫਾ ਕਰ ਰਹੇ ਨੇ, ਹੁਣ ਤਾਂ ਆਪਣੇ ਮਨ ਦੀ ਗੱਲ ਕਰ ਰਹੇ ਨੇ, ਜੋ ਮਨ ਦੇ ਵਿੱਚ ਆਪਣੇ ਆਪਣਾ ਬਚਾਓ ਕਰ ਰਹੇ ਨੇ। ਪਰ ਇਹ ਗੱਲ ਸਹੀ ਹੈ ਕਿ ਜੇ ਉਹਦਾ ਰੇਪ ਹੋਇਆ ਸੀ ਤੇ ਪਹਿਲੀ ਵਾਰ ਹੀ ਬੀਬੀ ਨੂੰ ਸਰਾਂ ਛੱਡ ਦੇਣੀ ਚਾਹੀਦੀ ਸੀ ਪਬਲਿਕਲੀ, ਉਹਨੂੰ ਯੂਟਿਊਬ ਤੇ ਅੱਜ ਵੀ ਆਈ ਆ, ਉਦੋਂ ਵੀ ਆ ਜਾਣਾ ਚਾਹੀਦਾ ਸੀ। ਬਾਰ ਬਾਰ ਜਿਹੜੇ ਸਬੰਧ ਨੇ ਉਹ ਰੇਪ ਨਹੀਂ ਕਵਾਉਂਦੇ। ਇਹ ਠੀਕ ਹੈ ਕਿ ਸਮਾਜ ਬੀਬੀਆਂ ਦੇ ਹੱਕ ਦੇ ਵਿੱਚ ਉਤਰ ਆਉਂਦਾ, ਕੋਈ ਦੋ ਰਾਵਾਂ ਨਹੀਂ ਬੀਬੀਆਂ ਨਾਲ ਧੱਕਾ ਹੁੰਦਾ ਵੀ ਹੋਊਗਾ, ਪਰ ਇੰਨੀ ਦੇਰ ਬਾਅਦ ਇਸ ਤਰੀਕੇ ਦਾ ਜਿਹੜਾ ਵਾ ਉਹ ਮਸਲਾ ਖੜਾ ਹੋਣਾ, ਤੇ ਅਮਰਜੀਤ ਸਿੰਘ ਚਾਵਲੇ ਨੂੰ ਉਹਦੇ ਕਹਿਣ ਦੇ ਮੁਤਾਬਕ ਮੇਰੀ ਜ਼ਿੰਦਗੀ ਤਬਾਹ ਕੀਤੀ ਜਾ ਰਹੀ ਹੈ ਰਾਜਨੀਤਿਕ ਤੌਰ ਤੇ, ਮੇਰੇ ਵਿਰੋਧ ਦੇ ਵਿੱਚ ਜਿਹੜੀ ਇੱਕ ਹਵਾ ਚਲਾਈ ਜਾ ਰਹੀ ਹੈ, ਹੁਣ ਉਹਨਾਂ ਨੂੰ ਚਾਹੀਦਾ ਵੀ ਜਿਹਨਾਂ ਕੁਝ ਹੈਗਾ ਤੇ ਖੋਲ ਦੇਣ ਕੱਚਾ ਚਿੱਠਾ ਸਾਰਿਆਂ ਦਾ। ਜੇ ਤੁਹਾਡੇ ਕੋਈ ਨਹੀਂ ਬਣੇ ਤੇ ਤੁਸੀਂ ਕੋਈ ਬਣਦੇ ਹੋ, ਕਰ ਦਿਓ ਦੁੱਧ ਦਾ ਦੁੱਧ ਪਾਣੀ ਦਾ ਪਾਣੀ। ਇਹ ਬੀਬੀ ਨੂੰ ਕਾਹਦੇ ਵਾਸਤੇ ਲਿਆਂਦਾ ਗਿਆ ਸੀ, ਕਿੰਨੇ ਟਿਕਟ ਕਟਾਈ ਸੀ? ਬਲਤੇਜ ਪੰਨੂ ਹੋਣਾ ਦੇ ਕਹਿਣ ਦੇ ਮੁਤਾਬਕ ਸਹੀ ਨੇ, ਕਿਉਂ ਸਲਾਂ ਦੇ ਵਿੱਚ VIP ਟ੍ਰੀਟਮੈਂਟ ਦਿੱਤੀ ਗਈ? ਤੜਕੇ ਵਾਲੀਆਂ ਦਾਲਾਂ ਕਿਉਂ ਖਵਾਈਆਂ ਗਈਆਂ? ਕੱਲਾ ਤੜਕਾ ਹੀ ਉੱਥੇ ਲੱਗਾ ਕਿ ਕੋਈ ਹੋਜ ਵੀ ਲੱਗਦੇ ਰਹੇ ਨੇ ਤੜਕੇ? ਹਾਂਜੀ, ਬੀਬੀ ਦੇ ਕੇਸ ਕਾਹਦੇ ਸੀ ਪੱਟੀ ਸਾਹਿਬ?
1: ਕੇਸ ਇੱਕ ਤਾਂ ਉੱਤੇ 420 ਦਾ ਕੇਸ ਸੀਗਾ ਜੀ, ਠੱਗੀ ਦਾ ਕੇਸ ਸੀਗਾ, ਇੱਕ ਉੱਤੇ ਬਲਾਤਕਾਰ ਦਾ ਕੇਸ ਪਹਿਲਾਂ ਕਰਾਇਆ ਹੁੰਦਾ।
0: ਕਰ ਲੋ ਕਿਉਂ ਨੂੰ ਪਾਂਡਾ 9058132095813 1300 ਅਗਰ ਤੁਹਾਡਾ ਕੋਈ ਕੁਐਸਚਨ ਹੈ ਤਾਂ ਤੁਸੀਂ ਕਾਲ ਕਰ ਸਕਦੇ ਹੋ। ਗੁਲਜ਼ਾਰ ਸਿੰਘ ਦੀ ਮੌਤ ਤੋਂ ਬਾਅਦ ਸਰਪੰਚ ਵੱਲੋਂ ਧਮਕਾਉਣ ਤੇ ਇੱਕ ਹੋਰ ਕਰ ਦੋ
1: ਸਵਾਲ ਇਹ ਪੈਦਾ ਹੁੰਦਾ ਵਾ ਵੀ ਅਕਾਲੀ ਦਲ ਤੇ ਸ਼੍ਰੋਮਣੀ ਕਮੇਟੀ ਨੇ ਮੁੱਖ ਮੰਤਰੀ ਨੂੰ ਕਹਿਤਾ ਜੀ ਇਹ ਪੰਥ ਦੋਖੀ ਹੈ, ਗੁਰੂ ਦੋਖੀ ਹੈ, ਉਹਦੇ ਹੁਕਮਨਾਮੇ ਦੀਆਂ ਜਿਹੜੀਆਂ ਕਾਪੀਆਂ ਛਪਵਾ ਕੇ ਬਕਾਇਦਾ ਤੌਰ ਤੇ ਹੋਲਡਿੰਗ ਲਾ ਤੇ ਥਾਂ ਥਾਂ ਤੇ ਪੰਥ ਦੋਖੀ ਤੇ ਗੁਰੂ ਦੋਖੀ। ਕੀ ਸ਼੍ਰੋਮਣੀ ਕਮੇਟੀ ਹੁਣ ਵੀ ਲਾਏਗੀ ਉੱਥੇ ਇਸ ਤਰ੍ਹਾਂ ਬੋਰਡ ਲਾਏਗੀ? ਲਾਏਗੀ ਬੋਰਡ?
0: ਅਸਤੀਫੇ ਮਨਜ਼ੂਰ, ਅਸਤੀਫੇ ਮਨਜ਼ੂਰ ਹੋ ਗਏ ਕਿ ਨਹੀਂ ਹੋ ਗਏ?
1: ਨਾ, ਉਹ ਕਿੱਥੋਂ
0: ਜੇ ਅਕਾਲ ਤਖ਼ਤ ਹੁਣ ਸਵਾਲ ਇਹ ਪਤਾ ਹੋ ਗਿਆ, ਅਕਾਲ ਤਖ਼ਤ ਸਾਹਿਬ ਤੋਂ ਛੇਕ ਦਿੱਤਾ ਗਿਆ, ਅਕਾਲ ਤਖ਼ਤ ਸਾਹਿਬ ਤੋਂ ਛੇਕੇ ਗਏ ਬੰਦੇ ਦਾ ਅਸਤੀਫ਼ਾ ਅਜੇ ਤੱਕ ਜੇ ਪ੍ਰਵਾਨ ਨਹੀਂ ਕੀਤਾ ਗਿਆ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਜਾਂ ਸ਼੍ਰੋਮਣੀ ਅਕਾਲੀ ਦਲ ਵੱਲੋਂ, ਮਤਲਬ ਫਿਰ ਅਕਾਲ ਤਖ਼ਤ ਸਾਹਿਬ ਦੇ ਸਾਹਮਣੇ ਖੜੇ ਨੇ, ਵੰਗਾਰ ਰਹੇ ਨੇ ਅਕਾਲ ਤਖ਼ਤ ਸਾਹਿਬ ਨੂੰ। ਦੂਜੇ ਪਾਸੇ ਜੇ ਉਹ ਕਿਸੇ ਵੀ ਪਰਿਵਾਰ ਦੇ ਕੋਲ ਰਹਿ ਰਿਹਾ, ਜੇ ਉਹ ਪੰਥ ਪ੍ਰਤੀ ਵਿਸ਼ਵਾਸ ਰੱਖਦਾ, ਅਕਾਲ ਤਖ਼ਤ ਸਾਹਿਬ ਨੂੰ ਸਮਰਪਿਤ ਹੈ, ਚਾਹੇ ਉਹ ਕਿਸੇ ਇੱਥੇ ਆਪਣੇ ਨਜ਼ਦੀਕੀ ਕੋਲ ਰਹਿ ਰਹੇ ਨੇ, ਰਿਸ਼ਤੇਦਾਰ ਕੋਲ ਰਹਿ ਰਹੇ ਨੇ, ਕਿਉਂ? ਕਿਉਂਕਿ ਅਕਾਲ ਤਖ਼ਤ ਤੋਂ ਛੇਕੇ ਹੋਏ ਨੇ, ਜਿਹੜਾ ਛੇਕਿਆ ਗਿਆ ਉਹ ਤਾਂ ਛੇਕਿਆ ਗਿਆ, ਉਹਦੇ ਨਾਲ ਤੇ ਖਤਮ ਹੋ ਗਿਆ ਕੰਮ, ਉਹਦੇ ਨਾਲ ਤੇ ਰੋਟੀ ਦੀ ਸਾਂਝ ਖਤਮ ਹੋ ਗਈ, ਜਿੰਨਾ ਚਿਰ ਉਹ ਵਾਪਸ ਨਹੀਂ ਆਉਂਦਾ, ਤੋ ਕਿੱਥੇ ਰਹਿ ਰਹੇ ਨੇ? ਇਹਦਾ ਮਤਲਬ ਉਹ ਪਰਿਵਾਰ ਵੀ ਜਿਹੜਾ ਵਾ ਉਹ ਅਕਾਲ ਤਖ਼ਤ ਸਾਹਿਬ ਨੂੰ ਵੰਗਾਰ ਰਿਹਾ, ਜਾਂ ਉਹਦੇ ਸਾਥੀ ਜਿਹੜੇ ਨੇ ਵੰਗਾਰ ਰਹੇ ਨੇ, ਮਤਲਬ ਉਹ ਧੜਾ ਫਿਰ ਵੱਡਾ ਹੋ ਗਿਆ, ਅਕਾਲ ਤਖ਼ਤ ਸਾਹਿਬ ਨੂੰ ਨਵਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਸਵਾਲ ਤਾਂ ਬੜੇ ਬਣਦੇ ਨੇ ਭੱਟੀ ਸਾਹਿਬ, ਨਹੀਂ? ਤੇ ਜੇ ਉਹ ਹਨ ਕਿਤੇ ਵੀ ਲੁਕੇ ਹੋਏ ਨੇ, ਉਹਨਾਂ ਨੂੰ ਆ ਕੇ ਸਪਸ਼ਟੀਕਰਨ ਆਪਣਾ ਜਿਹੜਾ ਯੂਟਿਊਬ ਤੇ ਫੇਸਬੁੱਕ ਤੇ ਨਹੀਂ ਖੜੇ ਹੋ ਕੇ ਦੇਣਾ ਚਾਹੀਦਾ, ਕਿਸੇ ਮੀਡੀਆ ਦੇ ਅਦਾਰੇ ਦੇ ਕੋਲ ਆ ਕੇ ਆਪਣਾ ਸਪਸ਼ਟੀਕਰਨ ਦੇਣਾ ਚਾਹੀਦਾ। ਪੁੱਛੋ ਸਵਾਲ, ਮੇਰੇ ਮੀਡੀਆ ਕਾਨਫਰੰਸ ਕਰ ਲੈਣ, ਬੀਸੀ ਦੇ ਵਿੱਚ ਵੀ ਹੈਗੀ ਆ।
1: ਜਿਹੜੀ ਗੱਲ ਤੁਸੀਂ ਅਸਤੀਫੇ ਪ੍ਰਵਾਨ ਦੀ ਗੱਲ ਕੀਤੀ ਹੈ ਜੀ, ਚਾਵਲੇ ਨੇ ਉਸੇ ਦਿਨ ਕਹਿ ਦਿੱਤਾ ਸੀ ਕਿ ਮੈਂ ਆਪਣਾ ਸ਼੍ਰੋਮਣੀ ਅਕਾਲੀ ਦਲ ਦੀ ਮੁੱਢਲੀ ਮੈਂਬਰਸ਼ਿਪ ਤੋਂ ਸੀਨੀਅਰ ਮੀਤ ਪ੍ਰਧਾਨ ਤੋਂ ਆਪਣਾ ਅਸਤੀਫਾ ਜਿਹੜਾ ਵਾ ਉਹ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਨੂੰ ਭੇਜਤਾ ਵਾ, ਤੇ ਸ਼੍ਰੋਮਣੀ ਕਮੇਟੀ ਦੀ ਮੈਂਬਰੀ ਤੋਂ ਅਸਤੀਫਾ ਮੈਂ ਜਿਹੜਾ ਵਾ ਉਹ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਨੂੰ ਭੇਜ ਦਿੱਤਾ ਵਾ। ਹੁਣ ਇੱਥੇ ਪ੍ਰਧਾਨ ਕੋਲ ਪਾਵਰ ਨਹੀਂ ਹੈਗੀ, ਇਹਨਾਂ ਦੀ ਐਗਜੈਕਟਿਵ ਦੀ ਮੀਟਿੰਗ ਹੋਊਗੀ, ਇਹਨਾਂ ਦੀ ਅੰਤਰ ਕਮੇਟੀ ਦੀ ਮੀਟਿੰਗ ਹੋਊਗੀ, ਫਿਰ ਵੇਖਾਂਗੇ ਸੀਐਮ ਪ੍ਰਵਾਨ ਕਰਦੇ ਕਿ ਨਹੀਂ ਕਰਦੇ
0: ਜੀ। ਤੇ ਦੂਜੇ ਪਾਸੇ ਤੇ ਹੈਗੀ ਨਾ ਕਿ ਦੂਜੇ ਪਾਸੇ ਵੀ ਕਮੇਟੀ ਦੀ ਮੀਟਿੰਗ, ਪਾਰਟੀ ਦੀ ਮੀਟਿੰਗ ਸਦਨੀ ਪੈਣੀ ਹੈ,
1: ਨਹੀਂ ਉਹ ਪ੍ਰਧਾਨ ਕੋਲ ਪਾਵਰ ਹੈਗੀ।
0: ਚਲੋ ਕਾਲਰ ਨੇ, ਵੈਲਕਮ ਜੀ।
2: ਸਤਿ ਸ੍ਰੀ ਅਕਾਲ ਚਾਵਲਾ ਸਾਹਿਬ, ਸਤਿ ਸ੍ਰੀ ਅਕਾਲ ਭੱਟੀ ਸਾਹਿਬ,
0: ਸਤਿ ਸ੍ਰੀ ਅਕਾਲ ਜੀ।
2: ਇੱਕ ਚੀਜ਼ ਦੱਸੋ ਜੀ, ਤੁਸੀਂ ਚਾਵਲਾ ਸਾਹਿਬ ਹੁਣੇ ਗੱਲ ਕੀਤੀ ਆ ਵੀ ਜੇ ਪੰਥ ਚੋਂ ਛੇਕੇ ਗਏ ਆ ਤੇ ਰੋਟੀ ਵੇਟ ਦੀ ਸਾਂਝ ਚਲੋ ਸਮਝ ਆਉਂਦੀ ਆ, ਉਹ ਜਿੱਥੇ ਰਹਿ ਰਹੇ ਆ ਜਾਂ ਨਹੀਂ ਰਹਿ ਰਹੇ, ਪਰ ਜਿਹੜੇ ਹੁਣੇ ਤੁਸੀਂ ਕਾਲ ਦਿੱਤੀ ਆ ਵੀ ਜੇ ਉਹ ਆ ਕੇ ਆਪਦਾ ਪੱਖ ਤੁਹਾਡੇ ਸਟੂਡੀਓ ਚ ਰੱਖਦੇ ਆ, ਤੇ ਕੀ ਉਹ ਕਿਸੇ ਤਰ੍ਹਾਂ ਦਾ ਕੋਈ ਕੰਟਰੋਵਰਸੀ
0: ਮੀਡੀਆ ਹੁੰਦਾ ਨਾ ਜੀ, ਮੀਡੀਆ ਆਜ਼ਾਦਾਨਾ ਤੌਰ ਤੇ ਹੁੰਦਾ ਵਾ, ਮੀਡੀਆ ਨੇ ਉਹਨਾਂ ਦਾ ਪੱਖ ਜਾਣਨਾ ਵਾ, ਜੇ ਪੱਖ ਜਾਣਾਂਗੇ ਤੇ ਫੇਰ ਹੀ ਫੈਸਲਾ ਹੋਊਗਾ ਨਾ। ਨਹੀਂ ਧੰਨਵਾਦ ਜੀ, ਤੁਹਾਡਾ ਬਹੁਤ ਵੈਲਿਡ ਕੁਐਸਚਨ ਆ, ਪਰ ਅਸੀਂ ਉਹਨਾਂ ਦੇ ਨਾਲ ਬੈਠ ਕੇ ਕੋਈ ਚਾਹ ਪੀਵਾਂਗੇ ਜਾਂ ਉਹਨਾਂ ਦੇ ਨਾਲ ਕੋਈ ਉਹਨਾਂ ਦੇ ਘਰ ਜਾਵਾਂਗੇ ਜਾਂ ਉਹਨਾਂ ਦੇ ਕੋਲ ਬੈਠਾਂਗੇ, ਰੋਟੀ ਪਾਣੀ ਖਾਵਾਂਗੇ ਜਾਂ ਰੋਟੀ ਪਾਣੀ ਸਦਾਂਗੇ, ਇੱਥੇ ਅਕਾਲ ਤਖ਼ਤ ਸਾਹਿਬ ਦਾ ਜਿਹੜਾ ਵਾ ਸਰਵਉੱਚਤਾ ਦਾ ਸਵਾਲ ਆ ਅਸੀਂ ਸਿਰ ਝੁਕਾਉਂਦੇ ਹਾਂ, ਉਹ ਉੱਥੇ ਇਸ ਮਾਮਲੇ ਦੇ ਵਿੱਚ ਵਾ। ਜੇ ਅਗਲੇ ਨਾਲ ਉਹਦਾ ਪੱਖ ਜਾਣ ਦਾ ਕੋਈ ਵੀ ਮੀਡੀਆ ਦੁਆਰਾ ਪੱਖ ਜਾਣ ਦਾ ਏ ਬੀ ਸੀ, ਤਾਂ ਉਹ ਮੇਰੇ ਨਹੀਂ ਖਿਆਲ ਦੇ ਲਾਗੂ ਹੁੰਦਾ, ਕਿਉਂ ਭੱਟੀ ਸਾਹਿਬ?
1: ਨਹੀਂ ਬਿਲਕੁਲ ਠੀਕ ਗੱਲ ਆ ਜੀ, ਇੱਥੇ ਜੇ ਸੰਤਾ ਸਿੰਘ, ਬਾਬਾ ਸੰਤਾ ਸਿੰਘ ਜੀ 500 ਛੇਕੇ ਹੋਏ ਸੀਗੇ, ਅਸੀਂ ਪ੍ਰੈਸ ਕੋਲ ਜਾਂਦੇ ਖਾਂਦੇ ਪੀਂਦੇ ਕੁਛ ਨਹੀਂ ਸੀ ਉੱਥੇ, ਲੇਕਿਨ ਪ੍ਰੈਸ ਕੋਲ ਗੱਲ ਅਟੈਂਡ ਕਰਦੇ ਸਨ ਜਾ ਕੇ ਅਸੀਂ ਉਹਨਾਂ ਨੂੰ ਪੱਖ ਜ਼ਰੂਰ ਲੈਂਦੇ ਸੀ ਉਹਨਾਂ ਨੂੰ।
0: ਠੀਕ ਹੈ ਵੀਰ ਜੀ,
2: ਧੰਨਵਾਦ,
0: ਮਿਹਰਬਾਨੀ। ਇੱਕ ਮਤਲਬ ਅਕਾਲ ਤਖ਼ਤ ਸਾਹਿਬ ਦੀ ਮਾਨ ਮਰਿਆਦਾ ਉੱਥੇ ਆ, ਜੇ ਉਹ ਮਤਲਬ ਐਜ ਏ ਸੱਚਾ ਸਿੱਖ ਜਿਹੜਾ ਵੀ ਇਸ ਵਕਤ ਗੁਰੂ ਗ੍ਰੰਥ ਸਾਹਿਬ ਨੂੰ ਜਾਂ ਅਕਾਲ ਤਖ਼ਤ ਸਾਹਿਬ ਨੂੰ ਸਮਰਪਿਤ ਹੈ, ਉਹ ਉਨੀ ਕੁ ਦੂਰੀ ਬਣਾਊਗਾ ਜਿੰਨਾ ਚਿਰ ਉਹ ਅਕਾਲ ਤਖ਼ਤ ਸਾਹਿਬ ਤੇ ਵਾਪਸ ਨਹੀਂ ਆਉਂਦਾ। ਇਹ ਗੱਲ ਠੀਕ ਹੈ, ਧੱਜੀਆਂ ਉੱਡਦੀਆਂ ਰਹੀਆਂ ਨੇ ਜਿੰਨਾ ਚਿਰ, ਤੁਸੀਂ ਦੇਖ ਲਓ ਕਿ ਮੈਂ ਹੁਣ ਲੀਡਰਾਂ ਦੇ ਨਾਂ ਲੈਣ ਲੱਗ ਕੇ, ਸਾਡੇ ਕੋਲ ਸਮਾਂ ਹੀ ਥੋੜਾ। ਅੱਛਾ, ਜਿਹੜੀ ਬਹਿਰੀਨ ਤੋਂ ਬੀਬੀ ਹੈ ਉਹਦੇ ਬਾਰੇ ਗਿਆਨੀ ਹਰਪ੍ਰੀਤ ਸਿੰਘ ਨੇ ਵੀ ਕੋਈ ਖੁਲਾਸੇ ਕੀਤੇ ਨੇ, ਆਪਣੇ ਕੋਲ ਸਮਾਂ ਤੇ ਵੈਸੇ ਥੋੜਾ ਇੱਕ ਦੋ ਮਿੰਟ ਦੇ ਵਿੱਚ ਕਵਰ ਕਰਾਂਗੇ।
1: ਇਹੀ ਖੁਲਾਸੇ ਕੀਤੇ ਜਿਹੜੀ ਆਪਾਂ ਡਿਸਕਸ ਕੀਤਾ ਵੀ ਗਿਆਨੀ ਹਰਪ੍ਰੀਤ ਸਿੰਘ ਨੇ ਗੱਲ ਕਹੀ ਵੀ ਬੀਬੀ ਦੇ ਬਜੜੀ ਆ ਉਹ ਮੈਨੂੰ ਕੁਛ ਮੀਡੀਆ ਦੇ ਸੋਰਸਾਂ ਤੋਂ ਪਤਾ ਲੱਗਾ ਵਾ, ਫਿਰ ਬਲਤੇਜ ਪੰਨੂ ਹੋਰਾਂ ਨੇ ਗੱਲ ਕਹੀ ਆ ਵੀ ਉਹਦੀ ਬੀਬੀ ਦੀ ਟਿਕਟ ਜਿਹੜੀ ਆ ਸਰਬਜੀਤ ਚਿੰਦਰ ਨੇ ਲੈਣੇ ਲੱਗ ਦਿੱਤੀ, ਵਿਰਸੇ ਬਿਠੇ ਹੋਏ ਤੇ ਚਾਵਲੇ ਸੰਭਾਲਿਆ ਉਹਨਾਂ ਨੂੰ,
0: ਤੇ ਫਿਰ ਐਕਸ਼ਨ ਇਹਨਾਂ ਤੇ ਵੀ ਹੋਣਾ ਚਾਹੀਦਾ
1: ਕਿਸੇ ਠੋਕੇ ਕਿਸੇ ਤਰੀਕੇ ਨਾਲ, ਮਤਲਬ ਇੰਨੇ ਯਾਰ ਰਾਜਨੀਤੀ ਤਾਂ ਕਦੇ ਨਹੀਂ ਜਾਣਾ ਚਾਹੀਦਾ
0: ਜੀ। ਬਿਲਕੁਲ, ਤੇ ਬੀਬੀ ਦਾ ਮਕਸਦ ਕੀ ਸੀ ਆਉਣਾ? ਸਭ ਤੋਂ ਸਪਸ਼ਟ ਤਾਂ ਇਹ ਵੀ ਬੀਬੀ ਨੂੰ ਵੀ ਕਰਨਾ ਚਾਹੀਦਾ ਕਿ
1: ਮੈਨੂੰ ਲੋਕ ਤੁਹਾਨੂੰ ਬਹੁਤ ਸੁਣਦੇ, ਮੈਂ ਮਿਹਰਬਾਨੀ ਜੀ ਕਹਿੰਦੇ ਕੰਮ ਕਰੋ, ਮੈਂ ਦੱਸੋ ਕਹਿੰਦਾ ਅਕਾਲੀ ਦਲ ਜਿਹੜੇ ਆਪਾਂ ਕਹੀਏ ਇੱਕੋ ਜਿਹੇ ਤੇ ਹੋਣਾ ਨੀ।
3: This is CJMR, the voice of the city, part of White Oaks Communications Group, your trusted local radio provider for more than 70 years.
1: ਜਿਹੜਾ ਪਾਰਲੀਮੈਂਟ ਬੋਰਡ ਆ ਉਹ ਦੇਖੇ ਵੀ ਕਿਹੜਾ ਬੰਦਾ ਜਿੱਤ ਸਕਦਾ ਉਹਨੂੰ ਖੜਾ ਕਰ, ਬੰਦਾ ਖੜਾ ਹੋਵੇ ਸੀਟ,
0: ਬਿਲਕੁਲ ਸਹੀ।
1: ਤੁਸੀਂ ਆਪਣੀ ਪ੍ਰਧਾਨੀ ਰੱਖ ਲਈ, ਅਸੀਂ ਵੀਰੇ ਕੋਈ ਗੱਲ ਨਹੀਂ, ਲੇਕਿਨ ਕੌਣ ਮੰਨੇ ਇਸ ਗੱਲ ਨੂੰ? ਮੈਂ ਫਿਰ ਗਿਆਨੀ ਹਰਪ੍ਰੀਤ ਉਹਦੇ ਸੀ ਤਿਆਰ, ਲੇਕਿਨ ਸਰਦਾਰ ਸੁਖਜੀਤ ਸਿੰਘ ਬਾਦਲ ਤਿਆਰ ਨੇ।
0: ਗੱਲ ਤੇ ਆਨਾ ਵੀ ਜਿੰਨਾ ਹੁਣ ਤੁਸੀਂ ਸਰਦਾਰ ਗੁਰਤੇਜ ਸਿੰਘ ਉਹਨਾਂ ਦਾ ਜ਼ਿਕਰ ਕੀਤਾ, ਏਡੀ ਤਗੜੀ ਉਹ ਸ਼ਖਸੀਅਤ ਆ, ਉਹਨਾਂ ਦਾ ਜੇਕਰ ਆਪਾਂ ਗੱਲ ਕਰਨ ਲੱਗੀਏ ਤਾਂ ਬਹੁਤ ਵੱਡੀ ਦੇਣ ਆ। ਕੌਣ ਕੌਣ ਕੌਣ ਆਖੇ ਰਾਣੀ ਨੂੰ ਅੱਗਾ ਢੱਕ, ਹਨਾ, ਮਰਨਾ ਇਹਨਾਂ ਨੇ, ਇਹ ਤੇ ਹੰਕਾਰ ਦੇ ਘੋੜਿਆਂ ਤੇ ਸਵਾਰ ਨੇ। ਚਲੋ ਆਖਰੀ ਕੁਸ਼ਚਨ ਆ, ਗੁਲਜ਼ਾਰ ਸਿੰਘ ਦੀ ਮੌਤ ਤੋਂ ਬਾਅਦ ਸਰਪੰਚ ਵੱਲੋਂ ਧਮਕਾਉਣ ਤੇ ਇੱਕ ਹੋਰ ਮਜ਼ਦੂਰ ਨੇ ਜ਼ਹਿਰ ਪੀਤਾ ਹੈ, ਮਤਲਬ ਸਰਪੰਚ ਨਾ ਹੋਇਆ ਤੇ ਮੈਨੂੰ, ਮੈਂ ਕਹਿੰਦਾ ਵੀ ਕੀ ਕਹਿਵਾਂ ਹੁਣ ਮੈਂ। ਹਾਂਜੀ,
1: ਇਹ ਸੰਗਰੂਰ ਦਾ ਨਮੋਲ ਪਿੰਡ ਹੈ ਜੀ, ਨਮੋਲ ਮਜ਼ਦੂਰ ਬੰਦਾ ਵਾ। ਇਹ ਕੀ ਕਰਦਾ ਸੀ, ਜਿਹੜੀਆਂ ਨਸ਼ੇ ਵਾਲੇ ਬੰਦੇ ਉਹਨਾਂ ਦੀ ਵੀਡੀਓ ਬਣਾ ਕੇ ਤੇ ਪਾ ਦਿੰਦਾ ਸੀਗਾ ਵੀ ਇਹ ਨਸ਼ਾ ਵਿਕਦਾ ਇੱਥੇ, ਜੇ ਸੋਸ਼ਲ ਮੀਡੀਆ ਪਾਉਂਦਾ ਸੀ ਫਿਰ ਚਰਚਾ ਧੋਣੀ ਹੈ ਇਹਨਾਂ ਨੂੰ। ਪਿੰਡ ਦੇ ਸਰਪੰਚ ਧਮਕਾਇਆ ਇਹਨੂੰ,
0: ਦੱਸੋ
1: ਤੂੰ ਕੌਣ ਵੀਡੀਓ ਪਾਉਣ ਵਾਲਾ, ਇਹਨੂੰ ਕਿਹਨੇ ਦੱਸ ਦਿੱਤੀ ਹੈ, ਤੇਰੇ ਨਾਲ ਵੇਖ ਲਾਂਗੇ ਅਸੀਂ, ਤੁਸੀਂ ਕਰ ਲਾਂਗੇ ਜੀ। ਉਹਨੂੰ ਧਮਕਾਇਆ, ਉਹਨੂੰ ਕਾਫੀ ਉਹਨੇ ਜਿਹੜਾ ਸੀ ਦਬਕੇ ਛਬਕੇ ਮਾਰੇ ਤੇ ਉਹਨੇ ਮੁੜ ਕੇ ਜ਼ਹਿਰ ਪੀ ਲਿਆ। ਹੁਣ ਜੇਰੇ ਲਾ ਜਾ ਸੋਡੇ ਪਟਿਆਲੇ ਦੇ ਵਿੱਚ
0: ਜੀ। ਪਰ ਸਰ ਕਾਲਰ ਨੇ
1: ਦੂਸਰੀ ਘਟਨਾ,
0: ਇੱਕ ਮਿੰਟ ਹੋਰ ਤੋਂ ਬਾਅਦ ਵੈਲਕਮ ਜੀ,
4: ਸਤਿ ਸ਼੍ਰੀ ਅਕਾਲ ਜੀ।
0: ਸਤਿ ਸ਼੍ਰੀ ਅਕਾਲ
4: ਸਰ, ਮੇਰੇ ਦੋ ਕੁਐਸਚਨ ਸੀ, ਅਗਰ ਤੁਸੀਂ ਇਜਾਜ਼ਤ ਦਿਓ ਤੇ ਮੈਂ
0: ਇੱਕ ਇੱਕ ਕਰਕੇ ਕਰੋ ਜੀ।
4: ਥੈਂਕ ਯੂ ਜੀ। ਫਸਟ ਮੇਰਾ ਅੱਜ ਪ੍ਰੈਸ ਕਾਨਫਰੰਸ ਸੀਗੀ ਪੰਨੂ ਸਾਹਿਬ ਦੀ, ਮੈਂ ਉਹ ਚ ਉਹਨਾਂ ਨੇ ਬੇਅਦਬੀ ਦਾ ਨਾਮ ਲਿਆ, ਚਲੋ ਮੈਨੂੰ ਵਧੀਆ ਲੱਗਾ ਕਿ ਕੋਈ ਯਾਦ ਕਰਦਾ ਇਹ ਚੀਜ਼ਾਂ। ਸਾਡਾ ਗੁਰੂ ਗਲੀ ਚ ਰੁਲਿਆ, ਠੀਕ ਹੈ 2015 ਤੋਂ, ਪਰ ਜਿਹੜੇ ਕੇਸ ਹੁਣ 400 ਕੇਸ ਹੋ ਗਿਆ ਉਹਦੇ ਤੇ ਕੋਈ ਬੋਲਦਾ ਹੀ ਨਹੀਂ, ਕਿ ਨਾ ਹੀ ਕੋਈ ਬਟਾਲਾ ਸਾਹਿਬ ਰੋਡ ਤੇ ਬਹਿੰਦੇ ਹੁਣ, ਵੀ ਹੁਣ ਗ੍ਰੰਥ ਸਾਹਿਬ ਕੋਈ ਹੋਰ ਹੋ ਗਿਆ, ਹੁਣ ਉਹਦਾ ਸਤਿਕਾਰ ਘੱਟ ਗਿਆ। ਅੱਜ ਕੱਲ ਕੋਈ ਸਿਰਫ ਅਕਾਲੀ ਦਲ ਦੀ ਸਰਕਾਰ ਸੀ ਉਦੋਂ ਇਹਨਾਂ ਨੇ ਸੱਤਾ ਚ ਆਉਣਾ ਸੀ, ਜਾਂ ਕਾਂਗਰਸੀ ਹੋ ਗਏ, ਆਪਾਂ ਤਾਂ ਚਲੋ ਕਿਸੇ ਦੇ ਸਾਈਡ ਨਹੀਂ ਲੈਂਦੇ, ਬਟ ਇਹ ਬਹੁਤ ਗਲਤ ਗੱਲ ਹੈ ਕਿ ਤੁਸੀਂ ਆਪ 4.5 ਸਾਲ ਬਾਅਦ ਉੱਠ ਕੇ ਅੱਜ ਬੇਅਦਬੀ ਦਾ ਕਿਤੇ ਪ੍ਰੈਸ ਕਲੱਬ ਨਾ ਲੈ ਰਹੇ ਹੋ।
0: ਜਵਾਬ ਲੈ ਲਓ, ਇਕੱਠੇ ਨਾ ਕਰੋ। ਹਾਂਜੀ,
1: ਪਹਿਲੀ ਗੱਲ ਤੇ ਜਿਹੜੀ ਉਹ ਬੇਅਦਬੀ ਹੋਈ ਸੀ ਉਸ ਟਾਈਮ ਦੇ ਉੱਤੇ ਰੌਲਾ ਵੀ ਬੜਾ ਪਿਆ ਸੀ ਤੇ ਜਿਆਸਤੀ ਬੜੀ ਹੋਈ ਸੀ। ਜਿਹੜੇ ਸਾਡੇ ਧਾਰਮਿਕ ਆਗੂ ਕਾਹਦੇ ਵਾਸਤੇ ਗਿਆ ਸੀ, ਸੜਕ ਦੇ ਪਾਸੇ ਬੈਠੇ ਸੀ, ਪ੍ਰੋਟੈਸਟ ਕਰ ਰਹੇ ਸੀ, ਸਾਨੂੰ ਇਨਸਾਫ਼ ਚਾਹੀਦਾ, ਉਹਨਾਂ ਦੀ ਕੁੱਟਮਾਰ ਕਿਉਂ ਕੀਤੀ ਗਈ, ਉਹਨਾਂ ਦੇ ਗੰਦੇ ਪਾਣੀ ਦੇ ਵਿਛਾੜਾ ਕਿਉਂ ਕੀਤੀਆਂ ਗਈਆਂ। ਉਹਨਾਂ ਨੇ ਇੰਨੀ ਗੱਲ ਕੀ ਵੀ ਅਸੀਂ ਨਿਤਨੇਮ ਕਰਨੇ, ਉਸਨੂੰ ਕਰ ਲੈਣ ਦਿਓ, ਜਿੱਥੇ ਵੀ ਚੱਲ ਚੱਲਾਂਗੇ, ਪਹਿਲਾਂ ਤੂੰ ਤੂੰ ਕੇ ਪੁਲਿਸ ਦੇ ਵਿੱਚ ਛੁੱਟੇ ਗੱਡੀਆਂ ਦੇ ਵਿੱਚ ਉਹਨਾਂ ਨੂੰ, ਉਹਦਾ ਰੌਲਾ ਇਸ ਕਰਕੇ ਜ਼ਿਆਦਾ ਪਿਆ ਸੀ
0: ਜੀ।
1: ਫਿਰ ਉੱਥੇ ਗੋਲੀ ਚੱਲ ਗਈ, ਦੋ ਬੰਦੇ ਮਰ ਗਏ, ਇਸ ਕਰਕੇ ਜ਼ਿਆਦਾ ਰੌਲਾ ਪਿਆ। ਜਿਹੜਾ ਉਹ ਤੁਸੀਂ ਅੱਜ ਦੀ ਗੱਲ ਕਰਦੇ ਹੋ, ਅੱਜ ਤੋਂ 10 ਸਾਲ ਬਾਅਦ ਵੀ ਉਹਦੀ ਚਰਚਾ ਰਹਿਣੀ ਰਹਿਣੀ ਹੈ
0: ਜੀ। ਬਾਕੀ ਜਿਹੜੀਆਂ ਬੇਅਦਬੀਆਂ ਹੋ ਰਹੀਆਂ ਨੇ ਬੜੀ ਨਿੰਦਣਯੋਗ ਨੇ ਜੀ। ਗੁਰੂ ਗ੍ਰੰਥ ਸਾਹਿਬ ਉਹੀ ਹੈ, ਸਰਵਉੱਚ ਨੇ, ਹਮੇਸ਼ਾ ਸਰਵਉੱਚ ਰਹਿਣਗੇ। ਜਿਨ੍ਹਾਂ ਨੇ
4: ਬੋਲ ਨਹੀਂ ਰਿਹਾ ਜੀ, ਇਹ ਗੱਲ ਸੀ ਕੁਸ਼ਚਨ ਸੀਗਾ ਜੀ। ਅੱਜ ਕੋਈ ਆਪਣੇ ਧਾਰਮਿਕ ਹੁਣ ਰੋਡ ਚੋਂ ਨਹੀਂ ਬੰਦ ਹੁੰਦੇ, ਹੁਣ ਕੋਈ ਬਹਿੰਦਾ ਨਹੀਂ ਜੀ, ਹੁਣ ਵੀ ਗ੍ਰੰਥ ਸਾਹਿਬ ਉਹੀ ਹੈ ਜੀ।
0: ਭੱਟ ਸਾਹਿਬ
1: ਮੈਂ ਕਹਿਤਾ ਤੁਹਾਨੂੰ, ਉਦੋਂ ਜਿਆਸਤੀ ਇੰਨੀ ਹੋਈ ਸੀਗੀ ਜਿਹਦੇ ਕਰਕੇ ਰੋਡ ਬੰਦ ਹੋਏ ਸੀਗੇ, ਇਹਨਾਂ ਨੂੰ ਕੀ ਲੋੜ ਸੀ ਉਹਨਾਂ ਦੇ ਉੱਤੇ ਜਿਹੜੀ ਸੀ ਆਪਣੇ ਅਟੈਕ ਕਰਨ ਦੀ ਪੁਲਿਸ ਨੂੰ ਕੀ ਲੋੜ ਸੀ ਡੰਗ ਫੇਰਨ ਦੀ ਧਾਰਮਿਕ
0: ਆਗੂ? ਇਹਨਾਂ ਦਾ ਕੁਐਸਚਨ ਪਟ ਸਾਹਿਬ ਇਹ ਹੈ ਕਿ ਹੁਣ ਜਿਹੜੀਆਂ ਬੇਅਦਬੀਆਂ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਹੋ ਰਹੀਆਂ ਨੇ, ਜਿਹੜੀਆਂ ਜਥੇਬੰਦੀਆਂ ਨੇ, ਉਹ ਕਿਉਂ ਨੀ ਸਾਹਮਣੇ ਆ ਰਹੀਆਂ, ਕਿਉਂ ਨੀ ਇਸ ਤਰ੍ਹਾਂ
1: ਧਾਰਮਿਕ ਪੋਥੀ ਕੀਤੀ ਹੁੰਦੀ ਚ ਹੈਗੀਆਂ ਨੇ, ਕਾਨੂੰਨੀ ਕਾਰਵਾਈ ਚ ਹੁੰਦੀ ਹੈ, ਲੇਕਿਨ ਉਹਦਾ ਰੋਸ ਸੀ ਵੀ ਸਾਡੇ ਦੋ ਬੰਦੇ ਕੁਮਾਰਤੇ ਨਾਲ ਪੰਜਾਬੀ ਪੁਲਿਸ
0: ਭਾਜੀ। ਉਸ ਵਕਤ ਹੁਣ ਪੁਆਇੰਟ ਟੂ ਬੀ ਨੋਟ, ਓਕੇ, ਉਸ ਵਕਤ ਅਗਲਿਆਂ ਨੇ ਚੈਲੰਜ ਕੀਤਾ ਸੀ ਸਿੱਖ ਕੌਮ ਨੂੰ, ਇੱਕ ਨੋਟ ਇਹ ਵੀ ਕਰਿਓ ਕਿ ਤੁਹਾਡਾ ਗੁਰੂ ਸਾਡੇ ਕੋਲ ਹੈ, ਸਿੱਖੋ ਜੇ ਲੈ ਕੇ ਜਾ ਸਕਦੇ ਹੋ ਤੇ ਲੈ ਜਾਓ। ਉਹ ਪਿੰਡ ਦੇ ਵਿੱਚ ਸੀ, ਚੈਲੰਜ ਕੀਤਾ ਸੀ, ਵੰਗਾਰਿਆ ਸੀ ਕੌਮ ਨੂੰ। ਅੱਜ ਜਿਹੜੀਆਂ ਨੇ ਚੁੱਪ ਚੁਪੀਤੇ ਜਾਂ ਕਹਿ ਲਓ ਕਿ ਸ਼ਰਾਰਤੀ ਅਨਸਰ ਕਰ ਜਾਂਦੇ ਨੇ, ਦੈਟਸ ਅ ਡਿਫਰੈਂਟ ਸਟੋਰੀ, ਪਰ ਉਦੋਂ ਕੌਮ ਨੂੰ ਵੰਗਾਰਿਆ ਸੀ, ਤੁਹਾਨੂੰ ਯਾਦ ਹੋਊਗਾ, ਠੀਕ ਹੈ ਨਾ?
4: ਹਾਂਜੀ ਹਾਂਜੀ ਹਾਂਜੀ, ਉਹ ਬਹੁਤ ਗਲਤ
0: ਤੇ ਬਸ ਉਹ ਜਿਹੜਾ ਰੋਹ ਸੀ ਉਹ ਜ਼ਿਆਦਾ ਇਸ ਕਰਕੇ ਸੀਗਾ ਵੀ ਇਹ ਤਾਂ ਬਾਬਰ ਨੂੰ ਜਾਬਰ ਕਹਿਣ ਵਾਲੀ ਉਸ ਕੌਮ ਦੇ ਵਾਰਸ ਦੀ ਗਾਂ ਵਾਰਸ ਆ, ਤੁਸੀਂ ਕੌਣ ਹੋ, ਕਿਹੜੇ ਖੇਤ ਦੀ ਮੂਲੀ ਹੈ? ਠੀਕ ਹੈ ਕਿ ਸੱਤਾਧਾਰੀ ਉਸ ਵਕਤ ਜਿਹੜੇ ਸੀ ਉਹਨਾਂ ਦਾ ਜਿਹੜਾ ਜੋ ਫਰਮਾਨ ਚੱਲਿਆ ਉਹ ਤੁਸੀਂ ਅਸੀਂ ਦੇਖ ਲਿਆ। ਬਾਕੀ ਅਗਲਾ ਕੁਛ ਜੀ, ਇਹ ਗੱਲ ਅਸੀਂ ਵਾਪਸ ਲੈਂਦੇ ਹਾਂ ਸ਼ਬਦ ਜੀ। ਹਾਂਜੀ, ਇਹ ਸ਼ਬਦ ਅਸੀਂ ਵਾਪਸ ਲੈਂਦੇ ਹਾਂ। ਕੀ ਪਤਾ ਕੱਲ ਨੂੰ ਸੁੱਚਾ ਸਿੰਘ ਲਗਾ ਕੋਈ ਬੀਬੀ ਫੇਰ ਬਦਲ ਜੇ ਕਿ ਮੇਰੇ ਤੇ ਸਰਕਾਰ ਦਾ ਪ੍ਰੈਸ਼ਰ ਸੀ, ਮੇਰੇ ਤੇ ਕੋਈ ਦੂਜਾ ਪ੍ਰੈਸ਼ਰ ਸੀ, ਮੇਰੇ ਤੇ ਕੋਈ ਤੀਜਾ ਪ੍ਰੈਸ਼ਰ ਸੀ, ਕਿਉਂ ਪਟ ਸਾਹਿਬ?
1: ਬਿਲਕੁਲ ਜੀ, ਬਿਲਕੁਲ।
0: ਹਾਂ ਚਲੋ, ਧੰਨਵਾਦ ਪਟ ਸਾਹਿਬ। ਅੱਛਾ, ਜਾਂਦੇ ਜਾਂਦੇ ਦੱਸ ਦੋ ਕਿ ਵਿਰੋਧੀ ਧਿਰ ਦੇ ਸ਼੍ਰੋਮਣੀ ਕਮੇਟੀ ਮੈਂਬਰਾਂ ਨੇ 25 ਸਤੰਬਰ ਨੂੰ ਇਕੱਤਰਤਾ ਬੁਲਾਈ ਆ
1: ਜੀ। ਉਹਨਾਂ ਨੇ ਬੁਲਾਈ ਆ ਜੀ, ਉਹਨਾਂ ਹਰਿਆਣੇ ਦੇ ਮੈਂਬਰਾਂ ਨੂੰ ਵੀ ਕਿਹਾ, ਉਹਨਾਂ ਦਿੱਲੀ ਦੇ ਮੈਂਬਰਾਂ ਨੂੰ ਕਿਹਾ, ਤਾਂ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਵਾਸਤੇ ਸਰਕਾਰ ਤੇ ਦਬਾਅ ਪਾ ਜਾ ਸਕੇ
0: ਜੀ। ਇੱਕ ਮੈਂ ਬੇਨਤੀ ਕਰਾਂ ਕਿ ਕਾਲਰ ਤੁਹਾਡਾ ਸਤਿਕਾਰ ਹੈ, ਇਸ ਤਰ੍ਹਾਂ ਦਾ ਜਿਹੜਾ ਨਾ ਜੀ ਕੋਈ ਵੀ ਸ਼ਬਦ ਆਪਾਂ ਨਾ ਬੋਲਿਆ ਕਰੀਏ, ਮੈਂ ਇਸ ਨੂੰ ਵਾਪਸ ਲੈ ਲਿਆ, ਸ਼ਾਇਦ ਕੱਟਿਆ ਵੀ ਗਿਆ, ਕਿਉਂਕਿ ਜਦੋਂ ਕੋਰਟ ਦੇ ਵਿੱਚ ਕੇਸ ਜਾਣਾ ਨਾ ਉਦੋਂ ਫੈਸਲਾ ਹੋਣਾ, ਕਿਉਂ ਪਟੇ ਸਾਹਿਬ? ਇਹ ਤਾਂ ਧਾਰਮਿਕ ਤੌਰ ਤੇ ਸਾਡੇ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਸਾਹਿਬ ਨੇ ਪਹਿਲਕਦਮੀ ਕਰ ਦਿੱਤੀ ਆ ਕਿ ਇਹਨੂੰ ਪਤਾ ਨਹੀਂ ਹੋਈ ਇਹਦੇ ਪਿੱਛੇ ਕੀ ਚਾਲ। ਮੈਂ ਤੇ ਚਾਵਲਾ ਸਾਹਿਬ ਨੂੰ ਕਹੂੰਗਾ ਵੀ ਚਾਵਲਾ ਸਾਹਿਬ ਹੁਣ ਖਿਲਾਰ ਦਿਓ ਜੋ ਤੁਹਾਡੇ ਕੋਲ ਹੈਗਾ, ਤੁਸੀਂ ਧੀਆਂ ਪੁੱਤਾਂ ਵਾਲੇ ਹੋ, ਮੈਂ ਤੁਹਾਡੇ ਨਾਲੋਂ ਛੋਟਾ ਆ, ਮੈਂ ਧੀ ਵਿਆਹਲੀ ਆ, ਪੁੱਤ ਵਿਆਹਲਿਆ, ਤੁਸੀਂ ਵੀ ਧੀਆਂ ਪੁੱਤਾਂ ਵਾਲੇ ਹੋ, ਖਿਲਾਰ ਦਿਓ, ਛੱਡੋ ਨਾ ਕੁਝ, ਤੁਹਾਡੀ ਜੇ ਇੱਜ਼ਤ ਨਹੀਂ ਕਿਸੇ ਨੇ ਕੀਤੀ ਤੇ ਤੁਸੀਂ ਕਿਉਂ ਕਰਨੀ ਆ? ਕਿਉਂ ਪੱਟੀ ਸਾਹਿਬ?
1: ਬਿਲਕੁਲ ਜੀ ਬਿਲਕੁਲ,
0: ਕਰ ਦਿਓ ਹੁਣ, ਦੁੱਧ ਦਾ ਦੁੱਧ ਪਾਣੀ ਦਾ ਪਾਣੀ ਛੱਡ ਦਿਓ, ਹੁਣ ਰਾਜਨੀਤੀ ਤਾਂ ਹੁਣ ਤੁਹਾਡੇ ਬੱਸ ਦਾ ਰਹਿ ਵੀ ਨਹੀਂ ਗਿਆ ਨਾ ਕੰਮ, ਹੁਣ ਤਾਂ ਤੁਸੀਂ ਉਹ ਸਿਰ ਚੁੱਕ ਕੇ ਤਾਂ ਦੇਖ ਹੀ ਨਹੀਂ ਸਕਦੇ ਨਾ, ਅੱਖ ਚੁੱਕ ਕੇ ਤਾਂ ਦੇਖ ਹੀ ਨਹੀਂ ਸਕਦੇ, ਮੂੰਹ ਤੇ ਮਾਸਕ ਲਾ ਕੇ ਰੱਖਣਾ ਪੈਣਾ ਜਿੰਨਾ ਚਿਰ ਤੁਹਾਡਾ ਕੋਈ ਫੈਸਲਾ ਨਹੀਂ ਆਉਂਦਾ, ਜਾਂ ਫਿਰ ਉਹ ਸੁੱਚਾ ਸਿੰਘ ਲੰਗਾਹ ਵਾਂਗੂ, ਮਤਲਬ ਗੱਲ ਠੀਕ ਹੈ, ਤੁਹਾਡੇ ਨਾਲ ਵੀ 10 ਬੰਦੇ ਹੋਣੇ ਚਾਹੀਦੇ ਆ ਵੀ ਚਾਵਲਾ ਤੇਰੀ ਸੋਚ ਦੇ ਪਹਿਰਾ ਦੇਵਾਂਗੇ ਠੋਕ ਕੇ, ਕਿਉਂ ਜੀ? ਬਹੁਤ ਬਹੁਤ ਸ਼ੁਕਰੀਆ, ਥੈਂਕ ਯੂ,
1: ਮਿਹਰਬਾਨੀ।
0: ਲਓ ਜੀ, ਇਹ ਸੀ ਸਰਦਾਰ ਜਸਵੀਰ ਸਿੰਘ ਜੀ, ਪੱਟੀ ਪੱਤਰਕਾਰੀ ਦੇ ਬਾਬਾ ਬੋਰਡ ਨੇ, ਹੁਣ ਅਰਸ਼ ਚਾਵਲਾ ਪੇਸ਼ ਕਰਨਗੇ। 1320 AM ਚਾਵਲਾ ਨਿਊਜ਼ ਨੈਟਵਰਕ ਟੋਰਾਂਟੋ, ਤੁਸੀਂ ਸੁਣਦੇ ਹੋ ਮੰਡੇ ਟੂ ਫਰਾਈਡੇ 10 ਤੋਂ 12, ਸ਼ਾਮ ਨੂੰ 6 ਤੋਂ 10 ਸਾਡੀ ਟੈਸਟਿੰਗ ਪੀਰੀਅਡ ਚੱਲ ਰਹੀ ਹੈ। ਕੁਝ ਸਾਡੇ ਕੋਲ ਨਵੇਂ ਹੋਸਟ ਜਿਹੜੇ ਨੇ ਉਨ੍ਹਾਂ ਨੇ ਆਪਣਾ ਟਾਈਮ ਜਿਹੜਾ ਲਿਸਟ ਕੀਤਾ ਹੋਇਆ, ਬਸ ਥੋੜਾ ਜਿਹਾ ਇੰਤਜ਼ਾਰ ਹੋਰ ਤੇ ਇੱਕ ਦੋ ਝੂਠੀਆਂ ਜਿਹੀਆਂ ਅਫਵਾਹਾਂ ਜਿਹੜੀਆਂ ਨੇ ਉਨ੍ਹਾਂ ਤੋਂ ਬਚਿਆ ਕਰੋ, ਕਿਉਂਕਿ ਕਿਸੇ ਲਈ ਟੋਆ ਪੁੱਟਣ ਵਾਲੇ ਜਿਹੜੇ ਨੇ ਉਹ ਭੁੱਲ ਜਾਂਦੇ ਨੇ ਕਿ ਸਾਡੇ ਵਾਸਤੇ ਖਾਈ ਪਹਿਲਾਂ ਪੁੱਟੀ ਹੋਈ ਹੈ। ਸੋ ਇਹ ਸੂਰਜ ਚੜ੍ਹ ਚੁੱਕਾ ਹੈ, CJMR 1320 ਮੀਟਰ ਬੈਂਡ ਮੇਰਾ ਜਿਗਰ ਦਾ ਟੁਕੜਾ ਹੈ, ਇਹ ਹੁਣ ਅਸੀਂ ਲੈ ਕੇ ਆਏ ਹਾਂ। ਇਸ ਸੂਰਜ ਦੇ ਅੱਗੇ ਪੱਲੀਆਂ ਪੁੱਲੀਆਂ ਜਿੰਨੀਆਂ ਵੀ ਤਾਣ ਲਓ, ਇਹ ਸੜ ਕੇ ਸਵਾਹ ਹੋ ਜਾਣੀਆਂ ਨੇ। ਕੂੜਨ ਖੁੱਟੇ ਨਾਨਕਾ ਓੜਕ ਸੱਚ ਰਹੇ, ਉਸ ਗੁਰੂ ਗ੍ਰੰਥ ਸਾਹਿਬ ਦੇ ਉੱਤੇ ਆਪਣੇ ਕਲਗੀਆਂ ਵਾਲੇ ਬਾਪੂ ਤੇ ਪੂਰਾ ਵਿਸ਼ਵਾਸ ਹੈ ਕਿ ਉਹਨੇ ਕੰਟ ਲੱਗਣ ਨਹੀਂ ਦਿੱਤੀ ਤੇ ਅੱਗੇ ਵੀ ਚੜ੍ਹਦੀ ਕਲਾ ਬਖਸ਼ੂ। ਔਰ ਸਾਰੇ ਧਰਮਾਂ ਦਾ ਸਤਿਕਾਰ ਹੈ, ਦਿਲ ਦੇ ਵਿੱਚ ਪਿਆਰ ਹੈ, ਮੁਹੱਬਤ ਹੈ, ਜਿੱਥੇ ਵੀ ਕੋਈ ਸੱਦੇ ਉੱਥੇ ਜਾਈਦਾ, ਬਟ ਇਨਾ ਗੱਲ ਪੱਲੇ ਬਣ ਕੇ ਰੱਖਿਓ ਕਿ ਅਫਵਾਹ ਅਫਵਾਹ ਹੁੰਦੀ ਹੈ ਤੇ ਅਫਵਾਹਾਂ ਤੋਂ ਬਚਣਾ ਬੰਦਿਆਂ ਦਾ ਕੰਮ ਹੁੰਦਾ, ਲਾਈ ਲੱਗਾਂ ਦਾ ਨਹੀਂ। ਰੱਬ ਰਾਖਾ, ਸਤਿ ਸ੍ਰੀ ਅਕਾਲ, ਸੁਚੇਤ ਰਹੋ, ਚੜ੍ਹਦੀ ਕਲਾ ਚਲੋ, ਮਿਲਦੇ ਹਾਂ 6 ਤੋਂ 9 ਸ਼ਾਮ ਨੂੰ।
5: ਯੂ ਆਰ ਲਿਸਨਿੰਗ ਟੂ CNN ਟੋਰਾਂਟੋ, ਚਾਵਲਾ ਨਿਊਜ਼ ਨੈਟਵਰਕ ਟੋਰਾਂਟੋ।
6: ਜਾਂ ਮਰਨਾ ਇਨਸਾਨ ਦੇ ਹੱਥ ਨਹੀਂ, ਪਰੰਤੂ ਇਸ ਸੰਸਾਰ ਤੋਂ ਤੁਰ ਗਏ ਪ੍ਰਾਣੀ ਦਾ ਉਸ ਦੀਆਂ ਧਾਰਮਿਕ ਰੋ ਰੀਤਾਂ ਦੇ ਨਾਲ ਉਸ ਨੂੰ ਵਿਦਾ ਕਰਨਾ ਸਾਡੇ ਵੱਸ ਹੈ। ਆਪਣੀ ਸੰਸਕ੍ਰਿਤੀ, ਆਪਣੀਆਂ ਧਾਰਮਿਕ ਰੋ ਰੀਤਾਂ ਮੁਤਾਬਕ ਅੰਤਮ ਰਸਮਾਂ ਵੇਲੇ ਯਾਦ ਰੱਖੋ, ਰੈਕਸਡੇਲ ਦੇ ਵਿੱਚ ਲੋਟਸ ਫਿਊਨਰਲ ਹੋਮ, ਜਿੱਥੇ ਅੰਤਮ ਦਰਸ਼ਨਾਂ ਤੋਂ ਲੈ ਕੇ ਦਾਹ ਸੰਸਕਾਰ ਦੀਆਂ ਰਸਮਾਂ ਇੱਕੋ ਹੀ ਛੱਤ ਥੱਲੇ ਹੁੰਦੀਆਂ ਹਨ। ਲੋਟਸ ਫਿਊਨਰਲ ਹੋਮ ਦਾ ਸਾਰਾ ਸਟਾਫ ਤੁਹਾਡੀ ਭਾਸ਼ਾ ਪੰਜਾਬੀ ਹਿੰਦੀ ਵੀ ਬੋਲਦਾ ਹੈ। ਵਧੇਰੇ ਜਾਣਕਾਰੀ ਕਾਲ ਕਰੋ ਸਰਦਾਰ ਹਰਮਿੰਦਰ ਸਿੰਘ ਹੰਸੀ, 6474481888, 6475478188। ਲੋਟਸ ਫਿਊਨਰਲ ਹੋਮ।
7: ਘਰ ਦਾ ਐਕਸਟੀਰੀਅਰ ਹੋਵੇ ਮਜ਼ਬੂਤ ਤੇ ਲੁੱਕ ਹੋਵੇ ਕਮਾਲ ਦੀ, ਇਹ ਹੈ ਕਮਾਲ ਓਰਕਲ ਕੰਸਟਰਕਸ਼ਨ ਲਿਮਟਿਡ ਦੀ ਕੁਆਲਿਟੀ ਵਰਕ, ਪ੍ਰੋਫੈਸ਼ਨਲ ਸਰਵਿਸ, ਬਿਲਟ ਟੂ ਲਾਸਟ। ਮੈਨਸੂਰੀ ਤੇ ਸਟੋਨ ਵਰਕ, ਇੰਟਰਲਾਕਿੰਗ ਫੈਂਸਿੰਗ, ਪੈਰੀਓ, ਰਿਟੇਨਿੰਗ ਵਾਲਸ ਬਣਾਉਣਾ ਚਾਹੁੰਦੇ ਹੋ, ਲੈਂਡਸਕੇਪਿੰਗ, ਹਾਰਡਸਕੇਪਿੰਗ, ਤੁਹਾਡੇ ਐਕਸਟੀਰੀਅਰ ਪ੍ਰੋਜੈਕਟ ਲਈ ਕੰਪਲੀਟ ਸੋਲੂਸ਼ਨ ਓਰਕਲ ਕੰਸਟਰਕਸ਼ਨ। ਰਿਪੇਅਰ ਤੋਂ ਲੈ ਕੇ ਕੰਪਲੀਟ ਪ੍ਰੋਪਰਟੀ ਟ੍ਰਾਂਸਫਾਰਮੇਸ਼ਨ ਤੱਕ ਓਰਕਲ ਕੰਸਟਰਕਸ਼ਨ ਦਾ ਨਾਮ ਯਾਦ ਰੱਖਣਾ ਜੀ। ਅੱਜ ਹੀ ਕਾਲ ਕਰੋ 1-888-8-8-9-5-6 ਜਾਂ 416-474-6836। ਓਰਕਲ ਕੰਸਟਰਕਸ਼ਨ, ਸਟਰੋਂਗ ਫਾਊਂਡੇਸ਼ਨਸ, ਲਾਸਟਿੰਗ ਰਿਜ਼ਲਟਸ।
8: ਜੇ ਕਲੋਟੀ ਦਾ ਪੈਗਾਮ ਵੱਡੇ ਸਾਰਿਆਂ ਦੇ ਨਾਲ, ਜੇਕਰ ਟ੍ਰੈਫਿਕ ਟਿਕਟ, ਸਮਾਲ ਕਲੇਮ, ਸਿਟੀ ਬਾਇਲੋਜ ਜਾਂ ਮਕਾਨ ਮਾਲਕ ਕਿਰਾਏਦਾਰ ਦੇ ਪੌਣਿਆਂ ਚ ਫਸ ਗਏ ਹੋ, ਤਾਂ ਸਾਡੇ ਕਈ ਵਰਿਆਂ ਦੇ ਮਾਹਰ ਤਜਰਬੇ ਦਾ ਫਾਇਦਾ ਲਵੋ। ਜੇ ਕਲੋਟੀ ਅਜਿਹਾ ਨਾ ਤੁਹਾਡੀ ਮੁਸ਼ਕਲ ਕਰ ਦਿੰਦਾ ਆਸਾਨ, ਟ੍ਰੈਫਿਕ ਕੋਰਟ ਐਡਵੋਕੇਟ, ਲਾਇਸੈਂਸ ਬਾਈ ਦ ਲਾਅ ਸੋਸਾਇਟੀ ਆਫ ਅਪਰ ਕੈਨੇਡਾ। ਜੇ ਕਲੋ ਜੇ ਕਲੋ ਯੋਰ ਰੈਕਡ ਮੈਟਰਸ, ਯੂ ਮਸਟ ਟੇਕ ਐਕਸਟਰਾ ਕੇਅਰ। ਨਾਉ ਨਿਊ ਲੋਕੇਸ਼ਨ 7920 ਹਿਊਰਨਟਾਰੀਓ ਸਟਰੀਟ, ਯੂਨਿਟ 43 ਇਨ ਬ੍ਰੈਂਪਟਨ, 905-796-5656, ਦੈਟਸ 905-790-5656. J. Kaloti, tried, trusted, most effective.
6: अगर तुसी खेता विच कम करके ढेर सारे डेली डालर कमाना चाहते हो तो यह सूचना तुहाडे लई है। संपर्क करो अजैब सिंह सहोता जो मिल्टन कैलडन ब्रैम्पटन माल्टन मिसिसागा विचों घरों पिकअप करते हैं ते वापसी ते पेमेंट डेली भी तुसी लै सकते हो 7 डेज कम। वधेरे जानकारी लई कॉल करो अजैब सिंह सहोता 416-561-8882 416-561-8882। पिछले 20 सालां तो कस्टम वुड वर्किंग दियां प्रोफेशनल सेवावां प्रोवाइड कर रहा नाम मेपल वन किचन एंड बाथ इंक गूगल ते 5 स्टार रेटिंग हासिल कर चुकी वुड वर्किंग कंपनी द्वारा। अगर तुसी अपने घर दी हाई एंड किचन कैबिनेट क्लोजेट बार टीवी यूनिट या डॉक्टर ऑफिस डेंटल ऑफिस ऑप्टिकल स्टोर दी वुड वर्किंग दा काम अपने बजट ते समय सिर करवाना चाहते हो तो चेते रखो मेपल वन किचन एंड बाथ इंक 173 एडवांस बुलेवार यूनिट 34 ब्रैम्पटन और का 9054580075 9545800075। मेपल वन किचन एंड बाथ इंक।
9: इंतजार हुण खत्म होया। रीमैक्स गोल्ड रियल्टी दे गौडी खुमान लैके आए हन साउथ कैलडन विच प्रीमियम रिटेल अते ऑफिस स्पेस खरीदण दा एक होर सुनहरा मौका। पेश है कैलडन कमर्शियल सेंटर हाईवे 10 अते हाईवे 410 दे प्राइम इंटरसेक्शन ते 15 एकड़ विच बन रहा एक नवा कमर्शियल डिवेलपमेंट। रिटेल अते ऑफिस यूनिट्स हुण सेल लई अवेलेबल हन। कैलडन दी इस नवी कमर्शियल डेस्टिनेशन विच अपनी स्पेस अज ही पक्की करो। अपनी यूनिट अज ही बुक करन लई साडी टीम नाल कॉन्टैक्ट करो।
10: ਤੁਸੀਂ ਸੁਣ ਰਹੇ ਹੋ ਏਸ਼ੀਅਨ ਵਿਜ਼ਨ ਅਰਸ਼ ਚਾਵਲਾ ਦੇ ਨਾਲ।
11: विश्वास प्रतीक नार रवी गुलाटी हुन नवे अंदाज विच रवी गुलाटी लॉ ऑफिस लीगल सेवावां दा काम हो गया जे सौखा। मारो एक आवाज अजिहे कम्मां वास्ते। रियल एस्टेट क्लोजिंग नोटराइजेशन एफिडेविट्स डेक्लेरेशन जा स्पॉन्सरशिप लेटर्स पावर ऑफ अटर्नीज बच्चा लई कंसेंट लेटर्स बैरिस्टर सोलिसिटर नोटरी पब्लिक रविंदर पाल सिंह गुलाटी 9052328700। अपॉइंटमेंट वास्ते लॉग इन करो notaryhelp.ca। रवि गुलाटी लॉ ऑफिस ठीक सलाह बल्ले बल्ले।
12: इस हॉलिडे सीजन अपनी हर पार्टी के लिए लव साउथ को अपना साथी।

0: CJMR 1300 AM ਸੁਣਨ ਜਾ ਰਹੇ ਸਾਰੇ ਹੀ ਮੇਰੇ ਰੱਬ ਵਰਗੇ ਸਰੋਤਿਆਂ ਨੂੰ ਤੇ ਦਰਸ਼ਕਾਂ ਨੂੰ ਅਰਸ਼ ਚਾਵਲਾ ਵੱਲੋਂ ਅਦਬ ਅਤੇ ਸਤਿਕਾਰ ਦੇ ਨਾਲ ਸਤਿ ਸ੍ਰੀ ਅਕਾਲ ਭਲਾਈ ਪ੍ਰਵਾਨ ਪ੍ਰੋਗਰਾਮ ਦੇ ਵਿਚ ਆਪ ਜੀਆਂ ਦਾ ਸਾਰਿਆਂ ਦਾ ਜੀ ਆਇਆਂ ਨੂੰ ਸਵਾਗਤ ਹੈ ਜੀ ਅ ਵੈਰੀ ਵੈਰੀ ਗੁੱਡ ਮਾਰਨਿੰਗ ਹਫ਼ਤੇ ਦਾ ਪਹਿਲਾ ਦਿਨ ਲੈ ਕੇ ਪ੍ਰੋਗਰਾਮ ਏਸ਼ੀਅਨ ਵਿਜ਼ਨ 11 ਤੋਂ ਲੈ ਕੇ 12 ਵਜੇ ਤੱਕ ਦਾ ਅਰਸ਼ ਚਾਵਲਾ ਤੁਹਾਡੇ ਵਾਸਤੇ ਹਾਜ਼ਰ ਹੈ ਜੀ ਮੈਂ ਉਮੀਦ ਕਰਦਾ ਹਾਂ ਕਿ ਤੁਸੀਂ ਸਾਡੇ ਨਾਲ ਜੁੜ ਚੁੱਕੇ ਹੋਵੋਗੇ ਬਹੁਤ ਸਾਰੀਆਂ ਗੱਲਾਂ ਬਾਤਾਂ ਮਨੋਰੰਜਨ ਲੈ ਕੇ ਗੀਤ ਸੰਗੀਤ ਲੈ ਕੇ ਤੇ ਭਰਪੂਰ ਖਬਰਾਂ ਪੰਜਾਬ ਤੋਂ ਰੀਮਾ ਜੀ ਸਟੈਂਡ ਬਾਏ ਤੁਹਾਡੇ ਵਾਸਤੇ ਰੈਡੀ ਨੇ ਉਮੀਦ ਕਰਦਾ ਹਾਂ ਕਿ ਸਾਡੇ ਨਾਲ ਤੁਸੀਂ ਜੁੜ ਚੁੱਕੇ ਹੋਵੋਗੇ ਠੀਕ 12 ਵਜੇ ਤੱਕ ਸਟੂਡੀਓ ਦੇ ਵਿਚ ਕੋਈ ਵੀ ਗੱਲਬਾਤ 905-813-1320 905-813-1320 ਤੇ ਸਾਡੀ ਟੀਮ ਨਾਲ ਸੰਪਰਕ ਪੈਦਾ ਕਰ ਸਕਦੇ ਹੋ ਆਲਸੋ ਅਗਰ ਤੁਸੀਂ ਲੰਬੇ ਰੂਟਾਂ ਤੇ ਜਾ ਰਹੇ ਹੋ ਸਾਨੂੰ ਲੋਕਲੀ ਸੁਣਨਾ ਚਾਹੁੰਦੇ ਹੋ ਤਾਂ 647-9-10-13-20 ਫੇਸਬੁੱਕ ਅਤੇ ਯੂਟਿਊਬ ਤੇ ਅਸੀਂ ਲਾਈਵ ਹੋ ਚੁੱਕੇ ਹਾਂ ਲਾਈਵ ਸਾਨੂੰ ਦੇਖ ਸਕਦੇ ਹੋ ਵੱਖ ਵੱਖ ਆਈ ਪੀ ਟੀਵੀ ਸਰਵਰਾਂ ਤੇ ਸਾਨੂੰ ਦੇਖਿਆ ਜਾ ਸਕਦਾ ਹੈ ਪੰਜਾਬੀ ਸੈਕਸ਼ਨ ਚ ਜਾ ਕੇ ਰੰਗਲਾ ਪੰਜਾਬ ਨੂੰ ਆਪਣੇ ਫੇਵਰੇਟਸ ਚ ਐਡ ਕਰ ਲਿਓ ਜੀ ਅਗਰ ਤੁਸੀਂ ਕਹਿ ਲੋ ਕਿ ਅਮੈਰੀਕਾ ਦੇ ਵਿਚ ਹੋ ਤਾਂ ਅਮੈਰੀਕਾ ਦਾ ਨੰਬਰ ਹੈ ਜੀ 6417411919 ਤੇ ਜਾਂ ਰੰਗਲਾ ਪੰਜਾਬ ਦਾ ਐਪ ਆਈ ਹਾਰਟ ਰੇਡੀਓ ਦਾ ਐਪ CJMR 1320 ਦਾ ਐਪ ਤੁਸੀਂ ਡਾਊਨਲੋਡ ਕਰਕੇ ਵੱਖ ਵੱਖ ਤਰ੍ਹਾਂ ਦੇ ਨਾਲ ਸਾਨੂੰ ਤੁਸੀਂ ਡਾਊਨਲੋਡ ਕਰਕੇ ਸੁਣ ਅਤੇ ਨਾਲ ਦੇਖ ਵੀ ਸਕਦੇ ਹੋ ਆਓ ਫਿਰ ਪ੍ਰੋਗਰਾਮ ਦੀ ਸ਼ੁਰੂਆਤ ਪੰਜਾਬ ਤੋਂ ਚੋਣਵੀਆਂ ਖਾਸ ਖ਼ਬਰਾਂ ਸਟੈਂਡ ਬਾਏ ਰੈਡੀ ਨੇ ਉਸ ਤੋਂ ਬਾਅਦ ਆਉਂਦੇ ਹਾਂ ਵਾਪਸ ਸੁਣਦੇ ਰਹਿਣਾ ਦੇਖਦੇ ਰਹਿਣਾ ਚਾਵਲਾ ਨਿਊਜ਼ ਨੈਟਵਰਕ ਟੋਰਾਂਟੋ
1: ਤੁਸੀਂ ਸੁਣ ਰਹੇ ਹੋ ਚਾਵਲਾ ਨਿਊਜ਼ ਨੈਟਵਰਕ ਟੋਰਾਂਟੋ CNN ਟੋਰਾਂਟੋ
2: ਖਬਰਾਂ ਦੇ ਇਸ ਬੁਲੇਟਿਨ ਚ ਤੁਹਾਡਾ ਸਵਾਗਤ ਮੈਂ ਹਰੀਮਾ ਤੁਸੀਂ ਸੁਣ ਰਹੇ ਹੋ CJMR 1320 ਤੇ ਰੰਗਲਾ ਪੰਜਾਬ ਪਹਿਲਾਂ ਪੇਸ਼ ਨੇ ਖਾਸ ਖਾਸ ਖਬਰਾਂ ਏਸ਼ੀਅਨ ਗੇਮਸ ਵਿਚ ਨਿਸ਼ਾਨੇਬਾਜ਼ੀ ਚ ਭਾਰਤ ਦੀ ਪੁਰਸ਼ ਟੀਮ ਨੇ ਜਿੱਤਿਆ ਇਕ ਹੋਰ ਚਾਂਦੀ ਦਾ ਤਮਗਾ ਮੁਅੱਤਲ DIG ਭੁੱਲਰ ਖਿਲਾਫ ਸ਼ਿਕਾਇਤਕਰਤਾ ਆਕਾਸ਼ ਬੱਟਾ ਗਵਾਹੀ ਲਈ ਤਲਬ ਸ਼ਿਮਲਾ ISBT ਦੀ ਲਿਫਟ ਖਰਾਬ ਹੋਣ ਕਾਰਨ ਅੱਧਾ ਦਰਜਨ ਤੋਂ ਜ਼ਿਆਦਾ ਲੋਕ ਫਸੇ ਬਜ਼ੁਰਗ ਵੀ ਸ਼ਾਮਲ ਸ਼ਿਵਰਾਜ ਚੌਹਾਨ ਨੇ ਕਿਹਾ ਭਾਜਪਾ ਸਰਕਾਰ ਆਉਣ ਤੇ 6 ਮਹੀਨਿਆਂ ਚ ਤੋੜਾਂਗੇ ਪੰਜਾਬ ਦਾ ਨਸ਼ਾ ਨੈਟਵਰਕ ਚੰਡੀਗੜ੍ਹ ਚ ਕੱਲ ਆਈਫੋਨ ਲੰਗਰ ਤੇ ਪ੍ਰਸ਼ਾਸਨ ਦੀ ਰੋਕ DC ਨੇ ਕਿਹਾ ਭੱਜਦੜ ਵਰਗੇ ਹਾਲਾਤ ਬਣ ਸਕਦੇ ਨੇ ਪਰਮਿਸ਼ਨ ਨਹੀਂ ਲੀਗਲ ਐਕਸ਼ਨ ਲਵਾਂਗੇ ਹੁਣ ਖਬਰਾਂ ਵਿਸਥਾਰ ਦੇ ਨਾਲ ਜਾਪਾਨ ਦੇ ਨੋਗਾਇਆ ਚ ਚੱਲ ਰਹੇ ਏਸ਼ੀਆਈ ਖੇਡਾਂ ਦੇ ਤੀਜੇ ਦਿਨ ਭਾਰਤੀ ਸ਼ੂਟਰਾਂ ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਦੇਸ਼ ਦੀ ਝੋਲੀ ਚ ਇਕ ਹੋਰ ਚਾਂਦੀ ਦਾ ਤਮਗਾ ਪਾਇਆ ਪੁਰਸ਼ਾਂ ਦੇ 10 ਮੀਟਰ ਏਅਰ ਰਾਈਫਲ ਟੀਮ ਈਵੈਂਟ ਦੇ ਵਿਚ ਭਾਰਤੀ ਤਿੱਕੜੀ ਨੇ ਚੰਗੇ ਅੰਕ ਹਾਸਲ ਕਰਕੇ ਦੂਜਾ ਸਥਾਨ ਪ੍ਰਾਪਤ ਕੀਤਾ ਇਸ ਮੁਕਾਬਲੇ ਚ ਚੀਨ ਦੀ ਟੀਮ ਨੇ ਪਹਿਲਾ ਸਥਾਨ ਹਾਸਲ ਕੀਤਾ ਤੇ ਸੋਨੇ ਦਾ ਤਮਗਾ ਜਿੱਤਿਆ ਦੱਖਣੀ ਕੋਰੀਆ ਦੀ ਟੀਮ ਨੇ ਤੀਜਾ ਨੰਬਰ ਹਾਸਲ ਕੀਤਾ ਇਸ ਜਿੱਤ ਦੇ ਨਾਲ ਭਾਰਤ ਦੇ ਖਾਤੇ ਚ ਹੁਣ ਤੱਕ ਕੁਲ 3 ਮੈਡਲ ਆ ਚੁੱਕੇ ਨੇ ਤੇ ਤਿੰਨੋ ਹੀ ਨਿਸ਼ਾਨੇਬਾਜ਼ੀ ਈਵੈਂਟ ਚ ਆਏ ਨੇ ਟੀਮ ਈਵੈਂਟ ਤੋਂ ਬਾਅਦ ਵਿਅਕਤੀਗਤ ਮੁਕਾਬਲਿਆਂ ਵਿਚ ਵੀ ਭਾਰਤੀ ਖਿਡਾਰੀਆਂ ਦੀ ਚੜ੍ਹਤ ਦਿਖਾਈ ਦਿੱਤੀ ਹੈ ਪੰਜਾਬ ਪੁਲਿਸ ਦੇ ਮੁਅੱਤਲ DIG HS ਭੁੱਲਰ ਦੇ ਨਾਲ ਸਬੰਧਤ ਭ੍ਰਿਸ਼ਟਾਚਾਰ ਮਾਮਲੇ ਚ ਸ਼ਿਕਾਇਤਕਰਤਾ ਆਕਾਸ਼ ਬੱਟਾ ਨੂੰ ਅਗਲੇ ਸਰਕਾਰੀ ਗਵਾਹ ਵਜੋਂ ਤਲਬ ਕਰਨ ਦੀ CBI ਦੀ ਅਰਜ਼ੀ ਨੂੰ ਮਨਜ਼ੂਰੀ ਮਿਲ ਗਈ ਹੈ ਵਿਸ਼ੇਸ਼ ਜੱਜ ਭਾਵਨਾ ਜੈਨ ਦੀ ਚੰਡੀਗੜ੍ਹ ਦੀ CBI ਅਦਾਲਤ ਨੇ ਮਨਜ਼ੂਰੀ ਦਿੱਤੀ ਹੈ CBI ਨੇ ਪਬਲਿਕ ਪ੍ਰੋਸੀਕਿਊਟਰ ਨਰਿੰਦਰ ਸਿੰਘ ਰਾਹੀਂ ਦਾਇਰ ਅਰਜ਼ੀ ਚ ਕਿਹਾ ਹੈ ਕਿ ਕਥਿਤ ਭ੍ਰਿਸ਼ਟਾਚਾਰ ਦਾ ਮਾਮਲਾ ਇਸ ਅਦਾਲਤ ਦੇ ਸਾਹਮਣੇ ਵਿਚਾਰ ਅਧੀਨ ਹੈ ਅਤੇ ਕਾਨੂੰਨ ਦੇ ਮੁਤਾਬਕ ਸਰਕਾਰੀ ਗਵਾਹਾਂ ਦੇ ਬਿਆਨ ਦਰਜ ਕੀਤੇ ਜਾ ਰਹੇ ਨੇ ਇਸ ਮਕਸਦ ਦੇ ਲਈ ਬਰਾਮਦਗੀ ਦੇ ਗਵਾਹ ਰਾਜਕੁਮਾਰ ਨੂੰ 24 ਸਤੰਬਰ 2026 ਲਈ ਪਹਿਲਾਂ ਹੀ ਤਲਬ ਕੀਤਾ ਜਾ ਚੁੱਕਾ ਹੈ ਉਨ੍ਹਾਂ ਕਿਹਾ ਸ਼ਿਕਾਇਤਕਰਤਾ ਆਕਾਸ਼ ਬੱਟਾ ਇਸ ਮਾਮਲੇ ਦਾ ਮੁੱਖ ਵਾਰ ਤੇ ਮੌਜੂਦਾ ਕੇਸ ਦੇ ਸਹੀ ਨਿਪਟਾਰੇ ਦੇ ਲਈ ਉਸਦੀ ਗਵਾਹੀ ਬਹੁਤ ਜ਼ਰੂਰੀ ਹੈ ਸਰਕਾਰੀ ਪੱਖ ਨੇ ਇਸ ਅਦਾਲਤ ਵਿਚ ਦਾਇਰ ਦੋਸ਼ ਪੱਤਰ ਚ ਆਕਾਸ਼ ਬੱਟਾ ਨੂੰ ਪਹਿਲਾਂ ਹੀ ਗਵਾਹ ਵਜੋਂ ਨਾਮਜ਼ਦ ਕੀਤਾ ਹੋਇਆ ਇਸ ਲਈ ਸ਼ਿਕਾਇਤ ਤੱਕ ਪਹੁੰਚਣ ਦੇ ਹਾਲਾਤ ਰਿਸ਼ਵਤ ਦੀ ਮੰਗ ਪੜਤਾਲੀਆ ਕਾਰਵਾਈ ਟਰੈਪ ਲਾਉਣ ਤੋਂ ਪਹਿਲਾਂ ਦੀ ਕਾਰਵਾਈ ਟਰੈਪ ਦੀ ਕਾਰਵਾਈ ਤੇ ਰਿਸ਼ਵਤ ਦੀ ਰਕਮ ਦੀ ਪ੍ਰਾਪਤੀ ਤੇ ਬਰਾਮਦਗੀ ਸਮੇਤ ਕੇਸ ਦੇ ਮਹੱਤਵਪੂਰਨ ਤੱਥਾਂ ਨੂੰ ਸਾਬਤ ਕਰਨ ਦੇ ਲਈ ਉਸ ਦੇ ਨਾਲ ਪੁੱਛਗਿੱਛ ਜ਼ਰੂਰੀ ਹੈ ਖਬਰਾਂ ਦੇ ਇਸ ਬੁਲੇਟਿਨ ਦੇ ਸਪਾਂਸਰ ਨੇ ਰੀਮੈਕਸ ਗੋਲਡ ਰਿਐਲਟੀ ਦੇ ਅਰਸ਼ ਚਾਵਲਾ ਘਰ ਸੇਲ ਕਰਨਾ ਚਾਹੁੰਦੇ ਹੋ ਜਾਂ ਫਿਰ ਬਾਏ ਜਾਂ ਫਿਰ ਕਮਰਸ਼ੀਅਲ ਪ੍ਰਾਪਰਟੀ ਚ ਇਨਵੈਸਟ ਕਰਨਾ ਚਾਹੁੰਦੇ ਹੋ ਕਾਲ ਅਰਸ਼ ਚਾਵਲਾ 416-316-1515 ਸ੍ਰੀ ਅਕਾਲ ਤਖ਼ਤ ਸਾਹਿਬ ਨੇ ਅਮਰਜੀਤ ਸਿੰਘ ਚਾਵਲਾ ਤੇ ਗ੍ਰੰਥੀ ਮਲਕੀਤ ਸਿੰਘ ਨੂੰ ਪੰਥ ਚੋਂ ਛੇਕਿਆ ਇਕ ਬੀਬੀ ਵੱਲੋਂ ਲਾਏ ਗਏ ਗੰਭੀਰ ਦੋਸ਼ਾਂ ਚ ਘਿਰੇ ਸ਼੍ਰੋਮਣੀ ਕਮੇਟੀ ਦੇ ਮੈਂਬਰ ਤੇ ਅਕਾਲੀ ਆਗੂ ਅਮਰਜੀਤ ਸਿੰਘ ਚਾਵਲਾ ਤੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਵਧੀਕ ਮੁੱਖ ਗ੍ਰੰਥੀ ਗਿਆਨੀ ਮਲਕੀਤ ਸਿੰਘ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਪੰਥ ਚੋਂ ਛੇਕ ਦਿੱਤਾ ਗਿਆ ਇਹ ਫੈਸਲਾ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗਚ ਵੱਲੋਂ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਫਸੀਲ ਤੋਂ ਸੁਣਾਇਆ ਗਿਆ ਇਹ ਫੈਸਲਾ ਸੁਣਾਉਂਦੇ ਉਨ੍ਹਾਂ ਕਿਹਾ ਕਿ ਦੋਵੇਂ ਵਿਅਕਤੀ ਧਾਰਮਿਕ ਸਿੱਖ ਸੰਸਥਾ ਨਾਲ ਜੁੜੇ ਨੇ ਉਨ੍ਹਾਂ ਤੇ ਲੱਗੇ ਗੰਭੀਰ ਦੋਸ਼ਾਂ ਕਾਰਨ ਸਿੱਖ ਪੰਥ ਦੀਆਂ ਭਾਵਨਾਵਾਂ ਤੇ ਸਿੱਖ ਸੰਸਥਾਵਾਂ ਨੂੰ ਠੇਸ ਪਹੁੰਚੀ ਹੈ ਉਨ੍ਹਾਂ ਸਿੱਖ ਸੰਗਤ ਨੂੰ ਆਦੇਸ਼ ਦਿੱਤਾ ਕਿ ਇਨ੍ਹਾਂ ਦੇ ਨਾਲ ਕੋਈ ਵੀ ਮੇਲ ਮਿਲਾਪ ਨਾ ਰੱਖਿਆ ਜਾਵੇ ਅਤੇ ਸਿੱਖ ਸੰਸਥਾਵਾਂ ਚ ਕੰਮ ਕਰਨ ਤੇ ਬਾਕਾਇਦਾ ਰੋਕ ਲਾ ਦਿੱਤੀ ਗਈ ਹੈ। ਦੱਸਣਯੋਗ ਹੈ ਕਿ ਇਸ ਤੋਂ ਪਹਿਲਾਂ ਬੀਤੇ ਦਿਨ ਇਸੇ ਮਾਮਲੇ ਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਅਡੀਸ਼ਨਲ ਹੈੱਡ ਗ੍ਰੰਥੀ ਭਾਈ ਮਲਕੀਤ ਸਿੰਘ ਤੇ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਵਿਖੇ ਡਰਾਈਵਰ ਵਜੋਂ ਕਾਰਜਸ਼ੀਲ ਮੋਹਨ ਸਿੰਘ ਦਾ ਅਨੈਤਿਕ ਮਾਮਲੇ ਚ ਨਾਮ ਆਉਣ ਦੇ ਕਾਰਨ ਤੁਰੰਤ ਪ੍ਰਭਾਵ ਤੋਂ ਮੁਅੱਤਲ ਕਰ ਦਿੱਤਾ ਸੀ। ਇਸ ਸਬੰਧੀ ਆਦੇਸ਼ ਸ਼੍ਰੋਮਣੀ ਕਮੇਟੀ ਦੇ ਮੁੱਖ ਸਕੱਤਰ ਕੁਲਵੰਤ ਸਿੰਘ ਮੰਨਣ ਵੱਲੋਂ ਜਾਰੀ ਕੀਤੇ ਗਏ ਨੇ। ਸ਼ਿਮਲਾ ਦੇ ਅੰਤਰਰਾਜੀ ਬੱਸ ਅੱਡੇ ਤੇ ਐਤਵਾਰ ਸ਼ਾਮ ਉਸ ਵੇਲੇ ਵੱਡਾ ਹਾਦਸਾ ਟਲ ਗਿਆ ਜਦੋਂ ਲਿਫਟ ਅਚਾਨਕ ਖਰਾਬ ਹੋਣ ਕਾਰਨ ਉਸ ਚ ਸਵਾਰ ਕਰੀਬ 10 ਲੋਕ ਫਸ ਗਏ। ਲਿਫਟ ਦੇ ਵਿਚ ਬੰਦ ਲੋਕਾਂ ਨੂੰ 10 ਤੋਂ 15 ਮਿੰਟ ਤੱਕ ਦਹਿਸ਼ਤ ਦੇ ਸਾਏ ਹੇਠ ਰਹਿਣਾ ਪਿਆ, ਜਿਸ ਤੋਂ ਬਾਅਦ ਕਾਫੀ ਮਸ਼ਕਤ ਦੇ ਨਾਲ ਉਨ੍ਹਾਂ ਨੂੰ ਸੁਰੱਖਿਅਤ ਬਾਹਰ ਕੱਢਿਆ ਗਿਆ। ਜਾਣਕਾਰੀ ਮੁਤਾਬਕ ਜ਼ਿਆਦਾਤਰ ਲੋਕ ਬੱਸ ਅੱਡੇ ਦੀ ਉਪਰਲੀ ਮੰਜ਼ਿਲ ਤੇ ਮਲਟੀਪਲੈਕਸ ਚ ਫਿਲਮ ਦੇਖ ਕੇ ਵਾਪਸ ਪਰਤ ਰਹੇ ਸਨ। ਉਨ੍ਹਾਂ ਵਿਚ ਕੁਝ ਬਜ਼ੁਰਗ ਵੀ ਸ਼ਾਮਲ ਸਨ, ਜਿਨ੍ਹਾਂ ਲਈ ਲਿਫਟ ਚ ਬੰਦ ਰਹਿਣਾ ਕਾਫੀ ਘਬਰਾਹਟ ਭਰਿਆ ਰਿਹਾ। ਰਾਹਤ ਦੀ ਗੱਲ ਇਹ ਰਹੀ ਕਿ ਇਸ ਦੌਰਾਨ ਕਿਸੇ ਨੂੰ ਵੀ ਕੋਈ ਗੰਭੀਰ ਸੱਟ ਨਹੀਂ ਲੱਗੀ ਤੇ ਸਾਰੇ ਯਾਤਰੀ ਬਾਲ ਬਾਲ ਬਚ ਗਏ। ਇਸ ਘਟਨਾ ਤੋਂ ਬਾਅਦ ਬੱਸ ਅੱਡੇ ਤੇ ਮੌਜੂਦ ਲੋਕਾਂ ਤੇ ਪ੍ਰਸ਼ਾਸਨ ਚ ਭੁਚਾਲ ਆ ਗਿਆ। ਹਾਲਾਂਕਿ ਕੋਈ ਅਨਹੋਣੀ ਨਹੀਂ ਵਾਪਰੀ, ਪਰ ਇਸ ਹਾਦਸੇ ਨੇ ISBT ਦੀਆਂ ਲਿਫਟਾਂ ਤੇ ਨਿਯਮਤ ਸਰਵਿਸ ਤੇ ਸਾਂਭ ਸੰਭਾਲ ਤੇ ਗੰਭੀਰ ਸਵਾਲ ਖੜੇ ਕਰ ਦਿੱਤੇ ਨੇ। ਕਾਰੋਬਾਰੀ ਰਾਕੇਸ਼ ਤ੍ਰੇਹਨ ਦੇ ਕੱਲ ਦੇ ਆਈਫੋਨ ਲੰਗਰ ਤੇ ਚੰਡੀਗੜ੍ਹ ਪ੍ਰਸ਼ਾਸਨ ਨੇ ਰੋਕ ਲਾ ਦਿੱਤੀ ਹੈ। DC ਨਿਸ਼ਾਂਤ ਯਾਦਵ ਨੇ ਪੁਲਿਸ ਨੂੰ ਆਰਡਰ ਦਿੱਤੇ ਨੇ ਕਿ ਅਜਿਹਾ ਕੋਈ ਵੀ ਲੰਗਰ ਨਾ ਲੱਗਣ ਦਿੱਤਾ ਜਾਵੇ। ਚੰਡੀਗੜ੍ਹ ਪੁਲਿਸ ਨੇ ਉਨ੍ਹਾਂ ਨਾਲ ਕਿਸੇ ਵੀ ਤਰ੍ਹਾਂ ਦੀ ਪਰਮਿਸ਼ਨ ਨਾ ਲੈਣ ਦੀ ਗੱਲ ਕੀਤੀ ਹੈ ਅਤੇ ਉਥੇ ਮੋਹਾਲੀ ਪੁਲਿਸ ਨੇ ਸਾਫ਼ ਕੀਤਾ ਕਿ ਬਿਨਾਂ ਪਰਮਿਸ਼ਨ ਅਜਿਹਾ ਕੋਈ ਵੀ ਲੰਗਰ ਨਹੀਂ ਲੱਗਣ ਦਿੱਤਾ ਜਾਏਗਾ। ਪ੍ਰਸ਼ਾਸਨ ਦੇ ਰਵੱਈਏ ਤੋਂ ਬਾਅਦ ਕਾਰੋਬਾਰੀ ਤੁਰੇਹਨ ਨੇ ਕਿਹਾ ਕਿ ਉਹ ਕੋਈ ਭੀੜ ਨਹੀਂ ਜੁਟਾ ਰਹੀ। ਮੀਡੀਆ ਦੇ ਸਾਹਮਣੇ ਡਰਾਅ ਕੱਢਿਆ ਜਾਏਗਾ ਅਤੇ ਵਿਜੇਤਾ ਔਰਤ ਦੇ ਘਰ ਜਾ ਕੇ ਉਸ ਨੂੰ ਆਈਫੋਨ ਦਿੱਤਾ ਜਾਏਗਾ। ਦਰਅਸਲ ਚੰਡੀਗੜ੍ਹ ਸੈਕਟਰ 10 ਦੇ ਰਹਿਣ ਵਾਲੇ ਕਾਰੋਬਾਰੀ ਰਾਕੇਸ਼ ਤੁਰੇਹਨ ਨੇ ਘੋਸ਼ਣਾ ਕੀਤੀ ਹੈ ਕਿ 22 ਸਤੰਬਰ ਨੂੰ ਆਈਫੋਨ ਦਾ ਲੰਗਰ ਲਾਉਣਗੇ। 18 ਸਾਲ ਤੋਂ ਵੱਡੀ ਉਮਰ ਦੀ ਚੰਡੀਗੜ੍ਹ ਤੇ ਮੋਹਾਲੀ ਦੀਆਂ ਔਰਤਾਂ ਨੂੰ ਫ੍ਰੀ ਦੇ ਵਿਚ ਆਈਫੋਨ 17 ਜਾਂ ਉਸ ਤੋਂ ਉਪਰਲੇ ਮਾਡਲ ਦਿੱਤੇ ਜਾਣਗੇ। ਇਸ ਲਈ ਵਟਸਐਪ ਗਰੁੱਪ ਬਣਾਇਆ ਗਿਆ ਜਿਸ ਨੂੰ ਸਕਰੋਲ ਕੀਤਾ ਜਾਏਗਾ, ਜਿਸ ਦੇ ਨਾਮ ਤੇ ਰੁਕੇਗਾ ਉਸ ਨੂੰ ਵਿਜੇਤਾ ਮੰਨਿਆ ਜਾਏਗਾ। ਤੁਰੇਹਨ ਨੇ ਕਿਹਾ ਸੀ ਕਿ 1000 ਆਈਫੋਨ ਦੇ ਆਰਡਰ ਦੇ ਚੁੱਕੇ ਨੇ, ਪਹਿਲੇ ਦਿਨ 10 ਮੋਬਾਈਲ ਦਿੱਤੇ ਜਾਣਗੇ। ਇਸ ਦੇ ਨਾਲ ਹੀ ਖ਼ਬਰਾਂ ਦਾ ਬੁਲੇਟਿਨ ਖਤਮ ਹੁੰਦਾ ਹੈ। ਇਜਾਜ਼ਤ ਦਿਓ, ਧੰਨਵਾਦ।
3: ਜਾਂ ਮਰਨਾ ਇਨਸਾਨ ਦੇ ਹੱਥ ਨਹੀਂ, ਪਰੰਤੂ ਇਸ ਸੰਸਾਰ ਤੋਂ ਤੁਰ ਗਏ ਪ੍ਰਾਣੀ ਦਾ ਉਸ ਦੀਆਂ ਧਾਰਮਿਕ ਰੋ ਰੀਤਾਂ ਦੇ ਨਾਲ ਉਸ ਨੂੰ ਵਿਦਾ ਕਰਨਾ ਸਾਡੇ ਵੱਸ ਹੈ। ਆਪਣੀ ਸੰਸਕ੍ਰਿਤੀ, ਆਪਣੀਆਂ ਧਾਰਮਿਕ ਰੋ ਰੀਤਾਂ ਮੁਤਾਬਕ ਅੰਤਮ ਰਸਮਾਂ ਵੇਲੇ ਯਾਦ ਰੱਖੋ, ਰੈਕਸਡੇਲ ਦੇ ਵਿਚ ਲੁਟਸ ਫਿਊਨਰਲ ਹੋਮ, ਜਿੱਥੇ ਅੰਤਮ ਦਰਸ਼ਨਾਂ ਤੋਂ ਲੈ ਕੇ ਦਾਹ ਸੰਸਕਾਰ ਦੀਆਂ ਰਸਮਾਂ ਇੱਕੋ ਹੀ ਛੱਤ ਥੱਲੇ ਹੁੰਦੀਆਂ ਹਨ। ਲੁਟਸ ਫਿਊਨਰਲ ਹੋਮ ਦਾ ਸਾਰਾ ਸਟਾਫ ਤੁਹਾਡੀ ਭਾਸ਼ਾ ਪੰਜਾਬੀ ਹਿੰਦੀ ਵੀ ਬੋਲਦਾ ਹੈ। ਵਧੇਰੇ ਜਾਣਕਾਰੀ ਲਈ ਕਾਲ ਕਰੋ ਸਰਦਾਰ ਹਰਮਿੰਦਰ ਸਿੰਘ ਹੰਸੀ 647-547-8188
4: ਸਿੱਕਾ ਚੱਲਦਾ ਹੈ। ਕਮਿਊਨਿਟੀ ਤੋਂ ਲੰਬੇ ਅਰਸੇ ਤੋਂ ਸੇਵਾ ਕਰਦੇ ਆ ਰਹੇ ਮਨਜੀਤ ਸਿੰਘ, ਫੋਨ ਨੰਬਰ 416-716-7653 ਜਾਂ ਵਿਜ਼ਿਟ ਕਰੋ ਉਹਨਾਂ ਦੀ ਵੈਬਸਾਈਟ www.teammanjeet.ca।
5: ਪੰਜਾਬੀ ਦਿਲ ਅੰਗਰੇਜ਼ੀ ਵਾਈਵ CJMR ਇਜ਼ ਬੈਕ ਅਲਾਈਵ CJMR 1320 ਆ ਗਿਆ ਹੋਏ ਛਾ ਗਿਆ ਹੋਏ।
6: ਓ ਹੈਲੋ ਯਾਰ, ਮੇਰਾ ਵੀ ਲੋਡ ਲੈ ਜੀ, ਟਰੱਕ ਫੇਰ ਖੜ ਗਿਆ ਯਾਰ।
7: ਓ ਭਰਾਵਾ, ਹੈਪੀ ਬੜਿਆਲ ਤੇ ਸੁੱਖਾ ਢੇਸੀ ਕੋਲ ਜਾ ਤੇ ਟਰੱਕ ਦੀ 1 ਨੰਬਰ ਰਿਪੇਅਰ ਕਰਾ।
6: ਸੱਚੀ?
7: ਓ ਮੁੱਚੀ,
6: ਫੇਅਰ ਪ੍ਰਾਈਸ ਟਰੱਕ ਰਿਪੇਅਰ ਸੈਂਟਰ ਦੇ ਹੈਪੀ ਬੜਿਆਲ ਤੇ ਸੁੱਖਾ ਢੇਸੀ, ਜੋ ਕਿ ਇੰਜਨ ਰੀਬਿਲਡ, ਟਰਾਂਸਮਿਸ਼ਨ ਰੀਬਿਲਡ, ਰਿਪੇਅਰ, DPF ਕਲੀਨਿੰਗ ਐਂਡ ਰਿਪੇਅਰ, ਇਲੈਕਟ੍ਰੀਕਲ ਰਿਪੇਅਰ, ਸੋਫਟਵੇਅਰ ਸੋਲੂਸ਼ਨਸ A to Z ਸਰਵਿਸ ਕਰਕੇ ਦੇਣਗੇ।
7: ਇਨ੍ਹਾਂ ਕੋਲ ਹੈ ਸਾਲਾਂ ਦਾ ਤਜਰਬਾ।
6: ਹੁਣ ਐਡਰੈਸ ਵੀ ਲਿਖਾ।
7: ਲੈ ਲਿਖ ਲਾ, 1 Good Mark Place ਇਟੋਬੀ ਕੋਕ ਯੂਨਿਟ 5,
6: ਕਾਲ 647-706-9257 647-706-9257
3: ਡਾਇਮੰਡ ਐਂਡ ਡਾਇਮੰਡਸ ਪਰਸਨਲ ਇੰਜਰੀ ਲਾਇਰਸ। ਜੇਕਰ ਤੁਹਾਡਾ ਕਾਰ, ਵੈਨ, ਟਰੱਕ ਚਲਾਉਂਦੇ ਸਮੇਂ ਐਕਸੀਡੈਂਟ ਹੋ ਗਿਆ ਹੈ ਜਾਂ ਫਿਰ ਤੁਸੀਂ ਕਿਸੇ ਜਗ੍ਹਾ ਤੇ ਤਿਲਕ ਕੇ ਡਿੱਗ ਪਏ ਹੋ, ਕਸੂਰ ਤੁਹਾਡਾ ਹੈ ਜਾਂ ਨਹੀਂ, ਤੁਸੀਂ ਪਹਿਲਾਂ ਵਾਂਗੂ ਹੁਣ ਕੰਮ ਤੇ ਜਾਂ ਆਪਣੇ ਵਪਾਰਕ ਅਦਾਰੇ ਤੇ ਨਹੀਂ ਜਾ ਸਕਦੇ, ਸਾਰੇ ਖਰਚੇ ਜਿਉਂ ਦੇ ਤਿਉਂ ਬਰਕਰਾਰ ਹਨ, ਉਪਰੋਂ ਇੰਸ਼ੋਰੈਂਸ ਕੰਪਨੀਆਂ ਵੀ ਆਨਾਕਾਨੀ ਕਰ ਰਹੀਆਂ ਹਨ, ਤੁਸੀਂ ਸੋਚ ਰਹੇ ਹੋ ਕਰੀਏ ਤਾਂ ਹੁਣ ਕੀ ਕਰੀਏ।
8: ਕਰੀਏ। ਕਚੀਚੀਆਂ ਨਾ ਵੱਟੋ, ਬਸ ਇੱਕ ਨਾਮ ਯਾਦ ਰੱਖੋ, ਕਿਸੇ ਵੀ ਤਰ੍ਹਾਂ ਦੇ ਐਕਸੀਡੈਂਟ ਹੋਣ ਦੀ ਸੂਰਤ ਵਿੱਚ ਤੁਹਾਡੇ ਹੱਕਾਂ ਦਾ ਰਖਵਾਲਾ। ਮਾਨਸਿਕ ਪੀੜਾਂ ਦੇ ਨਾਲ ਸਰੀਰਕ ਦਰਦਾਂ ਦੀ ਮਲਮ, ਡਾਇਮੰਡ ਐਂਡ ਡਾਇਮੰਡ ਪਰਸਨਲ ਇੰਜਰੀ ਲਾਇਰਸ। ਫ੍ਰੀ ਸਲਾਹ ਮਸ਼ਵਰੇ ਲਈ ਅੱਜ ਹੀ ਕਾਲ ਕਰੋ ਅਮਨਦੀਪ ਚਾਵਲਾ 1800-567-HURT4878 ਔਰ ਡਾਇਰੈਕਟ ਨੰਬਰ 416-557-5010-416-557-5010। ਡਾਇਮੰਡ ਐਂਡ ਡਾਇਮੰਡ ਪਰਸਨਲ ਇੰਜਰੀ ਲਾਇਰ।
1: ਤੁਸੀਂ ਸੁਣ ਰਹੇ ਹੋ ਚਾਵਲਾ ਨਿਊਜ਼ ਨੈਟਵਰਕ ਟੋਰਾਂਟੋ CNN ਟੋਰਾਂਟੋ।
9: This is CJMR AM operating on 1320 kilohertz from Mississauga, Ontario. We are currently conducting a technical test under authorization from Innovation, Science and Economic Development Canada, ISED. If you are experiencing interference with your radio or television reception, please contact us at 416-303-1515 or report it via email at chavlanewsnetwork@gmail.com. Thank you for your patience.
10: Shahar di awaz, dilan di pukar. Your city, your voice, your radio star. Aa gaya fer to ek var. Tuhada apna CJMR 1320. CJMR 1320.

0: ਤੇ ਆਓ ਫਿਰ ਹੁਣ ਬਹੁਤ ਜਲਦ ਅਸੀਂ ਜਗਰਾਓਂ ਸ਼ਹਿਰ ਤੁਹਾਨੂੰ ਲੈ ਕੇ ਚੱਲਾਂਗੇ, ਜਿਸੇ ਵੀਰ ਰਣਜੀਤ ਸਿੰਘ ਜੀ ਰਾਣਾ ਸਾਡੇ ਨਾਲ ਹਾਜ਼ਰ ਹੋਣ ਵਾਲੇ ਨੇ। ਸਵੀਟ ਮਹਿਲ ਤੋਂ ਸੁਖਰਾਜ ਕੰਗ ਜੀ ਹੁਣਾਂ ਵੱਲੋਂ ਪ੍ਰੋਗਰਾਮ ਨੂੰ ਵਿਸ਼ੇਸ਼ ਤੌਰ ਤੇ ਸਪਾਂਸਰ ਕੀਤਾ ਜਾਂਦਾ। ਕਟਾਰੀਆ ਟੂਰਸ ਐਂਡ ਟਰੈਵਲ ਤੋਂ ਵੀਰ ਅਵਤਾਰ ਕਟਾਰੀ ਜੀ, ਓਸੀਆਈ ਪੀਆਰ ਕਾਰਡ, ਪਾਸਪੋਰਟ ਰਿਨਿਊਅਲ, ਸਿਟੀਜ਼ਨਸ਼ਿਪ, ਕਿਸੇ ਵੀ ਮੁਲਕ ਦਾ ਵੀਜ਼ਾ ਲਗਾਉਣਾ ਚਾਹੁੰਦੇ ਤਾਂ ਕਟਾਰੀਆ ਟੂਰਸ ਐਂਡ ਟਰੈਵਲ 9056781200। ਪ੍ਰੋਗਰਾਮ ਦੇ ਇਸ ਹਿੱਸੇ ਨੂੰ ਇਸ ਸਪਾਂਸਰਡ ਬਾਈ ਐਚ ਕੇ ਮੂਵਰਸ, ਫੇਅਰ ਪ੍ਰਾਈਸ ਟਰੱਕ ਰਿਪੇਅਰ ਸੈਂਟਰ ਤੋਂ ਸਾਡੇ ਵੱਡੇ ਵੀਰ ਹੈਪੀ ਬਟਿਆਲ ਅਤੇ ਸੁੱਖਾ ਢੇਸੀ ਵੀਰ। ਇੰਜਨ ਦਾ ਕੰਮ ਕਰਾਉਣਾ ਹੋਵੇ, ਟਰਾਂਸਮਿਸ਼ਨ ਨੂੰ ਰੀਬਿਲਡ ਕਰਾਉਣਾ ਹੋਵੇ, ਰਿਪੇਅਰ ਕਰਾਉਣੀ ਹੋਵੇ, ਡੀਪੀਐਫ ਕਲੀਨਿੰਗ ਜਾਂ ਇਲੈਕਟ੍ਰੀਕਲ ਰਿਪੇਅਰ, ਸੋਫਟਵੇਅਰ ਸੋਲੂਸ਼ਨ ਏ ਟੂ ਜ਼ੈਡ ਭਾਵ ਕੰਮ। ਪੈਸੇ ਇਸ ਟਾਈਮ ਦੇ ਵਿੱਚ ਜੇ ਨਹੀਂ ਪੂਰੇ ਹੋ ਪਾ ਰਹੇ, ਹੌਲੀ ਹੌਲੀ ਕਿਸ਼ਤਾਂ ਦੇ ਵਿੱਚ ਤੁਸੀਂ ਪੇਮੈਂਟ ਪਲਾਨ ਬਣਾ ਸਕਦੇ ਹੋ ਫੇਅਰ ਪ੍ਰਾਈਸ ਟਰੱਕ ਰਿਪੇਅਰ ਸੈਂਟਰ ਵਾਲਿਆਂ ਦੇ ਨਾਲ। ਵਨ ਗੁੱਡ ਮਾਰਕ ਪਲੇਸ, ਈਟੋਬੀਕੋ 6477069257। ਲੋਟਸ ਫਿਊਨਰਲ ਹੋਮ ਕ੍ਰਿਮੇਸ਼ਨ ਸੈਂਟਰ ਤੋਂ ਵੀਰ ਹਰਬਿੰਦਰ ਹੰਸੀ ਜੀ ਉਹਨਾਂ ਵੱਲੋਂ ਪ੍ਰੋਗਰਾਮ ਨੂੰ ਸਪਾਂਸਰ ਕੀਤਾ ਜਾਂਦਾ ਜੀ। ਅੰਤਮ ਰਸਮਾਂ ਦੇ ਵਾਸਤੇ ਇੱਕੋ ਛੱਤ ਥੱਲੇ ਤੁਹਾਡੀ ਬੋਲੀ ਬੋਲ ਦਾ ਸਟਾਫ, ਤੁਹਾਡੇ ਦੁੱਖ ਦੇ ਸਾਥੀ 6475478188 ਤੇ ਕਾਲ ਕੀਤਾ ਜਾ ਸਕਦਾ ਹੈ। ਪ੍ਰੋਗਰਾਮ ਤੁਸੀਂ 1320 AM ਤੇ ਮੰਡੇ ਟੂ ਫਰਾਈਡੇ 10 ਤੋਂ 12, ਸ਼ਾਮ ਨੂੰ 6 ਤੋਂ 9, ਐਵਰੀ ਸੈਟਰਡੇ ਐਂਡ ਸੰਡੇ 1 ਵਜੇ ਤੋਂ ਲੈ ਕੇ ਤੁਸੀਂ 4 ਵਜੇ ਤੱਕ ਸੁਣਦੇ ਹੋ ਜੀ ਇਸੇ ਹੀ ਸਟੇਸ਼ਨ ਤੇ। ਤੁਸੀਂ ਅਗਰ ਆਪਣਾ ਵਪਾਰ ਬਿਜ਼ਨਸ ਪ੍ਰਮੋਟ ਕਰਨਾ ਚਾਹੁੰਦੇ ਹੋ, ਤੁਸੀਂ ਆਪਣਾ ਖੁਦ ਦਾ ਪ੍ਰੋਗਰਾਮ ਹੋਸਟ ਕਰਨਾ ਚਾਹੁੰਦੇ ਹੋ ਤਾਂ ਸਾਡੀ ਟੀਮ ਦੇ ਨਾਲ ਸੰਪਰਕ ਪਤਾ ਕਰ ਸਕਦੇ ਹੋ। ਮੇਰਾ ਨੰਬਰ, ਸਾਡੀ ਟੀਮ ਦਾ ਨੰਬਰ 416-303-1515। ਵੱਖ ਵੱਖ ਸਿਟੀਜ਼ ਦੇ ਵਿੱਚ ਇਹ ਪ੍ਰੋਗਰਾਮ ਨੂੰ ਸੁਣਾਈ ਦਿੱਤਾ ਜਾਂਦਾ ਹੈ, ਚਾਹੇ ਉਹ ਨਾਇਗਰਾ ਫਾਲਸ ਹੋਵੇ, ਚਾਹੇ ਉਹ ਕੇਮਬ੍ਰਿਜ ਹੋਵੇ, ਚਾਹੇ ਸਕਾਰਬਰੋ ਹੋਵੇ, ਚਾਹੇ ਮਾਰਕਮ ਹੋਵੇ, ਚਾਹੇ ਟੋਰਾਂਟੋ ਹੋਵੇ, ਚਾਹੇ ਮਿਸਿਸਾਗਾ ਹੋਵੇ, ਓਕਵਿਲ ਹੋਵੇ, ਬਰਲਿੰਗਟਨ ਹੋਵੇ, ਹਰ ਇੱਕ ਕੋਰਨਰ ਨੂੰ ਅਸੀਂ ਕੋਸ਼ਿਸ਼ ਕੀਤਾ ਕਿ ਵੱਧ ਤੋਂ ਵੱਧ ਤੁਹਾਡੇ 1320 ਦੀ ਆਵਾਜ਼ ਦੂਰ ਤੱਕ ਪਹੁੰਚੇ। ਸੋ ਅਗੇਨ ਗਾਈਜ਼, ਯੂ ਵਾਂਟ ਟੂ ਬਿਕਮ ਅ ਹੋਸਟ ਔਨ 1320, ਜਾਂ ਤੁਸੀਂ ਆਪਣਾ ਖੁਦ ਦਾ ਹੋਸਟ ਪ੍ਰੋਗਰਾਮਿੰਗ ਇੱਥੇ ਪੇਸ਼ ਸਟਾਰਟ ਕਰਨਾ ਚਾਹੁੰਦੇ ਹੋ, ਮੇਰਾ ਨੰਬਰ 416-303-1515। 1 ਅਕਤੂਬਰ ਨੂੰ ਕਾਫੀ ਸ਼ੋਅ ਸਟਾਰਟ ਹੋ ਰਹੇ ਨੇ ਜੋ ਆਪਾਂ ਕੁਛ ਹੀ ਦਿਨਾਂ ਦੇ ਵਿੱਚ ਅਨਾਊਂਸ ਕਰਨ ਜਾ ਰਹੇ ਹਾਂ। ਤੇ ਆਓ ਫਿਰ ਹੁਣ ਸਮੇਂ ਦੇ ਮੁਤਾਬਕ ਸਾਡੇ ਨਾਲ ਲਾਈਨ ਤੇ ਜੁੜ ਚੁੱਕੇ ਨੇ ਜਗਰਾਓਂ ਸ਼ਹਿਰ ਤੋਂ ਵੀਰ ਰਣਜੀਤ ਸਿੰਘ ਜੀ ਰਾਣਾ। ਕਰਦੇ ਉਹਨਾਂ ਨਾਲ ਗੱਲਾਂ ਬਾਤਾਂ, ਤੁਸੀਂ ਵੀ ਆਨ ਏਅਰ ਕੋਈ ਵੀ ਗੱਲਬਾਤ ਕਰਨਾ ਚਾਹੁੰਦੇ ਹੋ ਤਾਂ 905-813-1320 ਤੇ ਫੋਨ ਤੇ ਸੁਣਨਾ ਚਾਹੁੰਦੇ ਹੋ ਤਾਂ 647-910-1320 ਤੇ ਡਾਇਲ ਕਰਕੇ ਵੀ ਸੁਣ ਸਕਦੇ ਹੋ। ਆਓ ਫਿਰ ਸਵਾਗਤ ਕਰਦੇ ਹਾਂ ਰਾਣਾ ਜੀ ਦਾ ਪ੍ਰੋਗਰਾਮ ਦੇ ਵਿੱਚ। ਰਾਣਾ ਜੀ ਬਹੁਤ ਬਹੁਤ ਸਵਾਗਤ ਹੈ ਤੁਹਾਡੇ ਆਪਣੇ ਸ਼ੋਅ ਦੇ ਵਿੱਚ, ਸਤਿ ਸ੍ਰੀ ਅਕਾਲ। ਵਾਹਿਗੁਰੂ ਜੀ ਕਾ ਖਾਲਸਾ ਤੇ ਵਾਹਿਗੁਰੂ ਜੀ ਕੀ ਫਤਿਹ। ਕੀ ਹਾਲ ਚਾਲ, ਠੀਕ ਠਾਕ ਹੋ? ਹੈਲੋ
1: ਜੀ
0: ਰਾਣਾ ਜੀ, ਮੈਂ ਕਿਹਾ ਠੀਕ ਠਾਕ ਹੋ?
1: ਹਾਂਜੀ ਹਾਂਜੀ ਜੀ, ਬਿਲਕੁਲ ਅਰਸ਼ ਭਾਜੀ, ਬਿਲਕੁਲ ਜੀ, ਬੋਲੋ ਜੀ।
0: ਮੇਰੀ ਆਵਾਜ਼ ਆ ਰਹੀ ਹੈ ਜੀ ਤੁਹਾਨੂੰ?
1: ਬਿਲਕੁਲ ਆ ਰਹੀ ਹੈ,
0: ਬਿਲਕੁਲ ਜੀ, ਠੀਕ ਹੈ, ਓਕੇ। ਹੁਣ ਸਟਾਰਟ ਕਰਦੇ ਹਾਂ ਜੀ ਆਪਾਂ ਪ੍ਰੋਗਰਾਮ ਨੂੰ, ਤੇ ਤੁਸੀਂ ਵੀ ਸਰੋਤੇ, ਤੁਸੀਂ ਵੀ ਕੋਈ ਕਾਲ ਕਰਨਾ ਚਾਹੁੰਦੇ ਹੋ ਤਾਂ 905-813-1320। ਮਾਨ ਸਾਹਿਬ ਤੋਂ ਸ਼ੁਰੂ ਕਰਦੇ ਹਾਂ ਜੀ। ਅਗੇਨ ਪੰਜਾਬ ਦੇ ਵਿੱਚ ਦੋਹੀ ਗੱਲਾਂ ਮਸ਼ਹੂਰ ਨੇ ਇਸ ਵੇਲੇ, ਚਾਹੇ ਫਿਰ ਕ੍ਰਿਕਟ ਇੰਡੀਆ ਦੀ ਗੱਲ ਕਰ ਲਓ, ਕ੍ਰਿਕਟ ਤੇ ਜਾਂ ਪੋਲੀਟਿਕਸ ਦੀ ਗੱਲਬਾਤ ਕਰ ਲਈਏ ਜੀ। ਪੋਲੀਟੀਕਲ ਲੈਵਲ ਤੇ ਗੱਲਬਾਤ ਕਰੀਏ ਤਾਂ ਮਾਨ ਸਾਹਿਬ ਨੇ ਕਹਿ ਲਓ ਕਿ ਵੱਡੇ ਵੱਡੇ ਵਾਅਦੇ ਵੀ ਕੀਤੇ ਨੇ, ਪਰ ਕੀ ਉਹ ਵਾਅਦੇ ਪੂਰੇ ਕੀਤੇ ਵੀ ਹੈ ਕਿ ਨਹੀਂ?
1: ਅਰਸ਼ ਭਾਜੀ, ਕੱਲ ਤਾਂ ਨਾ ਪੂਰੇ ਪੰਜਾਬ ਦੇ ਵਿੱਚ ਨਾ ਇੱਕ

0: ਫਿਰ ਤੋਂ ਆਪਾਂ ਬਹੁਤ ਵਾਰੀ ਗੱਲ ਕੀਤੀ ਕਿ ਪੰਜਾਬ ਦਾ ਖਜ਼ਾਨੇ ਦੇ ਵਿੱਚੋਂ ਜਿਹੜਾ ਪੈਸਾ ਇਸ਼ਤਿਹਾਰਬਾਜ਼ੀ, ਪਹਿਲਾਂ ਦਿੱਲੀ ਲਈ ਇਸ਼ਤਿਹਾਰ, ਫਿਰ ਆਪਣੇ ਲਈ ਇਸ਼ਤਿਹਾਰਬਾਜ਼ੀ, ਤੇ ਸਭ ਤੋਂ ਜ਼ਿਆਦਾ ਇਸ਼ਤਿਹਾਰਾਂ ਤੇ ਪੈਸਾ ਖਰਚ ਹੋ ਰਿਹਾ। ਹੁਣ ਗੱਲ ਕਰੀਏ ਵਾਅਦਿਆਂ ਦੀ, ਤੇ ਵਾਅਦੇ ਕਿਹੜੇ ਪੂਰੇ ਕੀਤੇ ਮਾਨ ਸਰਕਾਰ ਨੇ? ਬਿਲਕੁਲ ਵਾਅਦੇ ਪੂਰੇ ਕੀਤੇ। ਬੀਬੀਆਂ ਨੂੰ ਪੈਸੇ ਦੇਣੇ ਸੀਗੇ 1000-1000 ਰੁਪਇਆ, 1500-1500 ਰੁਪਇਆ। ਉਹ ਵਾਅਦਾ ਪੂਰਾ ਕਦੋਂ ਕੀਤਾ? ਜਦੋਂ ਸਰਕਾਰ ਬਦਲਣ ਦੇ 6 ਮਹੀਨੇ ਰਹਿ ਗਏ। ਤੇ ਵਾਅਦਾ ਕੀਤਾ ਕਦੋਂ ਸੀ? ਸਰਕਾਰ ਬਣਨ ਤੋਂ ਪਹਿਲਾਂ। ਹੁਣ ਤੁਸੀਂ ਦੇਖੋ ਵੀ 4.5 ਸਾਲ ਬੀਬੀਆਂ ਨੂੰ ਪੈਸਾ ਨਹੀਂ ਦਿੱਤਾ। ਹੁਣ ਜਾਂ ਤਾਂ ਫਿਰ 4.5 ਸਾਲ ਦਾ ਹਿਸਾਬ ਕੀਤਾ ਜਾਵੇ, ਉਸ ਹਿਸਾਬ ਨਾਲ ਪੈਸੇ ਪਾਣੇ ਸੀ। ਤੇ ਜੇ ਲਾਸਟ ਵਿੱਚ ਆਪਾਂ ਜਦੋਂ ਪ੍ਰਭੂ ਜਦੋਂ ਸਰਕਾਰ ਬਣਦੀ, ਆਪਾਂ ਇੱਕ ਰੇਡੀਓ ਸ਼ੋ ਤੇ ਗੱਲ ਕੀਤੀ ਸੀ ਅਰਸ਼ ਭਾਜੀ, ਤੁਹਾਨੂੰ ਯਾਦ ਹੋਊਗੀ ਕਿ ਆਪਾਂ ਇਹ ਗੱਲ ਕਹੀ ਸੀ ਕਿ ਪੈਸੇ ਆਉਣਗੇ ਜ਼ਰੂਰ, ਪਰ ਜਦੋਂ ਸਰਕਾਰ ਆਉਣ ਵਾਲੀ। ਹੁਣ ਪੈਸਿਆਂ ਦੇ ਪੈਸੇ ਤਾਂ ਆ ਰਹੇ ਆ, ਪਰ ਥੋੜੇ ਦਿਨਾਂ ਨੂੰ ਕਹਿੰਦੇ ਚੋਣ ਜਾਬਤਾ ਲੱਗ ਜਾਣਾ ਤੇ ਪੈਸੇ ਬੰਦ ਹੋ ਜਾਣੇ ਬੀਬੀਆਂ ਦੇ। ਪਰ ਦੂਸਰੀ ਗੱਲ ਇਹ ਕਿ ਕਹਿੰਦੇ ਭਾਈ ਬਿਜਲੀ ਮੁਕਤ ਕਰ ਦਿੱਤੀ ਗਈ ਆ। ਬਿਲਕੁਲ ਜੀ, ਇਸ ਗੱਲ ਤੇ ਵੀ ਆਪਾਂ ਵਾਅਦੇ ਤੇ ਮਾੜੀ ਟਿੱਪਣੀ ਕਰ ਲਈਏ ਕਿ ਬਿਜਲੀ ਮੁਕਤ ਕੀਤੀ ਗਈ ਆ, ਕੱਲੇ ਗਰੀਬ ਘਰਾਂ ਦੀ ਨਹੀਂ, ਨਾਲ ਕੋਪਰੇਟ ਘਰਾਣਾ ਦੀ ਵੀ ਮੁਕਤ ਕੀਤੀ। ਹੁਣ ਗਰੀਬ ਬੰਦਾ ਬਿੱਲ ਨਹੀਂ ਦੇ ਸਕਦਾ, ਮੰਨ ਕੇ ਗਰੀਬ ਬੰਦੇ ਨੇ, ਕਿਉਂਕਿ ਗਰੀਬ ਨੂੰ ਤਾਂ 300 ਜੁਮਟ ਵੈਸੇ ਹੀ ਮਾਫ਼ ਅਰਸ਼ ਭਾਜੀ, ਜੋ ਇਹਨੇ ਨੀ ਜੁਮਟ ਮਾਫ਼ ਕੀਤੀ, ਜੋ ਪਹਿਲਾਂ ਤੋਂ ਜੁਮਟ ਮਾਫ਼ ਬਾਦਲ ਸਰਕਾਰ ਤੋਂ ਚੱਲੀ ਆ ਰਹੀ ਆ। ਹੁਣ 600 ਜੁਮਟ ਬਹੁਤ ਮਾਫ਼ ਹੁੰਦੀ, ਬਹੁਤ ਵੱਡੀ ਜੁਮਟ ਹੁੰਦੀ ਹੈ 600, ਤੇ ਗਰੀਬ ਪਰਿਵਾਰ ਤੋਂ ਫੂਕਦੀ ਨੀ, ਫੂਕੀ ਨੀ ਜਾਂਦੀ ਇੰਨੀ ਜੁਮਟ। ਤੇ ਫਿਰ ਕੀ ਹੁੰਦਾ ਕਿ ਗਰੀਬ ਪਰਿਵਾਰਾਂ ਨੂੰ ਬਿੱਲ ਕਿੰਨੇ ਹੁੰਦੇ? 30-40-50 ਰੁਪਏ, ਵੱਧ ਤੋਂ ਵੱਧ 500 ਰੁਪਇਆ, ਵੱਧ ਤੋਂ ਵੱਧ 1200-1300 ਰੁਪਇਆ। ਤੇ ਜਿਹੜੇ ਕੋਪਰੇਟ ਘਰਾਣੇ ਆ, ਜਿਹੜੀਆਂ ਵੱਡੀਆਂ ਵੱਡੀਆਂ ਫੈਕਟਰੀਆਂ, ਉਹਨਾਂ ਨੂੰ ਬਿੱਲਾਂ ਦੇ 48,000, 52,000, 1,63,000, ਉਹ ਵੀ ਬਿੱਲ ਮਾਫ਼ ਕੀਤੇ ਗਏ ਆ। ਤੇ ਫਿਰ ਜੇ ਆਪਾਂ ਕਹੀਏ ਤਾਂ ਫਿਰ ਜਿਹੜੇ ਬੰਦੇ ਸਰਦੇ ਵਰਦੇ ਆ, ਫਿਰ ਅੱਜ ਬਿਜਲੀ ਕਰੋੜ ਦਾ, ਬਿਜਲੀ ਵਿਭਾਗ ਦਾ 950 ਕਰੋੜ ਰੁਪਇਆ ਮਾਨ ਸਰਕਾਰ ਤੋਂ ਦੇਣ ਲੈਣ ਵਾਲਾ, ਹੁਣ ਉਹ ਪੈਸਾ ਵੀ ਦੇਣ ਵਾਲਾ। ਬਿਜਲੀ ਮੁਲਾਜ਼ਮਾਂ ਦੀਆਂ ਤਨਖਾਹਾਂ ਦੇ ਵਿੱਚ ਤਨਖਾਹਾਂ ਨੀ ਮਿਲ ਰਹੀਆਂ, ਬਿਜਲੀ ਮੁਲਾਜ਼ਮ ਰੋਂਦੇ ਆ। ਬੱਸਾਂ ਦਾ ਕਿਰਾਇਆ ਮਾਫ਼ ਕੀਤਾ, ਠੀਕ ਆ, 10.25 ਕਰੋੜ ਰੁਪਇਆ ਬੱਸਾਂ ਦਾ ਕਿਰਾਇਆ ਦਾ ਪਿਆ, ਪੈਂਡਿੰਗ ਪਿਆ ਪੰਜਾਬ ਦਾ ਦੇਣ ਵਾਲਾ ਸਰਕਾਰ, ਉਹ ਪੈਸਾ ਕਿੱਥੋਂ ਦੇਣਾ? ਤੇ ਕਰਜ਼ਾ ਦਿਨੋ ਦਿਨ ਕਰਜ਼ੇ ਦੀ ਲਿਮਟ, ਆਪਾਂ ਨੂੰ ਸਭ ਨੂੰ ਪਤਾ ਕਿ ਆਮ ਆਦਮੀ ਪਾਰਟੀ ਨੇ 3 ਸਾਲਾਂ ਦੇ ਵਿੱਚ ਜਿੰਨੀਆਂ ਆਮ ਸਰਕਾਰਾਂ ਨੇ ਕਰਜ਼ਾ ਲਿਆ, ਉਹ ਆਮ ਆਦਮੀ ਪਾਰਟੀ ਨੇ 3.5 ਸਾਲਾਂ ਦੇ ਵਿੱਚ ਉਹਨਾਂ ਕਰਜ਼ਾ ਪੂਰਾ ਕਰ ਚੁੱਕੀ ਸੀ। ਇਸ ਤੋਂ ਬਾਅਦ ਜਿਹੜਾ ਐਕਸਟਰਾ ਕਰਜ਼ਾ ਆ, ਉਹ ਵੱਖਰਾ ਲਿਆ। ਕਿਸੇ ਵੀ ਸਰਕਾਰ ਨੇ, ਜਿੰਨਾ ਟਾਈਮ ਪੰਜਾਬ ਦੇ ਵਿੱਚ ਸਰਕਾਰਾਂ ਬਣਦੀਆਂ ਰਹੀਆਂ, ਜੇ ਕਾਂਗਰਸ ਦੀ ਸਰਕਾਰ ਹੋਵੇ, ਚਾਹੇ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਹੋਵੇ, ਕਿਸੇ ਵੀ ਸਰਕਾਰ ਨੇ ਇੰਨਾ ਕਰਜ਼ਾ ਨਹੀਂ ਚੱਕਿਆ ਜਿੰਨਾ ਆਮ ਆਦਮੀ ਪਾਰਟੀ ਨੇ ਕਰਜ਼ਾ ਆਪਣੇ ਸਿਰ ਤੇ, ਪੰਜਾਬ ਦੇ ਸਿਰ ਤੇ ਚੱਕਿਆ ਹੋਇਆ। ਹੁਣ ਅਰਸ਼ ਭਾਜੀ, ਸੋਚਣ ਵਾਲੀ ਗੱਲ ਇਹ ਹੈ ਕਿ ਮਾਨ ਸਾਹਿਬ ਨੇ ਇਸ਼ਤਿਹਾਰਾਂ ਤੇ ਪੈਸੇ
1: ਲਾਤੇ।
0: ਹੁਣ ਮਾਨ ਸਾਹਿਬ ਕਹਿੰਦੇ ਕਿ 750 ਕਰੋੜ ਰੁਪਇਆ ਇਸ਼ਤਿਹਾਰਾਂ ਤੇ ਲੱਗਣਾ। ਹੁਣ ਤੁਸੀਂ ਦੇਖੋ ਵੀ 750 ਕਰੋੜ ਰੁਪਏ ਨਾਲ ਕੀ ਹੋ ਸਕਦਾ ਸੀ, ਕੀ ਨਹੀਂ ਹੋ ਸਕਦਾ। ਬਹੁਤ ਵੱਡੀ ਅਮਾਉਂਟ, ਪਹਿਲਾਂ ਵੀ ਆਪਾਂ ਦੇਖਿਆ ਕਿ ਇਸ਼ਤਿਹਾਰਾਂ ਦੇ ਵਿੱਚ ਏਡੇ ਏਡੇ ਪੈਸੇ, ਇੰਨੇ ਇੰਨੇ ਪੈਸੇ ਇਸ਼ਤਿਹਾਰਾਂ ਦੇ ਵਿੱਚ। ਤੁਸੀਂ ਕੰਮ ਕੀਤਾ, ਵਾਅਦੇ ਪੂਰੇ ਕੀਤੇ ਜਾਂ ਨਹੀਂ ਕੀਤੇ, ਤੁਹਾਡਾ ਆਉਣ ਵਾਲਾ ਸਮਾਂ ਦੱਸ ਦੂਗਾ। ਕਿਉਂਕਿ ਲੋਕਾਂ ਨੂੰ, ਸਭ ਨੂੰ ਪਤਾ ਕਿ ਜਿਹੜੇ ਤੁਸੀਂ ਵਾਅਦੇ ਪੂਰੇ ਕੀਤੇ, ਕਿਸੇ ਨੂੰ ਲਿਖ ਕੇ ਦੱਸਣ ਦਾ ਕੋਈ ਜ਼ਰੂਰੀ ਨਹੀਂ ਹੁੰਦਾ ਵੀ ਕਿਸੇ ਨੂੰ ਲਿਖ ਕੇ ਦੱਸਿਆ ਜਾਵੇ। ਹੁਣ ਇਹਨਾਂ ਨੇ ਵਾਰ ਵਾਰ ਇਸ਼ਤਿਹਾਰ, ਇੱਕ ਇਸ਼ਤਿਹਾਰ ਚੱਲ ਰਹੀ ਕਿ ਪੰਜਾਬ ਵਿੱਚ ਕੀਤੇ ਵਾਅਦੇ ਸਾਰੇ ਪੂਰੇ ਕੀਤੇ, ਇੱਕ ਹੁਣ ਉਹਨਾਂ ਨੇ ਇਹ ਇਸ਼ਤਿਹਾਰ ਲਾ ਦੇ ਕਿ ਪੰਜਾਬ ਦਾ ਇੱਕੋ ਨਾਰਾ ਕਿ ਮੁੱਖ ਮੰਤਰੀ ਭਗਵੰਤ ਮਾਨ ਦੁਬਾਰਾ। ਹੁਣ ਗੱਲ ਇਹ ਆ ਕਿ ਲੋਕਾਂ ਨੂੰ ਇੰਨਾ ਲਿਖ ਕੇ ਦੱਸਣ ਦੇ ਨੇ ਅਰਸ਼ ਭਾਜੀ, ਆਪਾਂ ਬਹੁਤ ਵਧੀਆ ਕਿ ਜੇ ਕੋਈ ਕੰਮ ਕੀਤਾ ਨਾ, ਉਹ ਕੰਮ ਬੋਲਦਾ ਹੁੰਦਾ, ਕੋਈ ਲਿਖ ਕੇ ਨੀ ਹੁੰਦੀ। ਹੁਣ ਮੈਂ ਅੱਜ ਇੱਕ ਇੰਟਰਵਿਊ ਸੁਣ ਰਿਹਾ ਸੀ, ਇਹਨਾਂ ਦਾ ਇੱਕ MLA ਦੀ ਵਾਰਨਿੰਗ ਸੀ ਕਿ ਅਸੀਂ ਕਿਸੇ ਨੂੰ, ਕਹਿੰਦਾ ਅੱਜ ਤੀਕਰ ਮੈਂ ਚੋਣ ਪ੍ਰਚਾਰ ਨਹੀਂ ਕੀਤਾ, ਕਹਿੰਦਾ ਅਸੀਂ ਕਦੇ ਕਿਸੇ ਨੂੰ ਕਿਹਾ ਨੀ ਕਿ ਸਾਨੂੰ ਵੋਟ ਪਾਓ, ਕਹਿੰਦਾ ਮੈਂ ਨੀ ਚਾਹੁੰਦਾ, ਕਹਿੰਦਾ ਕਿ ਆਮ ਆਦਮੀ ਪਾਰਟੀ ਨੂੰ ਵੋਟ ਪਾਓ, ਕਹਿੰਦਾ ਲੋਕਾਂ ਨੂੰ ਵਧੀਆ ਲੱਗਿਆ ਮੈਨੂੰ ਤਾਂ ਪਾਈ। ਹੁਣ ਸਮੇਂ ਜਿਵੇਂ ਜਿਵੇਂ ਇਲੈਕਸ਼ਨ ਨੇੜੇ ਆ ਰਹੇ ਆ, ਉਵੇਂ ਉਵੇਂ ਆਮ ਆਦਮੀ ਪਾਰਟੀ ਦੀਆਂ ਬਰੀਕੀਆਂ ਟੁਕੀਆਂ ਬੰਦੀਆਂ ਨਿਕਲ ਕੇ ਸਾਹਮਣੇ ਆ ਰਹੀਆਂ। ਜਿਸ ਤਰੀਕੇ ਨਾਲ ਲੋਕਾਂ ਨੇ, ਉਸ ਤੇ ਮੈਂ ਕਮੈਂਟ ਪੜ ਰਿਹਾ ਸੀ, MLA ਸਾਹਿਬ ਗੱਲ ਕਰ ਰਹੇ ਸੀ, ਤੇ ਇਹ ਵੀਡੀਓ ਦੇ ਵਿੱਚ ਕਹਿ ਰਹੇ ਸੀ ਕਿ ਮੈਂ ਕਿਸੇ ਦੀ ਮਿਹਨਤ ਨਹੀਂ ਕੀਤੀ ਕਿ ਮੈਨੂੰ ਵੋਟ ਪਾਓ, ਤਾਂ ਲੋਕੀ ਇਹ ਕਹਿ ਰਹੇ ਸੀ ਕਿ ਅਸੀਂ ਬੜੇ ਵਿਸ਼ਵਾਸ ਨਾਲ ਵੋਟਾਂ ਪਾਈਆਂ ਯਾਰ, ਸਾਨੂੰ ਇਹ ਸੀ ਵੀ ਸਾਨੂੰ ਸਾਡੇ ਲਈ ਲੈ ਕੇ ਉੱਪਰ, ਕਹਿੰਦੇ ਤੂੰ ਸਾਡੀ ਬੇਇੱਜ਼ਤੀ ਕਰ ਰਿਹਾ ਵੀਡੀਓ ਦੇ ਵਿੱਚ, ਵੀ ਮੈਂ ਨੀ ਕਿਸੇ ਨੂੰ ਕਿਹਾ ਵੋਟਾਂ ਪਾਈਆਂ। ਤੇ ਵੱਡੀ ਗੱਲ ਇਹ ਦੇਖੋ ਕਿੱਡੇ ਫਤਰ ਨਾਲ ਕਹਿ ਰਿਹਾ ਕਿ ਮੈਂ ਕਿਹੜਾ ਘਰ ਘਰ ਜਾ ਕੇ ਵੋਟਾਂ ਮੰਗੀਆਂ। ਆਮ ਆਦਮੀ ਪਾਰਟੀ ਦਾ ਮੌਜੂਦਾ MLA ਗੱਲ ਕਹੇ ਕਿ ਮੈਂ ਕਿਹੜਾ ਘਰ ਘਰ ਜਾ ਕੇ ਵੋਟਾਂ ਮੰਗੀਆਂ, ਤਾਂ ਇੱਥੋਂ ਸਾਫ਼ ਪਤਾ ਲੱਗਦਾ ਕਿ ਤੇਵਰ ਆਮ ਆਦਮੀ ਪਾਰਟੀ ਦੇ ਨੀਚੇ ਵਾਲੇ ਲੀਡਰਾਂ ਦੇ ਚੇਂਜ ਹੋਏ ਹੋਏ ਆ। ਕਿਉਂਕਿ ਮਾਨ ਸਾਹਿਬ ਨੇ ਇੱਕ ਇਹ ਵੀ ਵਾਅਦਾ ਕੀਤਾ ਸੀ ਕਿ ਤੁਸੀਂ ਕੋਈ ਵੀ ਬੰਦਾ ਮੈਨੂੰ ਸਵਾਲ ਕਰੇ, ਮੇਰੇ MLA ਨੂੰ ਸਵਾਲ ਕਰੋ, ਜਿੱਥੇ ਅਸੀਂ ਤੁਹਾਡਾ ਜਵਾਬ ਹਰ ਗੱਲ ਤੇ ਦੇਵਾਂਗੇ।

0: ਜਿਨ੍ਹਾਂ ਬੰਦਿਆਂ ਨੇ ਸਵਾਲ ਕੀਤੇ ਉਹਨਾਂ ਦੇ ਅੱਜ ਹਾਲਾਤ ਕੀ ਆ, ਚਾਹੇ ਮੋਹਨਜੀਤ ਸਿਰੋਂ ਵਾਲਾ ਦੇਖ ਲਓ ਤੇ ਚਾਹੇ ਗੁਲਜ਼ਾਰ ਸਿੰਘ ਦੇ ਹਾਲਾਤ ਦੇਖ ਲਓ, ਸਭ ਨੂੰ ਪਤਾ ਕਿ ਹਾਲਾਤ ਕੀ, ਜਿਨ੍ਹਾਂ ਬੰਦਿਆਂ ਨੇ ਸਵਾਲ ਕੀਤੇ ਮੁੱਖ ਮੰਤਰੀ ਸਾਹਿਬ ਨੂੰ
1: ਜੀ,
0: ਤੇ ਹੋਰ ਵੀ ਬਹੁਤ ਸਾਰੀਆਂ ਵੀਡੀਓ ਜਿੱਥੇ MLA ਨੂੰ ਕੋਈ ਸਵਾਲ ਕਰ ਦਿੰਦਾ ਤਾਂ ਉਸ ਬੰਦੇ ਨੂੰ ਚੱਕ ਕੇ ਰਾਤ ਨੂੰ CA ਸਟਾਫ ਵਿੱਚ ਲੈ ਜਾਂਦੇ ਆ ਤੇ ਉੱਥੇ ਉਹਦੀ ਉਹ ਹਾਲਾਤ ਕਰਦੇ ਆ ਤੇ ਜਿਹੜੇ ਤਰਸਯੋਗ ਹੋ ਜਾਂਦੇ ਹਾਲਾਤ। ਹੁਣ ਮਾਨ ਸਾਹਿਬ ਕੋਈ ਗੱਲ ਨੂੰ ਨਾਰਾ ਲਾ ਰਹੇ ਆ ਕਿ ਪੰਜਾਬ ਮੇਰਾ ਤੇ ਪੰਜਾਬ ਦੇ ਮੈਂ ਵਾਅਦੇ ਪੂਰੇ, ਇੱਕ ਵਾਅਦਾ ਵੀ ਨਹੀਂ ਰਿਹਾ ਜਿਹੜਾ ਪੰਜਾਬ ਨਾਲ ਮੈਂ ਨਹੀਂ ਪੂਰਾ ਕੀਤਾ। ਹੁਣ ਮਾਨ ਸਾਹਿਬ ਕਿੰਨਾ ਬੰਦਿਆਂ ਨੂੰ ਬਿਠਾ ਗਿਆ ਭਾਜੀ ਇਹ ਗੱਲ ਕਹਿ ਰਹੇ ਆ, ਸਿਰਫ ਆਪਣੇ ਵਰਕਰ, ਆਪਣੇ ਯੂਥ ਜਿੰਨੇ ਵੀ ਇਹਨਾਂ ਦੇ ਪ੍ਰਧਾਨ ਆ, ਆਪਣੇ ਹੀ ਕੈਂਡੀਡੇਟਾਂ ਨੂੰ ਬਿਠਾ ਕੇ ਮੀਡੀਆ ਦੇ ਵਿੱਚ ਇਹ ਗੱਲ ਕਹਿ ਰਹੇ ਆ ਇੱਕ ਮੰਚ ਤੇ ਕਿ ਦੱਸੋ ਮੈਂ ਵਾਅਦੇ ਪੂਰੇ ਕੀਤੇ ਕਿ ਨਹੀਂ ਕੀਤੇ, ਕਿਹੜਾ ਵਾਅਦਾ ਰਹਿ ਗਿਆ ਮੈਨੂੰ ਹੱਥ ਖੜਾ ਕਰਕੇ ਦੱਸੋ। ਹੁਣ ਜੇਕਰ ਉਹ ਤੁਹਾਡੇ ਬੰਦੇ ਆ ਉਹਨਾਂ ਨੇ ਥੋੜਾ ਦੱਸਣਾ ਕਿ ਵਾਅਦਾ ਪੂਰਾ ਕੀਤਾ ਜਾਂ ਨਹੀਂ ਕੀਤਾ। ਤੁਸੀਂ ਡਿਬੇਟ ਕਰੋ ਕਿਸੇ ਬੰਦਿਆਂ ਦੇ ਨਾਲ, ਡਿਬੇਟ ਕਰੋ, ਤੁਸੀਂ ਸਾਂਝੇ ਮੰਚ ਤੇ ਆਓ, ਕਿਤੇ ਸਾਂਝੇ ਮੰਚ ਤੇ ਸਾਰੀਆਂ ਪਾਰਟੀਆਂ ਦੇ ਆਗੂ ਸੱਦੋ, ਸਾਰੀਆਂ ਪਾਰਟੀਆਂ ਦੇ ਕਰਿੰਦੇ ਸੱਦੋ, ਉਹ ਤੁਹਾਨੂੰ ਦੱਸਣਗੇ ਕਿ ਤੁਸੀਂ ਕਿਹੜਾ ਵਾਅਦਾ ਕਿਸੇ ਨਾਲ ਪੂਰਾ ਕੀਤਾ। ਜਿਵੇਂ ਇਹ ਨਹੀਂ ਹੁੰਦਾ ਕਿ ਤੁਸੀਂ ਆਪਣੇ ਬੰਦੇ ਬੁਲਾਏ, ਆਪਣੇ ਕੈਂਡੀਡੇਟ ਬਣਾਏ, ਤੁਸੀਂ ਆਪਣੇ ਬੰਦਿਆਂ ਨੂੰ ਹੀ ਇੱਕ ਮੰਚ ਤੇ ਬਿਠਾ ਕੇ ਉਹਨਾਂ ਨੂੰ ਪੁੱਛੋ ਕਿ ਦੱਸੋ ਮੈਂ ਵਾਅਦਾ ਕਿਹੜਾ ਨਹੀਂ ਪੂਰਾ ਕੀਤਾ, ਤਾਂ ਫਿਰ ਉਹ ਕਹਿਣਗੇ ਕਿ ਵਾਅਦਾ ਭਾਈ ਮਾਨ ਸਾਹਿਬ ਨੇ ਕੋਈ ਰੱਖੇ ਨਹੀਂ, ਸਾਰੇ ਪੂਰੇ ਕੀਤੇ ਆ। ਤੇ ਜੇਕਰ ਤੁਹਾਡੇ ਮਨ ਚ ਐਸੀ ਕੋਈ MLA ਨੂੰ ਗੱਲ ਆ ਤਾਂ MLA ਕੋਈ ਵੀ ਸਾਡੇ ਨਾਲ ਡਿਬੇਟ ਕਰ ਲਵੇ, ਅਸੀਂ ਦੱਸ ਦਾਂਗੇ ਪੰਜਾਬ ਦੇ ਕਿਹੜੇ ਕਿਹੜੇ ਵਾਅਦੇ ਤੇ ਕਿੰਨਾ ਕਿੰਨਾ ਪੱਖ ਹੋਇਆ, ਪੰਜਾਬ ਦੇ ਨਾਲ ਕਿੰਨੇ ਵਾਅਦੇ ਕੀਤੇ ਗਏ ਸੀ। ਵਾਅਦਾ ਤਾਂ ਇਹ ਵੀ ਮਾਨ ਸਾਹਿਬ ਨੇ ਕੀਤਾ ਸੀ ਕਿ ਗੋਰੇ ਕੰਮ ਕਰਨਗੇ। ਮੈਂ ਤਾਂ ਅੱਜ ਦੇਖ ਕੋਈ ਗੋਰਾ ਰੇਹੜਾ ਚਲਾਉਂਦਾ ਦੇਖਿਆ ਨੀ ਪੰਜਾਬ ਦੇ ਵਿੱਚ, ਦੱਸੋ ਕੋਈ ਆਟੋ ਚਲਾਉਂਦਾ ਹੋਵੇ ਗੋਰਾ।
1: ਕਾਲਰਸ ਨੇ ਰਾਣਾ ਜੀ ਪਹਿਲਾਂ ਕਾਲ ਲੈ ਲਈ ਆਪਾਂ ਨਾਲ ਦੀ ਨਾਲ, ਤੁਹਾਡੇ ਵਿਚਾਰ ਵੀ ਜ਼ਰੂਰੀ ਨੇ ਸੁਰਤਿਓ। ਤੁਹਾਡੀ ਵਾਰੀ ਹੈ 905-813-1320 ਲੈਂਦੇ ਪਹਿਲੀ ਕਾਲ ਆਉਂਦੀ ਹੈ। ਸਤਿ ਸ਼੍ਰੀ ਅਕਾਲ ਜੀ, ਛੋਟਾ ਕਾਲਰ ਨੋ ਨੈਕਸਟ ਕਾਲ। ਸਤਿ ਸ਼੍ਰੀ ਅਕਾਲ ਜੀ,
2: ਹੈਲੋ।
1: ਸਤਿ ਸ਼੍ਰੀ ਅਕਾਲ ਜੀ, ਹਾਂਜੀ
2: ਸਤਿ
1: ਸ਼੍ਰੀ ਅਕਾਲ ਜੀ।
2: ਕੌਣ ਨੇ ਭਾਈ ਸਾਹਿਬ ਜਿਹੜੇ ਰਾਣਾ ਜੀ ਨੇ, ਕੌਣ ਨੇ?
1: ਇਹ ਜਗਰਾਉਂ ਤੋਂ ਨੇ ਜੀ, ਪੱਤਰਕਾਰ ਨੇ ਜੀ। ਦੱਸੋ ਜੀ ਸਵਾਲ ਤੁਹਾਡਾ ਜੀ।
2: ਅੱਛਾ ਪੱਤਰਕਾਰ, ਮੈਂ ਬਸ ਇਹਨਾਂ ਨੂੰ ਇਹਨਾਂ ਹੀ ਪੁੱਛਣਾ ਸੀ, ਇਹ ਜਿਹੜੀਆਂ ਦੂਜੀਆਂ ਦੋ ਸਰਕਾਰਾਂ ਆਈਆਂ ਨੇ ਜਾਂ ਇਹ ਸਰਕਾਰ ਆਈ ਹੈ, ਇਹ ਕਿਹੜੀ ਚਾਹੁੰਦੇ ਨੇ ਸਰਕਾਰ, ਉਹਨਾਂ ਦੋਵਾਂ ਦੇ ਵਿੱਚੋਂ ਕੋਈ ਚਾਹੁੰਦੇ ਨੇ?
1: ਨਹੀਂ, ਇਹ ਤਾਂ ਆਪਣਾ ਬਿਆਨ ਦੇ ਰਹੇ ਨੇ ਜੀ, ਤੁਸੀਂ ਕਿਹੜੀ ਸਰਕਾਰ ਨੂੰ ਚਾਹੁੰਦੇ? ਇਹ ਤਾਂ ਬਸ ਤੱਥਾਂ ਦੇ ਆਧਾਰ ਦੇ ਵਿੱਚ ਜੋ ਆਈ ਥਿੰਕ ਤੁਸੀਂ ਸੁਣਿਆ ਨੀ ਹੋਵੇਗਾ ਜੀ, ਖਬਰ ਕੀ ਸੀ ਕਿ ਉਹਨਾਂ ਨੇ ਫਲਾਇਰ ਪੋਸਟਰ ਲਾਏ ਨੇ ਜੀ।
2: ਨਹੀਂ ਨਹੀਂ, ਮੈਂ ਸੋਲੀ ਸਾਰੀ ਖਬਰ ਸੁਣ ਲਿਆ, ਮੈਂ ਸਾਰਾ ਕੁਝ ਸੁਣ ਲਿਆ। ਮੈਂ ਉਦਾਂ ਹੀ ਇਹਨਾਂ ਕੋਲ ਪੁੱਛਣਾ ਚਾਹੁੰਦਾ ਸੀ ਕਿ ਚਲੋ ਜੇ ਮਾਨ ਸਾਹਿਬ ਦੀ ਨਵੀਂ ਸਰਕਾਰ ਆਉਂਦੀ, ਕਿਹੜੀ ਚਾਹੁੰਦੇ ਨੇ, ਅਕਾਲੀ ਆਉਣ ਜਾਂ ਕਾਂਗਰਸੀ ਆਉਣ? ਮੈਂ ਇਹਨਾਂ ਪੁੱਛਣਾ ਚਾਹੁੰਦਾ।
1: ਬਹੁਤ ਬਹੁਤ ਧੰਨਵਾਦ, ਥੈਂਕ ਯੂ ਸੋ ਮਚ ਜੀ। ਜੀ ਜੀ ਰਾਣਾ ਜੀ,
0: ਬਿਲਕੁਲ ਇਹ ਸਭ ਗੱਲ ਪਤਾ ਕੀ ਹੈ ਜੀ ਅਰਸ਼ ਭਾਜੀ, ਗੱਲ ਮਾਨ ਸਾਹਿਬ ਦੇ ਬੰਦੇ ਬੜੇ ਆ, ਚਲੋ ਠੀਕ ਹੈ ਉਹਨਾਂ ਨੂੰ ਦੁੱਖ ਲੱਗਿਆ, ਪਰ ਗੱਲ ਇਹ ਹੈ ਵੀ ਮੈਂ ਨਹੀਂ, ਅਸੀਂ ਨਹੀਂ ਚਾਹੁੰਦੇ ਕੋਈ ਵੀ ਸਰਕਾਰ। ਅਸੀਂ ਤਾਂ ਕਹਿੰਦੇ ਜੋ ਵੀ ਬਣ ਗਿਆ, ਕੱਲ ਨੂੰ ਅਕਾਲੀ ਦਲ ਬਣਦੀ, ਕਾਂਗਰਸ ਬਣਦੀ, ਵਾਰਸ ਪੰਜਾਬ ਬਣਦੀ, ਆਮ ਆਦਮੀ ਫਿਰ ਤੋਂ ਬਣਦੀ, ਕੋਈ ਵੀ ਪਾਰਟੀ ਆਉਂਦੀ ਤਾਂ ਅਸੀਂ ਟਿੱਪਣੀਆਂ ਹਰੇਕ ਤੇ ਕਥਨੀਆਂ, ਅਸੀਂ ਤਾਂ ਬਰੀਕੀਆਂ ਕੱਢ ਕੇ ਦੱਸਣੀਆਂ ਕਿ ਕਮੀਆਂ, ਅਸੀਂ ਜਿੱਥੇ ਵਧੀਆ ਕੰਮ ਕੀਤਾ ਹੋਊ ਉੱਥੇ ਵਧੀਆ ਕੰਮ ਕੀਤਾ ਗਿਆ। ਪਰ ਹੁਣ ਤੁਸੀਂ ਇਹ ਦੇਖ ਲਓ ਪੰਜਾਬ ਦੇ ਹਾਲਾਤ ਕੀ ਆ, ਤੁਹਾਨੂੰ ਸਭ ਨੂੰ ਪਤਾ, ਤੁਸੀਂ ਇੱਥੇ ਬੈਠ ਕੇ ਕੈਨੇਡਾ ਦੇ ਵਿੱਚ ਬੈਠ ਕੇ ਸਭ ਨੂੰ ਹਰ ਰੋਜ਼ ਦੀ ਖ਼ਬਰ ਦਾ ਪਤਾ ਪੰਜਾਬ ਦੇ ਵਿੱਚ ਕੀ ਹੋ ਰਿਹਾ, ਸਭ ਨੂੰ ਪਤਾ ਪੰਜਾਬ ਦੀ ਅਮਨ ਸ਼ਾਂਤੀ ਦੇ ਸਵਾਲ ਦੇਖੇ ਜਾਂਦੇ। ਤੇ ਮਾਨ ਸਾਹਿਬ ਦੀ ਅੱਜ ਵੀ ਜੋ ਵਾਅਦਾ ਕੀਤਾ ਕਿ ਪੰਜਾਬ ਦੇ ਵਿੱਚ ਅਮਨ ਸ਼ਾਂਤੀ ਕਾਇਮ ਹੈ, ਤਾਂ ਮੈਨੂੰ ਦੱਸ ਦੋ ਪੰਜਾਬ ਦੇ ਵਿੱਚ ਕਿਹੜੀ ਅਮਨ ਸ਼ਾਂਤੀ ਕਾਇਮ ਆ? ਇੱਥੇ 4 ਸਾਲ ਦਾ ਬੱਚਾ, ਕੱਲ ਜਲੰਧਰ ਦੋ ਤਿੰਨ ਦਿਨਾਂ ਬਾਅਦ 4 ਸਾਲ ਦਾ ਬੱਚਾ ਕਿਡਨੈਪ ਹੋ ਗਿਆ, ਕੱਲ ਆਪਾਂ ਪੜ੍ਹੀ ਇੱਕ ਵੀਡੀਓ, 4 ਸਾਲ ਦੀ ਬੇਟੀ ਦਾ ਗੱਲ ਵੱਢ ਦਿੱਤਾ ਗਿਆ ਲਟੇਰਿਆਂ ਵੱਲੋਂ, ਲਟੇਰਿਆਂ ਦੇ ਪਰਚੇ ਦਰਜ ਹੋ ਗਏ, ਹਾਲੇ ਤੱਕ ਲਟੇਰਿਆਂ ਦੀ ਗ੍ਰਿਫਤਾਰੀ ਨਹੀਂ ਹੋਈ। ਅੰਮ੍ਰਿਤਸਰ ਦੇ ਵਿੱਚ ਪੁਲਿਸ ਮੁਲਾਜ਼ਮ ਨੇ ਸ਼ਰੇਆਮ ਗੋਲੀਆਂ
1: ਚਲਾ ਦਿੱਤੀਆਂ, ਹਾਂਜੀ ਹੁਣੀ ਖਬਰ ਆਈ ਹੈ ਜੀ। ਬਿਲਕੁਲ,
0: ਤੇ ਫਿਰ ਇਹ ਚੀਜ਼ਾਂ ਨੂੰ ਅਸੀਂ ਲੈ ਕੇ, ਜੇਕਰ ਮਾਨ ਸਾਹਿਬ ਕਹਿੰਦੇ ਮੈਂ ਪੰਜਾਬ ਨਾਲ ਵਾਅਦਾ ਕੀਤਾ ਸੀ ਪੰਜਾਬ ਚ ਅਮਨ ਸ਼ਾਂਤੀ ਬਰਕਰਾਰ ਆ, ਤਾਂ ਮੈਨੂੰ ਮਾਨ ਸਾਹਿਬ ਉਹ ਵੀ ਦੱਸ ਦੇਣ। ਮੈਂ ਤਾਂ ਸਿਰਫ ਉਹ ਚੀਜ਼ਾਂ ਦੱਸ ਰਿਹਾ ਜੋ ਉਹਨਾਂ ਨੇ ਲਿਖ ਕੇ ਦੱਸੀਆਂ ਹੋਈਆਂ, ਕਿ ਮੈਂ ਆਹ ਵਾਅਦਾ ਕੀਤਾ, ਦੱਸੋ ਪੂਰਾ ਹੋਇਆ ਕਿ ਨਹੀਂ ਪੂਰਾ ਹੋਇਆ। ਮੈਂ ਵੀ ਉਹੀ ਦੱਸ ਰਿਹਾ ਵੀ ਆਹ ਵਾਅਦਾ ਭਾਈ ਪੂਰਾ ਨਹੀਂ ਹੋਇਆ, ਆਹ ਵਾਅਦਾ ਕੀਤਾ ਸੀ ਤੁਸੀਂ
1: ਜੀ। ਆਪਾਂ ਲਈਏ ਨੈਕਸਟ ਕਾਲ ਆਉਂਦੀ ਹੈ। ਸਤਿ ਸ਼੍ਰੀ ਅਕਾਲ ਜੀ।
3: ਹਾਂ ਜੀ, ਆਪਣੇ ਅਰਸ਼ ਬਾਈ ਜੀ, ਕੀ ਹਾਲ ਚਾਲ?
1: ਠੀਕ ਠਾਕ ਜੀ, ਠੀਕ ਠਾਕ ਜੀ।
3: ਜਗਰਾਓ ਵਾਲੇ ਵੀਰ ਨੂੰ ਵੀ ਸਤਿ ਸ਼੍ਰੀ ਅਕਾਲ, ਰਾਣੀ ਨੂੰ, ਸਾਡੇ ਏਰੀਆ ਦਾ ਬੰਦਾ ਇਹ
1: ਜੀ।
3: ਤੇ ਬਾਈ ਜੀ, ਗੱਲ ਇਹ ਆ ਰਾਣਾ ਜੀ, ਮੈਂ ਵੀ ਇੱਥੇ ਮੀਡੀਆ ਨਾਲ ਜੁੜਿਆ 22 ਸਾਲ ਤੋਂ ਸੋਸ਼ਲ ਵਰਕਰ ਆ ਬ੍ਰਹਮਟਨ ਦੇ ਵਿੱਚ, ਸਾਰੇ ਨੌਨ ਨੇ ਮੇਰੇ ਰੇਡੀਓ, ਮੈਂ ਵੀ ਟਾਕਸ਼ੋ ਦੇ ਵਿੱਚ ਡੇਲੀ ਤਕਰੀਬਨ 2-4 ਰੇਡੀਓ ਤੇ ਹਿੱਸਾ ਲੈਂਦਾ ਵਾਂ। ਤੇ ਰਾਣਾ ਜੀ ਨੇ ਜਿਵੇਂ ਕਿਹਾ ਵੀ ਠੀਕ ਆ, ਚਲੋ ਫਿਰ ਆਪਾਂ ਹੁਣ ਐ ਕਰਦੇ ਆ ਰਾਣਾ ਜੀ, ਆਪਾਂ ਸੁਖਬੀਰ ਬਾਦਲ ਨੂੰ ਵਾਪਸ ਲੈ ਆਈਏ, ਨਾਲੇ ਸ਼੍ਰੋਮਣੀ ਕਮੇਟੀ ਆਪਣੀ ਜਿੰਦਾਬਾਦ ਹੋ ਜਾਊਗੀ, ਅਕਾਲਤਾ ਜਿੰਦਾਬਾਦ ਰਹੂ, ਨਾਲੇ ਪੰਜਾਬ ਜਿੰਦਾਬਾਦ ਕਰ ਦੇਣਗੇ ਉਹ, ਜਿਹੜੀ ਮਤਲਬ ਗੁੱਸਾ ਨਾ ਕਰਿਓ ਮੇਰੇ ਛੋਟੇ ਵੀਰ, ਨੀਤੀ ਨਾ ਆਪਾਂ ਜਦੋਂ ਇੱਕ ਦੀ ਗੱਲ ਨਾ ਕਰੋ, ਮਿਕਸ ਗੱਲ ਕਰਿਆ ਕਰੋ ਸਾਰੇ, ਫਿਰ ਬੰਦੇ ਨਾ ਮੀਡੀਆ ਕਾਰ ਦੇ ਵਿੱਚੋਂ ਕੋਈ ਭਾਫ ਨੀ ਆਉਂਦੀ ਵੀ ਬੰਦਾ ਕਿਹੜੇ ਪਾਸੇ ਦੀ ਗੱਲ ਕਰਦਾ। ਠੀਕ ਆ, ਤੁਸੀਂ ਖਬਰ ਦੇਣੀ ਆ, ਦਿਓ ਜੀ ਆਈ ਨੂੰ, ਸਾਨੂੰ ਤਾਂ ਹੀ ਪਤਾ ਲੱਗੂ ਜੇ ਤੁਸੀਂ ਖਬਰਾਂ ਦਿਓਗੇ। ਪਰ ਨੀਤੀ ਕਹੋਗੇ ਵੀ ਖਾਲੀ ਨੈਗੇਟਿਵ ਹੀ ਨੈਗੇਟਿਵ ਹੀ ਇੱਕ ਦੀ ਕਰੋ, ਭੰਡ ਕਰੋ, ਪਰ ਮਿਕਸ ਅਪ ਰੱਖੋ ਪ੍ਰੋਗਰਾਮ।
1: ਮੈਂ ਇੱਕ ਗੱਲ ਕਹਿਣਾ ਚਾਹਾਂਗਾ ਜੀ, ਮੌਜੂਦਾ ਸਰਕਾਰ, ਮੇਰੀ ਗੱਲ ਸੁਣੋ, ਮੇਰੀ ਗੱਲ ਸੁਣੋ, ਸਾਡੇ ਸਤਿਕਾਰ ਜੋਗੋ, ਤੁਸੀਂ ਸਾਡੇ ਸਤਿਕਾਰ ਜੋਗੋ, ਹੁਣ ਇਸ ਵੇਲੇ ਆਪਾਂ ਕੈਨੇਡਾ ਦੇ ਵਿੱਚ ਰਹਿੰਦੇ ਹਾਂ, ਹੈਨਾ, ਠੀਕ ਹੈ, ਐਗਜ਼ਾਮਪਲ ਦੇ ਰਿਹਾ ਮੈਂ ਤੁਹਾਨੂੰ, ਮਾਇੰਡ ਨਾ ਕਰਿਓ, ਮੈਂ ਬਸ ਐਜ਼ ਅ ਹੋਸਟ ਦੇ ਤੌਰ ਤੇ ਗੱਲ ਕਰ ਰਿਹਾ ਜੀ, ਮਾਇੰਡ ਨਾ ਕਰਿਓ ਕਿਸੇ ਵੀ ਗੱਲ ਦਾ। ਇਸ ਵੇਲੇ ਮੌਜੂਦਾ ਇਸ ਵੇਲੇ ਮੌਜੂਦਾ ਮੈਜੋਰਟੀ ਸਰਕਾਰ ਕਿਹਦੀ ਹੈ? ਮੌਜੂਦਾ ਸਰਕਾਰ, ਮੈਨੂੰ ਬਸ ਹਾਂ, ਮੈਨੂੰ ਬਸ ਆਂਸਰ ਚਾਹੀਦਾ, ਇਸ ਵੇਲੇ ਮੌਜੂਦਾ ਸਰਕਾਰ ਸਾਡੇ ਸ਼ਹਿਰ ਚ ਕੌਣ ਹੈ, ਦੇਸ਼ ਚ ਕੌਣ ਹੈ? ਲਿਬਰਲਸ? ਨਹੀਂ, ਲਿਬਰਲਸ ਮੈਂ ਫੈਡਰਲ ਲੈਵਲ ਦੀ ਗੱਲ ਕਰ ਰਿਹਾ ਜੀ, ਕੌਣ ਹੈ? ਲਿਬਰਲਸ। ਤੇ ਫਿਰ ਆਪਾਂ ਹੁਣ ਕਾਨੀ ਸਾਹਿਬ ਦੀ ਗੱਲ ਕਰ ਰਹੇ ਹਾਂ? ਹੁਣ ਜੇ ਆਪਾਂ ਇੰਡੀਆ ਦੇ ਵਿੱਚ ਜਿਹੜਾ ਮੌਜੂਦਾ ਸਰਕਾਰ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਹੈ, ਤਾਂ ਆਪਾਂ ਉਹਨਾਂ ਬਾਰੇ ਗੱਲਬਾਤ ਕਰਾਂਗੇ?
3: ਪਿਛਲੀਆਂ ਸਰਕਾਰਾਂ ਦੀ ਵੀ ਖਾਮੀ ਨਾਲ ਦੀ ਨਾਲ ਦੱਸਦੇ ਰਹਿਣਾ ਚਾਹੀਦਾ ਬੰਦੇ।
1: ਤੇ ਆਪਾਂ ਉਹ ਵੀ ਤਾਂ ਦੱਸ ਰਹੇ ਹਾਂ ਜੀ, ਨਾਲ ਦੀ ਨਾਲ ਆਪਾਂ ਤਾਂ ਇਹ ਵੀ ਦੱਸ ਰਹੇ
4: ਜੀ, ਜੇ ਕਮੀਆਂ ਕਰਕੇ, ਕਮੀਆਂ ਅਰਸ਼ਪਾ ਜੀ, ਜੇ ਕਮੀਆਂ ਕਰਕੇ ਅੱਜ ਉਹ ਬੈਕਫੁੱਟ ਤੇ ਗਈਆਂ ਹੋਈਆਂ ਸਰਕਾਰਾਂ, ਜੇ ਕਮੀਆਂ ਸੀ ਉਹਨਾਂ ਦੇ ਵਿੱਚ ਤਾਂ ਅੱਜ ਉਹ ਬੈਕ
1: ਜੀ।
3: ਪਰ ਬਾਈ ਜੀ ਦੇਖੋ, ਬਹੁਤ ਮੀਡੀਆ
4: ਅੱਜ ਉਹਨਾਂ ਨੂੰ ਕੋਈ ਪੁੱਛਦਾ ਨੀ ਪੰਜਾਬ ਦੇ ਵਿੱਚ ਅੱਜ।
1: ਇੱਕ ਮਿੰਟ ਜੀ, ਇੱਕ ਮਿੰਟ ਸਤਿਕਾਰਯੋਗ ਕਾਲਜ ਜੀ, ਇੱਕ ਸੈਕਿੰਡ ਸੁਣ ਲਓ ਗੱਲ। ਹਾਂਜੀ,
4: ਅੱਜ ਆਪਾਂ ਪੰਜਾਬ ਦੇ ਵਿੱਚ ਉਹਨਾਂ ਦੀ ਹੋਂਦ ਕੀ ਹੈ, ਜੇ ਉਹਨਾਂ ਨੇ ਅੱਜ ਉਹ ਬੈਕਫੁੱਟ ਤੇ ਗਈਆਂ, ਉਹਨਾਂ ਨੇ ਪੰਜਾਬ ਨਾਲ ਮਾੜਿਆ ਕੰਮ, ਅਸੀਂ ਵੀ ਇਹੀ ਚਾਹੁੰਦੇ ਹਾਂ ਕਿ ਇਹ ਵੀ ਪੰਜਾਬ ਦੇ ਵਿੱਚ ਸੁਧਾਰ ਕਰੇ, ਜੇ ਆਪਣੀ ਦੁਬਾਰੇ ਪਕੜ ਬਣਾਉਣੀ ਹੈ ਤਾਂ ਆਹ ਕਮੀਆਂ ਸਰਕਾਰ ਦੀਆਂ, ਆਹ ਕਮੀਆਂ ਰਹਿ ਗਈਆਂ।
1: ਹੁਣ ਦੇਖੋ, ਹੁਣ ਨਵੀਂ ਲਹਿਰ ਚੱਲੀ ਹੈ, ਵਾਰਿਸ ਪੰਜਾਬ ਦੀ ਲਹਿਰ ਚੱਲੀ ਹੈ, ਠੀਕ ਹੈ, ਯੂਥ ਲਹਿਰ ਚੱਲੀ ਹੈ ਜੀ, ਬਣਾਓ ਉਹਨਾਂ ਨੂੰ, ਰਾਤੋ ਰਾਤ ਕਿੰਨੇ ਰਾਤੋ ਰਾਤ ਮੋਦੀ ਸਾਹਿਬ ਵੀ ਕਹਿੰਦੇ ਸੀ ਕਿ ਮੈਂ ਬਲੈਕ ਧਨ ਲੈ ਕੇ ਆਊਂਗਾ ਜੀ, ਜੋ ਵਿਦੇਸ਼ਾਂ ਦੇ ਵਿੱਚ ਪਿਆ, ਉਹ ਤਾਂ ਹਾਲੇ ਤੱਕ ਆਇਆ ਨੀ।
4: ਰਾਤੋ ਰਾਤ ਨੀ ਜੀ, ਪੌਣੇ 5 ਸਾਲ ਬਹੁਤ ਹੁੰਦੇ ਸਮਾਂ ਜੀ
1: ਜੀ ਜੀ ਜੀ ਰਾਣਾ ਜੀ,
4: ਕਾਲਰ ਜੀ, ਪੌਣੇ 5 ਸਾਲ ਬਹੁਤ ਹੁੰਦੇ, ਔਰ ਵੱਡੀ ਗੱਲ ਇਹ ਪੌਣੇ 5 ਸਾਲ ਦੇ ਵਿੱਚ ਤੁਸੀਂ ਇੱਕ ਵੀ ਗੱਲ ਐਸੇ ਦੱਸ ਦੋ ਪੰਜਾਬ ਦੇ ਵਿੱਚ ਕਿੱਥੇ ਅਮਨ ਸ਼ਾਂਤੀ ਬਰਕਰਾਰ ਰਹੀ ਪੰਜਾਬ ਦੇ ਵਿੱਚ। ਮੈਂ ਮੌਜੂਦਾ ਸਰਕਾਰ ਦੀ ਤਾਂ ਗੱਲ ਕਰ ਰਿਹਾ ਕਿ ਬਾਦਲਾਂ ਮੌਕੇ ਵੀ ਆਹੀ ਹਾਲ ਰਿਹਾ, ਕਾਂਗਰਸ ਮੌਕੇ ਵੀ ਆਹੀ ਹਾਲ ਰਿਹਾ। ਜੇ ਇਹਦੇ ਤੇ ਵਿਸ਼ਵਾਸ ਕੀਤਾ ਸੀ ਇੱਕ ਵਾਰ ਬਦਲਾਅ ਲਿਆਂਦਾ ਪੰਜਾਬ ਦੇ ਵਿੱਚ, ਫਿਰ ਇਹ ਤਾਂ ਨੀ ਸੁੱਖਿਆ ਹੋਇਆ ਕਿ ਇਹ ਵੀ ਹਾਲਾਤ।
1: ਦੇਖੋ ਰਾਣਾ ਜੀ, ਮੁੱਕਦੀ ਗੱਲ ਦੇਖੋ ਜੀ, ਇਹ ਹੈ ਮੌਜੂਦਾ ਸਰਕਾਰ ਹੈ, ਮੌਜੂਦਾ ਸਰਕਾਰ ਬਾਰੇ ਆਪਾਂ ਗੱਲਬਾਤ ਕਰਨੀ ਕਰਨੀ, ਜੋ ਮਰਜ਼ੀ ਹੋ ਜਾਏ, ਇਸ ਵੇਲੇ ਤਾਂ ਉਹਨਾਂ ਦੇ ਹੱਥ ਵਾਸ ਡੋਰ ਹੈ ਜੀ, ਜਿਹੜੇ ਜਿਹੜੇ ਵਾਅਦੇ ਕੀਤੇ ਨੇ, ਜਿਨ੍ਹਾਂ ਜਿਨ੍ਹਾਂ ਨੇ ਵੋਟਾਂ, ਈਵਨ ਆਪਾਂ ਵੀ ਕਹਿ ਰਹੇ ਹਾਂ ਇਸ ਵੇਲੇ ਸਾਡੇ ਨਾ ਮੇਅਰ ਦੀਆਂ ਚੋਣਾਂ ਚੱਲ ਰਹੀਆਂ ਨੇ ਜੀ, ਮੇਅਰ ਦੀਆਂ ਚੱਲ ਰਹੀਆਂ, ਸਿਟੀ ਦੀਆਂ ਚੱਲ ਰਹੀਆਂ, ਰੀਜਨ ਦੀਆਂ ਚੱਲਦੀਆਂ, ਸਕੂਲ ਟਰੱਸਟੀ ਦੀਆਂ ਚੱਲਦੀਆਂ ਪਈਆਂ। ਆ ਜਿੰਨੇ ਵੀ ਕੈਂਡੀਡੇਟਸ ਇਸ ਵੇਲੇ ਮੇਰੇ ਸਾਰੇ ਸਤਿਕਾਰਯੋਗ ਨੇ, ਮੇਰੇ ਦੋਸਤ ਨੇ, ਮੇਰੇ ਮਿੱਤਰ ਨੇ, ਮੇਰੇ ਸਮਕਾਲੀ ਨੇ ਜੀ, ਸਾਰਿਆਂ ਦੇ ਵਿੱਚ ਕੋਈ ਨਾ ਕੋਈ ਇਸ ਵੇਲੇ ਬੰਦਾ ਡੋਰ ਨੋਕਿੰਗ ਕਰ ਰਿਹਾ। ਆਮ ਜਨਤਾ ਇਸ ਵੇਲੇ ਉਹਨਾਂ ਨੂੰ ਸਵਾਲ ਪੁੱਛ ਰਹੀ ਹੈ ਕਿ ਕ੍ਰਾਈਮ ਨੂੰ ਲੈ ਕੇ, ਆਮ ਜਨਤਾ ਸਵਾਲ ਪੁੱਛ ਰਹੀ ਹੈ ਕਿ ਸਾਡਾ ਜਿਹੜਾ ਇਲਾਕਾ ਤੁਸੀਂ ਕਿਸ ਤਰ੍ਹਾਂ ਉਸ ਨੂੰ ਚੇਂਜ ਕਰੋਗੇ। ਮੌਜੂਦਾ ਜਿਹੜੇ ਇਸ ਵੇਲੇ ਕੁਰਸੀ ਤੇ ਬੈਠੇ ਹੋਏ ਨੇ ਉਹਨਾਂ ਨੂੰ ਵੀ ਸਵਾਲ ਪੁੱਛਿਆ ਜਾ ਰਿਹਾ, ਨਵੇਂ ਕੈਂਡੀਡੇਟ ਜੋ ਇਸ ਵੇਲੇ ਮੌਜੂਦਾ ਡੋਰ ਨੋਕਿੰਗ ਕਰ ਰਹੇ ਨੇ ਉਹਨਾਂ ਨੂੰ ਵੀ ਸਵਾਲ ਪੁੱਛੇ ਜਾ ਰਹੇ ਨੇ ਜੀ। ਆਮ ਜਨਤਾ ਦਾ ਸਵਾਲ ਪੁੱਛਣਾ ਫਰਜ਼ ਆ। ਜੇ ਮੌਜੂਦਾ ਸਰਕਾਰ ਇਸ ਵੇਲੇ ਆਮ ਆਦਮੀ ਪਾਰਟੀ ਹੈਗੀ ਹੈ ਜੀ, ਤਾਂ ਆਪਾਂ ਆਮ ਆਦਮੀ ਪਾਰਟੀ ਦੀ ਖਮੀਆਂ ਵੀ, ਉਹਨਾਂ ਦੀਆਂ ਤਰੱਕੀਆਂ ਵੀ, ਉਹਨਾਂ ਨੇ ਜਿਹੜਾ ਕੰਮ ਚੰਗਾ ਕੀਤਾ ਆਪਾਂ ਉਹ ਵੀ ਦੱਸ ਰਹੇ ਹਾਂ। ਈਵਨ ਅੱਜ ਦੀ ਡੇਟ ਦੇ ਵਿੱਚ ਲਿਬਰਲ ਸਰਕਾਰ, ਕਾਨੀ ਸਰਕਾਰ ਇਸ ਵੇਲੇ ਭਿੜੀ ਹੋਈ ਪਈ ਹੈ, ਲੜੀ ਹੋਈ ਪਈ ਹੈ ਅਮਰੀਕਾ ਸਰਕਾਰ ਦੇ ਨਾਲ, ਅਸੀਂ ਉਹਦੀ ਵੀ ਗੱਲ ਸੁਣ ਰਹੇ ਹਾਂ। ਜਿੱਥੇ ਕਾਰਨੀ ਸਹੀ ਹੈ ਅਸੀਂ ਕਹਿੰਦੇ ਹਾਂ ਸਹੀ ਆ, ਜਿੱਥੇ ਕਾਰਨੀ ਗਲਤ ਹੈ ਅਸੀਂ ਕਹਿੰਦੇ ਹਾਂ ਗਲਤ ਆ। ਸੋ ਜੇ ਮੌਜੂਦਾ ਸਰਕਾਰ ਹੀ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਆ, ਲਿਆਓ ਕੋਈ ਹੋਰ ਪਾਰਟੀ ਅੱਗੇ। ਪਹਿਲੀ ਵਾਰ ਜਦੋਂ ਆਮ ਆਦਮੀ ਪਾਰਟੀ ਇਲੈਕਟ ਹੋਈ ਸੀ ਤਾਂ ਕੋਈ ਮੋਟਰਸਾਈਕਲ ਤੇ ਆਇਆ, ਕੋਈ ਰਿਕਸ਼ੇ ਤੇ ਆਇਆ, ਕੋਈ ਆਟੋ ਤੇ ਆਇਆ। ਹੁਣ
4: ਬਿਲਕੁਲ ਅਰਸ਼ ਭਾਜੀ, ਗੱਲ ਪਤਾ ਕੀ ਭਾਜੀ, ਮੇਰਾ ਟੋਪਿਕ ਨੀ ਸਮਝ ਗਏ। ਮੇਰਾ ਟੋਪਿਕ ਕਹਿਣ ਦਾ ਇਹ ਮਤਲਬ ਸੀ ਕਿ ਜੇ ਤੁਸੀਂ ਕੰਮ ਕੀਤੇ ਤਾਂ ਤੁਹਾਨੂੰ ਇਸ਼ਤਿਹਾਰ ਲਾਉਣ ਦੀ ਲੋੜ ਨੀ ਪੈਣੀ। ਤੁਸੀਂ 700 ਕਰੋੜ ਰੁਪਇਆ ਇਸ਼ਤਿਹਾਰਾਂ ਤੇ ਲਾ ਰਹੇ ਹੋ ਪੰਜਾਬ ਦੇ ਖਜ਼ਾਨੇ ਚੋਂ, ਇਹ ਤੁਹਾਡਾ ਕੰਮ ਬੋਲਦਾ, ਫਿਰ ਤਾਂ ਕੰਮ ਹੀ ਬੋਲਣਾ ਤੁਹਾਡਾ। ਜੇਕਰ ਤੁਸੀਂ ਏਡੇ ਏਡੇ ਕੰਮ ਕੀਤੇ, ਵਾਅਦੇ ਕੀਤੇ, ਫਿਰ ਤੁਹਾਨੂੰ ਹਥਿਆਰ ਲਾਉਣ ਦੀ ਵੀ ਕੋਈ ਲੋੜ ਨੀ। ਹਰ ਸ਼ਹਿਰ ਦੇ ਵਿੱਚ ਤੁਸੀਂ ਲਾਈਟਾਂ ਵਾਲੇ ਹਥਿਆਰ ਲਾਏ ਹੋਏ, ਏਡੇ ਏਡੇ ਵੱਡੀਆਂ ਫਲੈਕਸਾਂ ਲੱਗੀਆਂ ਹੋਈਆਂ, ਪੰਜਾਬ ਦਾ ਇੱਕੋ ਵਾਅਦਾ, ਪੰਜਾਬ ਦਾ ਹਰ ਵਾਅਦਾ ਪੂਰਾ ਕੀਤਾ, ਫਿਰ ਤੁਹਾਨੂੰ ਵੀ ਕਰਨ ਦੀ ਲੋੜ ਨੀ, ਕਿਉਂਕਿ ਲੋਕਾਂ ਨੇ ਕੰਮ ਬੋਲਦੇ। ਤੁਸੀਂ ਕੰਮ ਕਰਤਾ ਤਾਂ ਬਸ ਠੀਕ ਹੈ, ਕਰਤਾ ਉਹ ਤਾਂ ਲੋਕਾਂ ਨੇ ਤੁਹਾਨੂੰ ਆਉਣ ਵਾਲੇ ਸਮੇਂ ਚ ਆਪ ਹੀ ਦੇਖ ਲੈਣਾ ਕਿ ਜੇ ਤੁਸੀਂ ਵਧੀਆ ਰਹੇ ਤੁਹਾਨੂੰ ਬਣਾਇਆ। ਪਰ ਪੰਜਾਬ ਦੇ ਖਜ਼ਾਨੇ ਚੋਂ,
1: ਮੈਂ ਤਾਂ ਰਾਣਾ ਜੀ ਇਹ ਵੀ ਕਹਿੰਦਾ ਜੀ, ਨਵੀਂ ਪਾਰਟੀ ਬਣੀ ਹੈ, ਵਾਰਿਸ ਪੰਜਾਬ ਬਣੀ ਹੈ ਜੀ, ਉਹਨਾਂ ਨੂੰ ਲੈ ਕੇ ਆਓ ਅੱਗੇ, ਕੋਈ ਗੱਲ ਨੀ, ਦੋ ਮੌਕਾ ਉਹਨਾਂ ਨੂੰ। ਮੈਂ ਕਹਿੰਦਾ ਜਨਤਾ ਦੇਣ ਮੌਕਾ,
4: ਗੱਲ ਪਤਾ ਕੀ, ਪਹਿਲਾਂ ਵੀ ਮੈਨੂੰ ਅੱਜ ਵੀ ਯਾਦ ਹੈ ਕਿ ਐਨ ਆਰ ਆਈ ਵੀਰਾਂ ਨੇ ਆਮ ਆਦਮੀ ਪਾਰਟੀ ਨੂੰ
1: ਬਹੁਤ ਵੱਡਾ ਸਹਿਯੋਗ ਦਿੱਤਾ।
4: ਮੈਂ ਵੀ ਗੱਲ ਕਹਿੰਦਾ ਕਿ ਜੇਕਰ ਐਨ ਆਰ ਆਈ ਵੀਰ ਨਾ ਸਪੋਰਟ ਕਰਦੇ ਤਾਂ ਮੈਨੂੰ ਲੱਗਦਾ ਅੱਜ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਦੀ ਸਾਰੀ ਸਰਕਾਰ ਨਾ ਹੁੰਦੀ।
1: ਰਾਣਾ ਜੀ ਆਪਾਂ ਨੈਕਸਟ ਕਾਲ ਆਪਾਂ ਕਾਲਸ ਲੈ ਲਈਏ, ਕਾਲਸ ਫਲੈਸ਼ ਹੋ ਰਹੇ ਨੇ, ਨਾਲ ਦੇ ਨਾਲ ਕਾਲਸ ਵੀ ਲਈਏ ਜੀ ਆਪਾਂ, ਸਾਡੇ ਰੱਬ ਵਰਗੇ ਸਰੋਤੇ ਵੇਟ ਕਰ ਰਹੇ ਨੇ ਆਨ ਲਾਈਨ, ਤੇ ਆਪਾਂ ਲਈਏ ਨੈਕਸਟ ਕਾਲ ਆਉਂਦੀ ਹੈ। ਸਤਿ ਸ਼੍ਰੀ ਅਕਾਲ ਜੀ।
5: ਹੈਲੋ,
1: ਸਤਿ ਸ਼੍ਰੀ ਅਕਾਲ ਜੀ।
5: ਹਾਂਜੀ ਜਾਵਲਾ ਜੀ, ਮੈਂ ਆਪ ਜੀ ਦਾ ਰਿਸਪੈਕਟ ਕਰਦਾ, ਤੁਹਾਡੇ ਕਾਲਰ ਜੀ ਰਿਸਪੈਕਟ ਕਰਦਾ
1: ਜੀ।
5: ਚਲੋ ਗੱਲ ਠੀਕ ਹੈ, ਆਪਾਂ ਨੂੰ ਕਮੀਆਂ ਦੱਸਣੀਆਂ ਚਾਹੀਦੀਆਂ ਪੱਤਰਕਾਰਾਂ ਨੂੰ, ਲੇਕਿਨ ਨਾਲ ਇੱਕ ਇੱਕ ਚੰਗੀ ਵੀ ਦੱਸ ਦਿਆ ਕਰਨ। ਕੁਛ ਗੱਲਾਂ ਮੈਂ ਦੱਸਦਾ
1: ਜੀ,
5: ਕੁਛ ਨੌਕਰੀਆਂ ਦਿੱਤੀਆਂ ਨੇ ਉਹਦਾ ਜ਼ਿਕਰ ਨਹੀਂ ਕਰੀ ਇਹਨਾਂ ਨੇ ਕੀਤਾ, ਲਗਭਗ 7-8 ਹਜ਼ਾਰ ਨੌਕਰੀਆਂ ਦਿੱਤੀਆਂ ਉਹਨਾਂ ਨੇ। ਰੋਜ਼ ਉਹ ਟੀਵੀ ਤੇ ਆ ਰਹੀ ਹੈ ਗੱਲ, ਉਹ ਲੋਕ ਸੁਣਦੇ ਵੀ ਆ, ਪੱਤਰਕਾਰ ਵੀ ਸੁਣਦੇ ਹੋਣਗੇ। ਇੱਕ ਪੰਜਾਬ ਜਿਹੜਾ ਐਜੂਕੇਸ਼ਨ ਦੇ ਮਾਮਲੇ ਚ ਪਹਿਲੇ ਨੰਬਰ ਚ ਆਇਆ, ਕਿ ਇਹਨਾਂ ਦੇ ਆਪਣੇ ਬੰਦਿਆਂ ਨੇ ਕੱਢ ਲਿਆ ਕਿ ਕੋਈ ਸੈਂਟਰਲ ਏਜੰਸੀ ਆ ਜਿਹਨਾਂ ਨੇ ਕੱਢਿਆ। ਕੇਰਲਾ ਸੀ ਪਹਿਲੇ ਨੰਬਰ ਤੇ, ਉਹਨੂੰ ਪਛਾਣ ਕੇ ਪਹਿਲੇ ਨੰਬਰ ਤੇ ਪੰਜਾਬ ਆਇਆ। ਤੇ ਜੇ ਬਿਜਲੀ ਦੇ ਥੋੜੇ ਬਹੁਤ ਬਿੱਲ ਦਿੱਤੇ ਆ ਤੇ ਉਹਦਾ
1: ਲੇਖਾ ਜੋਖਾ ਜਿਹੜਾ ਹੁੰਦਾ ਨਾ ਐਂਡ ਦੇ ਵਿੱਚ, ਉਹ ਦੇਣਾ ਪੈਂਦਾ ਜੀ। ਹੁਣ ਰਾਣਾ ਜੀ ਕਿੰਨੇ ਕੁ ਮਹੀਨੇ ਰਹਿ ਗਏ ਇਲੈਕਸ਼ਨ ਹੋਣ ਨੂੰ? ਕਿੰਨੇ
4: ਮਹੀਨੇ
1: ਹਾਂਜੀ, ਜਨਵਰੀ ਚ ਬਸ ਲੇਖਾ ਜੋਖਾ ਨਾ ਹਰ ਇੱਕ ਪਾਰਟੀ ਦਾ ਲੇਖਾ ਜੋਖਾ ਐਂਡ ਦੇ ਵਿੱਚ ਦੇਣਾ ਪੈਂਦਾ ਜੀ, ਜਦੋਂ ਬੰਦਾ ਨਵੇਂ ਪੜਾਅ ਦੇ ਵਿੱਚ। ਹੁਣ ਜਿੱਦਾਂ ਕਾਰਨੀ, ਹੁਣ ਦੇਖੋ ਜੀ, ਕੰਜ਼ਰਵੇਟਿਵ ਪਾਰਟੀ, ਰਾਣਾ ਜੀ ਨੇ ਦੱਸਦਾ ਕੰਜ਼ਰਵੇਟਿਵ ਪਾਰਟੀ ਦੀ ਜਿੱਤ ਪੂਰੀ ਸੀ ਜੀ, ਇੱਥੇ ਪੂਰੀ ਸੀ। ਇੱਕ ਬੰਦਾ ਆਇਆ, ਉਹਨੇ ਪੂਰੀ ਸੰਸਦ ਹਿਲਾ ਕੇ ਰੱਖਤੀ। ਲਿਬਰਲ ਇਸ ਵੇਲੇ ਮੈਜੋਰਟੀ ਸਰਕਾਰ ਬੈਠੀ ਹੋਈ ਹੈ। ਲੇਖਾ ਜੋਖਾ ਹਰ ਸਰਕਾਰ ਨੂੰ ਐਂਡ ਦੇ ਵਿੱਚ ਦੇਣਾ ਪਿਆ, ਚਾਹੇ ਚੰਗੀ ਹੋਵੇ ਚਾਹੇ ਮਾੜੀ ਹੋਵੇ। ਅਗੇਨ ਮੈਂ ਰਿਪੀਟ ਕਰਦਾ, ਨਾ ਮੈਂ ਆਮ ਆਦਮੀ ਪਾਰਟੀ ਆ, ਨਾ ਮੈਂ ਕਾਂਗਰਸੀ ਆ, ਨਾ ਮੈਂ ਅਕਾਲੀ ਆ, ਨਾ ਮੈਂ ਵਾਰਿਸ ਪੰਜਾਬ। ਅਸੀਂ ਇੱਕ ਖ਼ਬਰ ਨੂੰ ਲੈ ਕੇ ਕਿਹੜੀ ਕਿਹੜੀ ਪਾਰਟੀ ਦੇ ਕਿਹੜੇ ਕਿਹੜੀ ਚੀਜ਼ਾਂ ਗਲਤ ਸੀ ਜਾਂ ਸਹੀ ਸੀ, ਵਾਅਦੇ ਕੀਤੇ ਸੀ, ਅਸੀਂ ਉਹਦੇ ਬਾਰੇ ਗੱਲਬਾਤ ਕਰ ਰਹੇ ਹਾਂ। ਨੈਕਸਟ ਕਾਲ ਆਉਂਦੀ ਹੈ। ਸਤਿ ਸ਼੍ਰੀ ਅਕਾਲ ਜੀ।
5: ਸਤਿ ਸ਼੍ਰੀ ਅਕਾਲ ਚਾਲੋ ਸਾਹਿਬ, ਸਤਿ ਸ਼੍ਰੀ ਅਕਾਲ ਰਾਣਾ ਸਾਹਿਬ
1: ਜੀ।
5: ਰੱਖੋ ਕੋਈ ਗੱਲ ਨੀ, ਚੱਕ ਰੱਖੋ ਜਿਹੜੀਆਂ ਗੱਲਾਂ ਮਾੜੀਆਂ ਉਹ ਮਾੜੀਆਂ ਵੀ ਸਰਕਾਰ ਦੀ ਕੋਈ ਚੰਗੀਆਂ ਸਰਕਾਰ ਦੀ। ਰਾਣਾ ਸਾਹਿਬ ਨੂੰ ਪੁੱਛੋ, ਰਾਣਾ ਸਾਹਿਬ ਰਿਸ਼ਤੇਦਾਰ ਚ ਕਿੰਨੀਆਂ ਕਰੋੜ ਨੌਕਰੀਆਂ ਇਹਨਾਂ ਦੇ ਰਿਸ਼ਤੇਦਾਰਾਂ ਨੂੰ ਮਿਲੀਆਂ ਜੀ? ਨੌਕਰੀ 8-10 ਹਜ਼ਾਰ ਮਿਲੀਆਂ, ਇੱਕ ਦੋ ਤਾਂ ਮਿਲੀਆਂ ਹੋਣਗੀਆਂ ਇਹਨਾਂ ਦੇ ਰਿਸ਼ਤੇਦਾਰਾਂ ਚ ਵੀ ਕਿਸੇ ਨੂੰ, ਤੇ ਬਾਕੀ ਆ ਜਿਹੜਾ
1: ਪੁੱਛਿਆ
5: ਰਹਿਣਾ ਇਹ ਕਿੱਥੇ ਕਿੱਥੇ ਦੇਣਾ
1: ਜੀ? ਕੀ ਗੱਲ ਕਹਿੰਦੇ ਪਏ ਸੀ
4: ਜੀ? ਇਹ ਕਹਿੰਦੇ ਵੀ ਨੌਕਰੀਆਂ ਬਾਜੀ, ਕਹਿੰਦੇ 8-9 ਰਾਣਾ ਜੀ ਨੂੰ ਪੁੱਛੋ ਰਿਸ਼ਤੇਦਾਰੀ ਚ ਕਿਸੇ ਨੂੰ ਨੌਕਰੀ ਮਿਲੀ ਆ?
1: ਸਾਡੇ ਰਿਸ਼ਤੇਦਾਰੀ ਚੋ ਨਹੀਂ ਜੀ,
4: ਨਹੀਂ ਜੀ, ਸਾਡੇ ਮੈਨੂੰ ਮਿਲੀ।
1: ਪਤਾ ਨੀ ਤੁਸੀਂ, ਪਤਾ ਨੀ ਤੁਸੀਂ,
5: ਸਾਡੇ ਇਸ ਤਰ੍ਹਾਂ ਆਮ ਵੀ ਕਿਸੇ ਚ ਮਿਲੀ ਜੀ?
1: ਹਾਂਜੀ,
5: 8-10 ਹਜ਼ਾਰ ਮਿਲੀ ਆ, ਨਾ ਸਾਡੇ ਇਲਾਕੇ ਚ ਕਿਸੇ ਨੂੰ ਮਿਲੀ ਅਜੇ ਤੱਕ। ਪੇਪਰ ਪੱਤੇ ਚ ਸਾਰਿਆਂ ਨੂੰ ਮਿਲ ਗਈਆਂ, 45 ਹਜ਼ਾਰ ਮਿਲੀ ਆ। ਅੱਗੇ ਦੇਖੋ ਕਦੋਂ ਮਿਲਦੀ ਹੈ ਪੇਪਰ, ਤਾਂ ਬਹੁਤ ਮਿਲ ਗਈਆਂ
1: ਪੇਪਰ, ਜਦੋਂ ਮਰਜ਼ੀ ਲਿਖ ਲੋ ਭਾਜੀ। ਮੈਂ ਦੇਖੋ ਜੀ, ਸਾਡੇ ਕਲਾਕਾਰ ਜਿਹੜੇ ਵੀ ਦਿਲਜੀਤ ਦੋਸਾਂਝ ਤੋਂ ਲੈ ਕੇ ਜਿੰਨੇ ਵੀ ਵੱਡੇ ਕਲਾਕਾਰ, ਜਦੋਂ ਕਿਸਾਨ ਵੇਲੇ ਜੋ ਵੀ ਹੋਇਆ, ਜੋ ਵੀ ਘਰਾਂ ਦੇ ਵਿੱਚ ਜੇ ਟੈਸ ਨੈਸ ਹੋ, ਜਦੋਂ ਹੜ੍ਹ ਆਏ ਸੀ, ਕਿਸੇ ਨੇ ਬੰਦੇ ਨੇ ਇਹ ਨੀ ਜਿਤਾਇਆ ਕਿ ਯਾਰ ਮੈਂ ਕੀਤਾ। ਉਹਨੇ ਚੁੱਪ ਚੁਪੀਤੇ ਕੰਮ ਕੀਤਾ। ਵੱਡੇ ਵੱਡੇ ਕਲਾਕਾਰ ਨੇ ਜਿਹੜੇ ਮੈਂ ਨਾਮ ਲੈਵਾਂ, ਤੁਸੀਂ ਹੈਰਾਨ ਰਹਿ ਜਾਓਗੇ, ਉਹਨਾਂ ਨੇ ਕੁਛ ਨੀ ਬੋਲਿਆ। ਉਹਨੇ ਕਿਹਾ ਬਈ ਮੇਰੇ ਪੈਸੇ ਲੱਗ ਗਏ, ਆਪਾਂ ਕੰਮ ਕੀਤਾ, ਅਸੀਂ ਸ਼ੋਸ਼ੇਬਾਜ਼ੀ ਚ ਨਹੀਂ ਪੈਣਾ ਚਾਹੁੰਦੇ। ਬਹੁਤ ਲੋਕ ਨੇ ਜੀ, ਬਹੁਤ ਲੋਕ ਨੇ ਜਿਹੜੇ ਬਹੁਤ ਕੀਤੇ ਨੇ ਜੀ। ਬਹੁਤ ਬਹੁਤ ਧੰਨਵਾਦ, ਥੈਂਕ ਯੂ ਸੋ ਮਚ ਜੀ। ਰਾਣਾ ਜੀ, ਕਲੋਜਿੰਗ ਰਿਮਾਰਕ ਦੇਣਾ ਚਾਹੁੰਗਾ, ਸਾਨੂੰ ਟਾਈਮ ਆ ਗਿਆ ਨੇ ਦੇ ਰਿਹਾ ਜੀ। ਜੀ ਰਾਣਾ ਜੀ, ਐਂਡ ਦੇ ਵਿੱਚ ਕੀ ਕਹਿਣਾ ਚਾਹੁੰਦੇ
4: ਜੀ? ਇਹਦੇ ਵਿੱਚ ਜਿਸ ਤਰੀਕੇ ਨਾਲ ਭਾਜੀ ਨੇ ਕਿਹਾ ਕਿ ਨੌਕਰੀਆਂ, ਆਪਾਂ ਨੂੰ ਪਤਾ ਕਿ ਪਿਛਲੀ ਵਾਰ ਇਹਨਾਂ ਨੇ ਕਿਹਾ ਸੀ, 7-8 ਮਹੀਨੇ ਪਹਿਲਾਂ ਆਪਾਂ ਖੁਲਾਸਾ ਕੀਤਾ ਸੀ ਕਿ ਮਾਨ ਸਾਹਿਬ ਨੇ ਕਿਹਾ ਮੈਂ 18 ਹਜ਼ਾਰ ਨੌਕਰੀਆਂ ਦਿੱਤੀਆਂ, ਤੇ ਸਹੀ ਨੌਕਰੀਆਂ 329 ਦਿੱਤੀਆਂ ਹੋਈਆਂ ਸੀ। ਕਾਗਜ਼ਾਂ ਦੇ ਵਿੱਚ ਨੌਕਰੀਆਂ 18 ਹਜ਼ਾਰ ਸੀ, ਤੇ ਸਹੀ ਨੌਕਰੀਆਂ ਜਿਹੜੇ ਬੰਦੇ ਚੜੇ ਹੋਏ ਸੀ ਉਹ 329 ਬੰਦੇ ਸੀ। ਤੇ ਐਕਟੀ ਜਿਹੜੇ ਬਾਈ ਜੀ ਨੇ ਕਿਹਾ ਕਿ ਭਾਈ ਨੌਕਰੀਆਂ ਇੰਨੀਆਂ ਦਿੱਤੀਆਂ, ਮੈਂ ਕਿਹਾ ਬਿਲਕੁਲ ਨੋਟੀਫਿਕੇਸ਼ਨ ਜਾਰੀ ਆ, ਪਰ ਹਲੇ ਤੇ ਅਗਰ ਕਿਸੇ ਨੂੰ ਰਿਮਾਇੰਡਰ ਦੱਸੋ ਕਿਹਨੂੰ ਮਿਲਿਆ ਜੀ ਨੌਕਰੀਆਂ ਨੇ? ਨੋਟੀਫਿਕੇਸ਼ਨ ਤਾਂ ਜਾਰੀ ਆ,
0: ਨੋਟੀਫਿਕੇਸ਼ਨ ਤਾਂ ਸਰਕਾਰ ਨੇ ਬਹੁਤ ਜਾਰੀ ਕੀਤੇ ਹੋਏ ਆ, ਮੈਂ ਨੋਟੀਫਿਕੇਸ਼ਨ ਦੀ ਗੱਲ ਕਰਾਂਗਾ ਨਾ ਤਾਂ ਕੱਲ ਨੂੰ ਮੈਂ ਤੁਹਾਨੂੰ ਨੋਟੀਫਿਕੇਸ਼ਨ ਦੀ ਡਿਟੇਲ ਕੱਢ ਕੇ ਦੇ ਦੂੰਗਾ ਕਿ ਆਹ ਨੋਟੀਫਿਕੇਸ਼ਨ ਹੋਏ ਹੋਏ ਆ,
1: ਲੈ ਕੇ ਆਇਓ
0: ਜੇਕਰ ਸੁੱਖ
1: ਤੁਸੀਂ ਲੈ ਕੇ ਆਇਓ
0: ਬਿਲਕੁਲ
1: ਕੱਲ ਦੇ ਪ੍ਰੋਗਰਾਮ ਦੇ ਵਿੱਚ ਆਪਾਂ ਥੋੜਾ ਤੁਹਾਨੂੰ ਅਰਲੀ ਲੈ ਲਾਂਗਾ ਜੀ ਤੇ ਆਪਾਂ ਇਹਦੇ ਬਾਰੇ ਗੱਲਬਾਤ ਡਿਸਕਸ ਕਰਦੇ ਹਾਂ। ਟਾਈਮ ਸਾਨੂੰ ਰਾਣਾ ਜੀ ਆਗਿਆ ਨੀ ਦੇ ਰਿਹਾ ਜੀ, ਟਾਈਮ ਆਪਣੇ ਚਾਲੇ ਚੱਲਦਾ ਜਾ ਰਿਹਾ ਜੀ, ਕੱਲ ਦੇ ਪ੍ਰੋਗਰਾਮ ਦੇ ਵਿੱਚ ਹੋਰ ਖੁਲਾਸੇ ਕਰਾਂਗੇ, ਹੋਰ ਗੱਲਾਂ ਬਾਤਾਂ ਕਰਾਂਗੇ। ਥੈਂਕ ਯੂ ਸੋ ਮਚ, ਬਹੁਤ ਧੰਨਵਾਦ, ਥੈਂਕ ਯੂ ਜੀ,
0: ਥੈਂਕ ਯੂ
1: ਜੀ। ਇਹ ਸਨ ਸੀ ਰਣਜੀਤ ਸਿੰਘ ਜੀ ਰਾਣਾ। ਦੇਖੋ ਜੀ ਗੱਲ ਗਾਇਸ, ਗੱਲ ਇਹ ਹੈ ਕਿ ਆਪਾਂ ਇਹਨੂੰ ਐਜ਼ ਅ ਹੈਲਦੀ ਗੱਲਬਾਤ ਡਿਸਕਸ਼ਨ ਦਿੰਦੇ ਹਾਂ। ਇਹ ਮੈਂ ਹੈਲਦੀ ਤਾਂ ਕਹਿ ਰਿਹਾ ਕਿ ਜਦੋਂ ਅਸੀਂ ਸਾਰੇ ਜਣੇ ਇਕੱਠੇ ਰਲ ਮਿਲ ਕੇ ਬਹਿਦਾ ਤਾਂ ਆਪਾਂ ਕੋਈ ਨਾ ਕੋਈ ਟੋਪਿਕ ਛਿੜ ਲਈ ਤਾਂ ਕਿ ਹਾਂ ਵੀ ਯਾਰ ਆਹ ਹੋਇਆ, ਆਹ ਮਾੜਾ ਸੀ, ਆਹ ਸਹੀ ਸੀ। ਹਰ ਇੱਕ ਪਾਰਟੀ ਦਾ ਨਾ ਕੋਈ ਬੰਦਾ ਨਾ ਮੈਨੂੰ ਲੱਗਦਾ 100% ਪਰਫੈਕਟ ਨਹੀਂ ਹੈ, ਮੈਨੂੰ ਲੱਗਦਾ ਕੋਈ ਬਣਿਆ ਵੀ ਨਹੀਂ 100% ਪਰਫੈਕਟ। ਬਟ ਆਪਾਂ ਫਿਰ ਵੀ ਆਪਣੀ ਆਵਾਜ਼ ਆ, ਆਪਣੀ ਵੋਟ ਆ, ਆਪਾਂ ਜ਼ਰੂਰ ਉਸ ਪਾਰਟੀ ਨੂੰ, ਉਸ ਸ਼ਖਸ ਨੂੰ ਵੋਟ ਪਾਈਏ ਜੋ ਸਾਡਾ ਭਵਿੱਖ, ਸਾਡੇ ਬੱਚਿਆਂ ਦਾ ਭਵਿੱਖ ਦੇਖੇ ਜੀ। ਹੁਣ ਮੈਂ ਮੁੜ ਦੇ ਰੂਪ ਦੇ ਵਿੱਚ ਆਪਾਂ ਮਿਊਨਿਸਪਲ ਇਲੈਕਸ਼ਨ ਦੇ ਬਾਰੇ ਆ ਜਾਂਦੇ ਹਾਂ। 26 ਅਕਤੂਬਰ ਨੂੰ ਮਿਊਨਿਸਪਲ ਇਲੈਕਸ਼ਨ ਹੋਣ ਜਾ ਰਹੀਆਂ ਨੇ। ਟੌਪ ਦੇ ਕੈਂਡੀਡੇਟਸ ਜ਼ੋਰ ਲਾ ਰਹੇ ਨੇ ਕਿ ਯਾਰ ਮੈਨੂੰ ਇੱਕ ਮੌਕਾ ਦਿਓ, ਦੇਣਾ ਵੀ ਚਾਹੀਦਾ। ਜੇ ਅੱਜ ਦਾ ਯੂਥ ਸਾਹਮਣੇ ਆ ਰਿਹਾ ਜੀ ਤਾਂ ਉਸਨੂੰ ਮੌਕਾ ਦੇਣਾ ਚਾਹੀਦਾ। ਜਿਨ੍ਹਾਂ ਲੋਕਾਂ ਨੇ ਕੰਮ ਕੀਤਾ, ਜਿਨ੍ਹਾਂ ਨੇ ਮਿਹਨਤਾਂ ਕੀਤੀਆਂ, ਜਿਨ੍ਹਾਂ ਨੇ ਕੰਮ ਕੀਤਾ, ਜਿਨ੍ਹਾਂ ਦਾ ਕੰਮ ਦਿਖਿਆ ਵੀ, ਉਹਨਾਂ ਨੂੰ ਵੋਟ ਪਾਓ। ਤੇ ਜਿਹੜੇ ਟਾਈਮ ਵੇਸਟ ਕਰਨ ਨੂੰ ਇਲੈਕਸ਼ਨ ਦੇ ਵਿੱਚ ਖੜੇ ਨੇ ਉਹ ਪਤਾ ਲੱਗ ਜਾਂਦਾ ਜੀ, ਤੇ ਹੱਥ ਜੋੜ ਕੇ ਬੇਨਤੀ ਆ ਉਹਨਾਂ ਰੱਬ ਵਰਗੇ ਜਿਹੜੇ ਸਾਡੇ ਸਰੋਤੇ ਨੇ ਜਾਂ ਦਰਸ਼ਕ ਨੇ, ਜਦੋਂ ਵੀ ਕੋਈ ਵੀ ਕੈਂਡੀਡੇਟ ਤੁਹਾਡੇ ਦਰਵਾਜ਼ੇ ਤੇ ਆਉਂਦਾ ਆ ਤਾਂ ਪਲੀਜ਼ ਉਹਨਾਂ ਨੂੰ ਪੁੱਛੋ ਸਵਾਲ। ਤੁਹਾਡਾ ਇਹ ਇਕਲਾਕੀ ਡਿਊਟੀ ਆ, ਫਰਜ਼ ਆ, ਪੁੱਛੋ ਉਹਨਾਂ ਨੂੰ ਕਿ ਸਿਕਿਉਰਿਟੀ ਨੂੰ ਲੈ ਕੇ, ਟੈਕਸ ਨੂੰ ਲੈ ਕੇ, ਇਨਫਰਾਸਟ੍ਰਕਚਰ ਨੂੰ ਲੈ ਕੇ ਕੀ ਤੁਸੀਂ ਕਰੋਗੇ ਇਸ ਆਉਣ ਵਾਲੇ ਕੁਝ ਸਾਲਾਂ ਦੇ ਵਿੱਚ। 26 ਅਕਤੂਬਰ ਦੀ ਰਾਤ ਨੂੰ ਅਸੀਂ ਇੱਥੇ ਫੁੱਲ ਪ੍ਰੋਗਰਾਮ ਡਿਬੇਟ ਚੱਲੇਗਾ, ਇੱਕ ਇੱਕ ਕੈਂਡੀਡੇਟ ਦੇ ਨਾਲ ਆਪਾਂ ਗੱਲਬਾਤ ਕਰਾਂਗੇ। ਮੈਂ ਕੈਂਡੀਡੇਟਸ ਨੂੰ ਵੀ ਬੇਨਤੀ ਕਰਨਾ ਚਾਹਾਂਗਾ ਕਿ ਹੁਣ ਤੋਂ 1320 ਦੇਖੋ ਆ ਤਾਂ ਗਿਆ ਵਾਪਸ, ਸਾਨੂੰ ਮੁਸ਼ਕਲਾਵਾਂ ਵੀ ਆਈਆਂ, ਹਾਲੇ ਵੀ ਲੱਤਾਂ ਖਿੱਚ ਰਹੇ ਨੇ, ਬਟ ਅਸੀਂ ਡਟੇ ਹੋਏ ਹਾਂ। ਹੱਕ ਸੱਚ ਦੀ ਆਵਾਜ਼, ਜਿਹੜਾ ਬੰਦਾ ਹੱਕ ਸੱਚ ਦੀ ਆਵਾਜ਼ ਬੋਲਦਾ ਨਾ, ਉਹਨਾਂ ਨੂੰ ਕਈ ਲੋਕਾਂ ਨੂੰ ਚੁੱਭਦੀਆਂ ਵੀ ਗੱਲਾਂ, ਆਪਣੇ ਖਾਸ ਲੋਕ ਹੀ ਆਪਣੀਆਂ ਟੰਗਾਂ ਖਿੱਚਦੇ ਨੇ ਜੀ। ਜਿਸ ਦੀ ਸੱਚੀ ਗੱਲ ਸੁਣਨੀ ਨਾ, ਕੌੜੀ ਗੱਲ ਹੈ, ਆਪਣੇ ਖਾਸ ਤੁਹਾਡੇ ਆਲੇ ਦੁਆਲੇ ਦੇ ਹੀ ਖਾਸ ਬੰਦੇ ਹੋਣਗੇ ਜੋ ਤੁਹਾਨੂੰ ਨਾ ਸਫਲ ਹੋਣਾ ਦੇਖਣਾ ਨਹੀਂ ਚਾਹੁੰਦੇ, ਬਟ ਤੁਸੀਂ ਉਹਨਾਂ ਨੂੰ ਦਿਖਾਉਣਾ ਆ ਕਿ ਆ ਚੱਕ ਮੈਂ ਆ ਗਿਆ। ਇਹ ਇੱਕ ਨਾ ਪੋਜ਼ਿਟਿਵਿਟੀ, ਤੁਹਾਨੂੰ ਮੈਂ ਗੱਲ ਦੱਸਣ ਜਾ ਰਿਹਾ, ਕੈਂਡੀਡੇਟ ਸ਼ਾਇਦ ਮੇਰੇ ਸੁਣ ਰਹੇ ਹੋਣਗੇ, ਸ਼ਾਇਦ ਉਹਨਾਂ ਦੇ ਨੁਮਾਇੰਦੇ ਸੁਣਦੇ ਹੋਣ। ਹਿੰਮਤ ਕਦੀ ਵੀ ਹਾਰ ਨਹੀਂ ਚਾਹੀਦੀ ਕਿਸੇ ਵੀ ਫੀਲਡ ਦੇ ਵਿੱਚ। ਬੰਦਾ ਨਾ ਡਿੱਗ ਡਿੱਗ ਕੇ ਸਿੱਖਦਾ, ਭਾਵੇਂ ਇੱਕ ਵਾਰੀ ਡਿੱਗੇ, ਦੋ ਵਾਰੀ ਡਿੱਗੇ, ਤਿੰਨ, ਜਿੰਨੀਆਂ ਗਲਤੀਆਂ ਇਸ ਇਨਸਾਨ ਨੇ ਕੀਤੀਆਂ ਨੇ, ਮੈਂ ਖੁਦ ਆਪਣੀ ਐਗਜ਼ਾਮਪਲ ਦੇ ਰਿਹਾ, ਜਿੰਨੀਆਂ ਗਲਤੀਆਂ ਮੈਂ ਡਿੱਗ ਡਿੱਗ ਕੇ ਸਿੱਖੀਆਂ, ਅੱਜ ਪਰਮਾਤਮਾ ਨੇ ਉਹ ਬਖਸ਼ਿਸ਼ ਕੀਤੀ ਹੈ ਸਾਡੇ ਉੱਤੇ ਕਿ ਅੱਜ 1320 ਮੁੜ ਕੇ ਵਾਪਸ ਆਇਆ ਜੀ। ਲੜਾਈ ਜਾਰੀ ਹੈ, ਚੱਲ ਰਹੀ ਹੈ, ਬਟ ਅਸੀਂ ਡਟੇ ਹੋਏ ਹਾਂ ਤੁਹਾਡੇ ਪਿਆਰ ਮੁਹੱਬਤ ਸਦਕਾ। ਪਿਛਲੇ 30 ਸਾਲਾਂ ਤੋਂ ਇੱਕ ਬੀਜ ਬੋਇਆ ਸੀ, ਅੱਜ 30 ਸਾਲ ਦਾ ਇਹ ਦਰਖਤ, ਟਾਣੀਆਂ ਤੁਸੀਂ ਹੋ ਸਾਡੀਆਂ। ਮੈਂ ਅੱਜ ਖੁੱਲ ਕੇ ਤਾਂ ਗੱਲ ਕਰ ਰਿਹਾ ਜੀ ਬਿਕਾਜ਼ ਅੱਜ ਮੌਕਾ ਹੈ। ਮੈਂ ਚਾਹਾਂਗਾ ਕਿ ਜਿੰਨੇ ਵੀ ਸਾਡੇ ਸਮਕਾਲੀ ਦੋਸਤ ਮਿੱਤਰ ਨੇ ਏਕਤਾ ਬਣਾਈ ਰੱਖਣ, ਕਿਸੇ ਦੇ ਬਾਰੇ ਕਿਸੇ ਦੀ ਗੱਲ ਕਰਨ ਹੀ ਨਾ, ਆਪਣਾ ਕੰਮ ਕਰੋ, ਆਪਣਾ ਢਿੱਡ ਪਾਲੋ। ਇਹੀ ਮੈਂ ਬੇਨਤੀ ਕਰਨਾ ਚਾਹੁੰਦਾ, ਦੂਸਰਿਆਂ ਦੇ ਪਿੱਛੇ ਲੱਗ ਕੇ ਆਪਣਾ ਕੁੰਡਾ ਨਾ ਕਰਾ ਲਿਓ। ਇਹ ਵੀ ਇੱਕ ਗੱਲ ਮੈਂ ਤੁਹਾਨੂੰ ਦੱਸਣਾ ਚਾਹੁੰਦਾ, ਹਰ ਇੱਕ ਪਾਰਟੀ ਦਾ ਸਤਿਕਾਰ ਹੈ, ਹਰ ਇੱਕ ਇਨਸਾਨ, ਹਰ ਇੱਕ ਕੈਂਡੀਡੇਟ ਦਾ ਸਤਿਕਾਰ ਹੈ। ਮੈਂ ਕਹਿੰਦਾ ਕਿ ਸਾਰੇ ਕੈਂਡੀਡੇਟਸ ਮੇਰੇ ਸਟੂਡੀਓ ਚ ਆਉਣ, ਗੱਲ ਕਰਨ ਮੇਰੇ ਨਾਲ, 1-on-1 ਨੋ ਪ੍ਰੋਬਲਮ, ਓਪਨ ਲਾਈਨਸ ਰੱਖਾਂਗੇ। ਜਿੰਨੇ ਵੀ ਸਾਡੇ ਰੱਬ ਵਰਗੇ ਸਰੋਤੇ ਤੁਹਾਨੂੰ ਸਵਾਲ ਪੁੱਛਣ, ਤੁਸੀਂ ਉਹਨਾਂ ਦਾ ਜਵਾਬ ਦਿਓ। ਮੈਂ ਕਹਿੰਦਾ ਜੀ ਕਿ ਆ ਕੇ ਸਾਡੀ ਟੀਮ ਨਾਲ ਗੱਲ ਕਰੋ, ਆਪਣੇ ਏਜੰਡਾ ਰੱਖੋ ਸਾਹਮਣੇ, ਤੇ ਦੁੱਧ ਦਾ ਦੁੱਧ, ਪਾਣੀ ਦਾ ਪਾਣੀ 26 ਅਕਤੂਬਰ ਨੂੰ ਤੁਹਾਨੂੰ ਨਜ਼ਰ ਆਵੇਗਾ। ਸਾਰੇ ਸਤਿਕਾਰਯੋਗ ਕੈਂਡੀਡੇਟਸ ਨੇ ਸਾਡੇ, ਚਾਹੇ ਉਹ ਯੰਗਸਟਰ ਹੈ, ਚਾਹੇ ਉਹ ਐਲਡਰ ਹੈ, ਚਾਹੇ ਉਹ ਯੂਨੋ ਨਿਊ ਹੈ ਇਸ ਮਾਰਕੀਟ ਦੇ ਵਿੱਚ, ਹਰ ਇੱਕ ਬੰਦਾ ਆਪਣਾ ਲੱਕ ਅਜ਼ਮਾ ਰਿਹਾ ਜੀ। ਐਂਡ ਤੁਸੀਂ 26 ਅਕਤੂਬਰ ਨੂੰ ਵੋਟ ਪਾਉਣੀ ਹੈ, ਵੋਟ ਜ਼ਰੂਰ ਪਾਓ ਜੀ। मैं बेनती करना चाहवांगा वोट जरूर पाओ। हाडे ब्रैमटन मिसिसागा दे विच वोट काउंट बहुत घट आ। असी कहंदे आ कि असी वोट पाउण जाणी आ पर असी पाउंदे नहीं। प्लीज गाइज जेडे 18 साल तो जेडे बच्चे हो चुके ने गो वोट इट इज योर राइट टू वोट। बाकी जे मैं कुछ ज्यादा बोलता तो प्लीज मैनू माफ करना। अज देखो जी समा यह कि देखो प्रोग्राम नू कॉम्पिटिशन के दौर दे नाल मोढ़े ना मोढ़ा जोड़ के सानू तुरना पै रहा जी। अगैन गाइज साडा जेड़ा प्रोग्राम है 1320 जो चावला न्यूज नैटवर्क दी हेठ रहमान मैनेजमेंट दे नाल असी इस नू चला रहे हैं। ए थोड़ा शो है, ए थोड़ा चैनल है, ए पब्लिक का चैनल है। 70 साल तो कई बजुर्ग नानू मैं जानता कि जिन्हां ने डे वन तो इत्थे कंट्री दे विच जदों आए सी तो उन्हां दा फेवरेट चैनल नंबर वन चैनल दे उत्ते ही 1320 सी। अज मुड़ वापस आया जी, टेस्टिंगा चल रही ने, बस थोड़ा देर होर है। साडा ऑफिस डिक्सी इत्थे ड्रू ते है जी, स्टेट ऑफ द आर्ट स्टूडियो बन रहा। जिस काम दे विच असी पए आ असी चाहुंदे कि शिद्दत दे नाल ओह काम करिए, वधिया क्वालिटी तुहानू देईए तां कि साडे स्पोंसरां नू, साडे प्रोड्यूसरस नू, साडे डायरेक्टरस नू एक रिस्पोंस मिले जी। बाकी जनता जिंदाबाद साडी जी, साडे स्रोते जिंदाबाद, साडे दर्शक जिंदाबाद जिन्हां सानू इन्ना प्यार मान सत्कार दिता ओवर द पास्ट 30 ईयर्स। 29 अप्रैल 1997 दे विच इसे ही स्टेशन ते शुरुआत कीती ते हुण मुड़ वापस 1320 AM ते असीं आ चुके हां। बहुत बहुत शुक्रिया, थोड़ा धन्नवाद। ओके टाइम अपने चाले चलता जा रहा जी। थैंक यू सो मच टू ऑल माई प्रोड्यूसर्स, ऑल माई लिसनर्स, ऑल माई जिन्हें भी साडे स्रोते सानू सुन रहे सी एप दे जरिए या फोन दे जरिए या फेसबुक या यूट्यूब ते जिथे तुसीं इस वेले सानू सुन रहे हो, थैंक यू सो मच फॉर द लव एंड सपोर्ट। किसी दे नाल वैर ना करो, किसी दे नाल वैर ना खाओ, अपना काम करो, इंजॉय करो लाइफ नू। जिंदगी बड़ी छोटी है, जिस काम दे विच तुसी पए हो उस दे विच अपना 100% दो। मैं यही कहना चाहुंदा जी 100% दो तां कि तुसी भी कामयाब होवो, तुहाडे आले दुआले लोग भी तुहानू देखण कि यार इनू कहंदे काम, इनू कहंदे बंदा। घोड़े दे ना एक हुंदे आ जिहड़े ओह साइड ते लगे हुंदे ना अखां दे नाल, आई फॉरगॉट नू की कहंदे आ, इक ओह घोड़ा ना अपना विजन सीधा देखदा, ਉਹ ਨਾ ਲੈਫਟ ਦੇਖਦਾ ਨਾ ਰਾਈਟ ਦੇਖਦਾ, ਸਿੱਧਾ ਹੀ ਦੇਖਦਾ ਆਪਣੀ ਮੰਜ਼ਿਲ ਵੱਲ ਕਿ ਆਪਾਂ ਇਸ ਤਰੀਕੇ ਨੂੰ ਕਿਸ ਤਰ੍ਹਾਂ ਵਧੀਆ ਕਰੀਏ, ਅਸੀਂ 1320 ਨੂੰ ਕਿਸ ਤਰ੍ਹਾਂ ਵਧੀਆ ਕਰੀਏ ਜੀ, ਕਿਸ ਤਰ੍ਹਾਂ ਚੋਟੀ ਦੇ ਹੋਸਟ ਲੈ ਕੇ ਆਈਏ ਕਿ ਤਾਂ ਕਿ ਤੁਹਾਡਾ ਵੀ ਮਨੋਰੰਜਨ ਹੋਵੇ ਤੇ ਤੁਹਾਨੂੰ ਅਪ ਟੂ ਡੇਟ ਨਿਊਜ਼ ਮਿਲੇ ਜੀ। ਬਸ ਅਸੀਂ ਇਹੀ ਚਾਹੁੰਦੇ ਹਾਂ। ਬਾਕੀ ਤੁਸੀਂ ਸਾਡਾ ਸਾਥ ਦੇਣਾ ਸਾਰਿਆਂ ਨੇ, ਵੱਧ ਤੋਂ ਵੱਧ ਦੋਸਤਾਂ ਨੂੰ, ਆਪਣੇ ਰਿਸ਼ਤੇਦਾਰਾਂ ਨੂੰ, ਆਪਣੇ ਹਾਂ AM ਦੀ ਟਿਊਨਰਸ ਨੂੰ ਆਪਣੇ ਫੇਵਰੇਟਸ ਚ ਜ਼ਰੂਰ ਐਡ ਕਰ ਲਓ ਇੱਕ ਵਾਰੀ ਫਿਰ ਤੋਂ। ਤੇ ਜੇ 1320 ਨਹੀਂ ਰਹਾ ਲਿਆ ਰੇਡੀਓ ਤੇ AM ਫ੍ਰੀਕੁਐਂਸੀ ਦੇ ਉੱਤੇ, ਦੁਬਾਰਾ ਰੀਸੈਟ ਜ਼ਰੂਰ ਕਰ ਲਿਓ ਜੀ, ਰੀਸਕੈਨਿੰਗ ਜ਼ਰੂਰ ਕਰ ਲਿਓ ਤਾਂ ਕਿ ਉਹ ਫ੍ਰੀਕੁਐਂਸੀ ਤੁਹਾਡੇ ਟਿਊਨਰ ਦੇ ਉੱਤੇ ਆ ਜਾਵੇ। ਲਓ ਜੀ ਅਗੇਨ ਆਫ ਦੀ ਈਅਰ ਮੇਰੇ ਨਾਲ ਕੋਈ ਵੀ ਗੱਲਬਾਤ ਕਰਨਾ ਚਾਹੁੰਦੇ ਹੋ, ਮੇਰਾ ਨੰਬਰ ਹੈ ਜੀ 416-303-1515 ਤੇ ਤੁਸੀਂ ਆਪਣਾ ਸ਼ੋਅ ਸਟਾਰਟ ਕਰਨਾ ਚਾਹੁੰਦੇ ਹੋ ਜਾਂ ਵਪਾਰ ਜਾਂ ਬਿਜ਼ਨਸ ਜਾਂ 1 ਤੋਂ ਲੈ ਕੇ 4 ਵਜੇ ਤੱਕ ਸੈਟਰਡੇ ਸੰਡੇ ਲਾਈਵ ਆਨ ਲੋਕੇਸ਼ਨ ਬੁੱਕ ਕਰਨਾ ਚਾਹੁੰਦੇ ਹੋ, ਅਗੇਨ ਮੇਰਾ ਨੰਬਰ 416-303-1515 ਤੇ ਮੇਰੀ ਟੀਮ ਦੇ ਨਾਲ ਗੱਲਬਾਤ ਕੀਤੀ ਜਾ ਸਕਦੀ ਹੈ। ਦਿਓ ਆਗਾ ਦਿਓ ਆਗਿਆ, ਹੈਵ ਅ ਵੰਡਰਫੁਲ ਵੰਡਰਫੁਲ ਡੇ, ਰੱਬ ਰੱਖਾ, ਸਤਿ ਸ੍ਰੀ ਅਕਾਲ।
6: ਤੁਸੀਂ ਸੁਣ ਰਹੇ ਹੋ ਚਾਵਲਾ ਨਿਊਜ਼ ਨੈਟਵਰਕ ਟੋਰਾਂਟੋ, CNN ਟੋਰਾਂਟੋ।
1: This is CJMRAM operating on 1320 kilohertz from Mississauga, Ontario. We are currently conducting a technical test under authorization from Innovation, Science and Economic Development Canada, ISED. If you are experiencing interference...
7: This is CJMR, the voice of the city, part of White Oaks Communications Group, your trusted local radio provider for more than 70 years.

You're listening to CJMR 1320, the voice of the city.

0: ਅੱਖਾਂ ਸੁੱਖ ਦਿਆ ਹਿੱਟ ਹੋ ਜਾਵੇ। ਉਹ ਕੁਝ ਖਾਸ ਖਾਸ ਚਾਹੁੰਦੇ ਚਾਹੇ ਥੱਲੇ ਲਾਉਣ ਨੂੰ, ਉਹ ਕੁਝ ਖਾਸ ਖਾਸ ਚਾਹੁੰਦੇ ਚਾਹੇ ਥੱਲੇ ਲਾਉਣ ਨੂੰ।
1: Keep it on the voice of the city, CJMR 1320.

ਸਦਾ ਰਾਠਾਂ ਦੇ ਕਰੇ ਹੀ ਰਾਠ ਜੰਮਦੇ ਕੰਮ ਸੁਣ ਕੇ ਯਾਰਾਂ ਦਾ ਵੈਰੀ ਕੰਬਦੇ ਹੱਤੀਵੀਂ ਬਾਜ ਨੀਵੀਂ ਪਾ ਕੇ ਲੰਘਦੇ ਹੱਤੀਵੀਂ ਬਾਜ ਨੀਵੀਂ ਪਾ ਕੇ ਲੰਘਦੇ ਰੱਖੀ ਦੀ ਨੀ ਪਲ ਪੱਲੇ ਆ ਮਸ਼ੂਕ ਦੀ ਉਹ ਮੈਨੂੰ ਜੰਮਦੇ ਨੂੰ

your home for community. CJMR 1320.

0: sink. Are you there?
1: Keep it on the voice of the city, CJMR 1320.

0: This is CJMR, the voice of the city, part of White Oaks Communications Group, your trusted local radio provider for more than 70 years.
1: Kalo ki America de vicho ta America da number hai G64.
2: ਚਾਵਲਾ ਇੰਟਰਟੇਨਮੈਂਟ ਬੜੇ ਮਾਣ ਦੇ ਨਾਲ ਪੇਸ਼ ਕਰਦੇ ਨੇ ਸੱਤ ਸਮੁੰਦਰੋਂ ਪਾਰ ਆਪਣੀ ਬੋਲੀ ਆਪਣਾ ਵਿਰਸਾ ਅਤੇ ਆਪਣੇ ਸੱਭਿਆਚਾਰ ਨੂੰ ਸਮਰਪਿਤ ਰੇਡੀਓ ਪ੍ਰੋਗਰਾਮ ਰੰਗਲਾ ਪੰਜਾਬੀ।

0: ਤੁਸੀਂ ਸੁਣ ਰਹੇ ਹੋ ਚਾਵਲਾ ਨਿਊਜ਼ ਨੈਟਵਰਕ ਟੋਰਾਂਟੋ CNN ਟੋਰਾਂਟੋ।
1: ਇੰਤਜ਼ਾਰ ਹੁਣ ਖਤਮ ਹੋਇਆ। ਰੀਮੈਕਸ ਗੋਲਡ ਰਿਐਲਟੀ ਦੇ ਗੌਡੀ ਖੁਮਾਨ ਲੈ ਕੇ ਆਏ ਹਨ ਸਾਊਥ ਕੈਲਡਨ ਵਿੱਚ ਪ੍ਰੀਮੀਅਮ ਰਿਟੇਲ ਅਤੇ ਆਫਿਸ ਸਪੇਸ ਖਰੀਦਣ ਦਾ ਇੱਕ ਹੋਰ ਸੁਨਹਿਰਾ ਮੌਕਾ। ਪੇਸ਼ ਹੈ ਕੈਲਡਨ ਕਮਰਸ਼ੀਅਲ ਸੈਂਟਰ, ਹਾਈਵੇ 10 ਅਤੇ ਹਾਈਵੇ 410 ਦੇ ਪ੍ਰਾਈਮ ਇੰਟਰਸੈਕਸ਼ਨ ਤੇ 15 ਏਕੜ ਵਿੱਚ ਬਣ ਰਿਹਾ ਇੱਕ ਨਵਾਂ ਕਮਰਸ਼ੀਅਲ ਡਿਵੈਲਪਮੈਂਟ। ਰਿਟੇਲ ਅਤੇ ਆਫਿਸ ਯੂਨਿਟਸ ਹੁਣ ਸੇਲ ਲਈ ਅਵੇਲੇਬਲ ਹਨ। ਕੈਲਡਨ ਦੀ ਇਸ ਨਵੀਂ ਕਮਰਸ਼ੀਅਲ ਡੈਸਟੀਨੇਸ਼ਨ ਵਿੱਚ ਆਪਣੀ ਸਪੇਸ ਅੱਜ ਹੀ ਪੱਕੀ ਕਰੋ। ਆਪਣੀ ਯੂਨਿਟ ਅੱਜ ਹੀ ਬੁੱਕ ਕਰਨ ਲਈ ਸਾਡੀ ਟੀਮ ਨਾਲ ਕੰਟੈਕਟ ਕਰੋ।
0: ਜੀਉਣਾ ਜਾਂ ਮਰਨਾ ਇਨਸਾਨ ਦੇ ਹੱਥ ਨਹੀਂ, ਪਰੰਤੂ ਇਸ ਸੰਸਾਰ ਤੋਂ ਤੁਰ ਗਏ ਪ੍ਰਾਣੀ ਦਾ ਉਸ ਦੀਆਂ ਧਾਰਮਿਕ ਰੋਹ ਰੀਤਾਂ ਦੇ ਨਾਲ ਉਸ ਨੂੰ ਵਿਦਾ ਕਰਨਾ ਸਾਡੇ ਵੱਸ ਹੈ। ਆਪਣੀ ਸੰਸਕ੍ਰਿਤੀ, ਆਪਣੀਆਂ ਧਾਰਮਿਕ ਰੋਹ ਰੀਤਾਂ ਮੁਤਾਬਕ ਅੰਤਮ ਰਸਮਾਂ ਵੇਲੇ ਯਾਦ ਰੱਖੋ ਰੈਕਸਡੇਲ ਦੇ ਵਿੱਚ ਲੋਟਸ ਫਿਊਨਰਲ ਹੋਮ, ਜਿੱਥੇ ਅੰਤਮ ਦਰਸ਼ਨਾਂ ਤੋਂ ਲੈ ਕੇ ਦਾਹ ਸੰਸਕਾਰ ਦੀਆਂ ਰਸਮਾਂ ਇੱਕੋ ਹੀ ਛੱਤ ਥੱਲੇ ਹੁੰਦੀਆਂ ਹਨ। ਲੋਟਸ ਫਿਊਨਰਲ ਹੋਮ ਦਾ ਸਾਰਾ ਸਟਾਫ ਤੁਹਾਡੀ ਭਾਸ਼ਾ ਪੰਜਾਬੀ ਹਿੰਦੀ ਵੀ ਬੋਲਦਾ ਹੈ। ਵਧੇਰੇ ਜਾਣਕਾਰੀ ਕਾਲ ਕਰੋ ਸਰਦਾਰ ਹਰਮਿੰਦਰ ਸਿੰਘ ਹੰਸੀ 6475478188 6475478188 Lotus Funeral Home.
2: HK Movers, home, offices, apartments and delivery, big or small, we move it all.
3: HK Movers,
2: local and long distance, we also ship cars, Kailor Transport and moving services.
3: For service with a smile, give us a call.
2: Call Mr. Harminder 416-524-6704.
3: 416-524-6704.
2: Visit 140 Advance Boulevard, Unit Number 10, Brampton.
4: Long distance moving specialist.
2: HK Movers.
5: HK Movers.
6: ਸ਼ਹਿਰ ਦੀ ਆਵਾਜ਼, ਦਿਲਾਂ ਦੀ ਪੁਕਾਰ, ਯੋਰ ਸਿਟੀ, ਯੋਰ ਵੌਇਸ, ਯੋਰ ਰੇਡੀਓ ਸਟਾਰ ਆ ਗਿਆ ਫੇਰ ਤੋਂ ਇੱਕ ਵਾਰ, ਤੁਹਾਡਾ ਆਪਣਾ CJMR 1320

0: ਸਵੀਟ ਮਹਿਲ ਵਾਲਿਆਂ ਦਾ ਬ੍ਰਾਂਡ ਨਿਊ ਪ੍ਰੈਜ਼ੀਡੈਂਟ ਕਨਵੈਨਸ਼ਨ ਸੈਂਟਰ 100 ਤੋਂ ਲੈ ਕੇ 700 ਦੀ ਕਪੈਸਿਟੀ, ਡਿਲੀਸ਼ੀਅਸ ਫੂਡ, ਖੁੱਲੀ ਡੁੱਲੀ ਪਾਰਕਿੰਗ, ਬਿਊਟੀਫੁਲ ਐਂਬੀਅੰਸ, ਮੀਟਿੰਗ, ਵਿਆਹ, ਬਰਥਡੇ ਪਾਰਟੀ, ਐਨੀਵਰਸਰੀ ਹੋਵੇ ਜਾਂ ਕੋਈ ਵੀ ਫੰਕਸ਼ਨ, ਭੁੱਲਿਓ ਨਾ ਸਵੀਟ ਮਹਿਲ ਵਾਲਿਆਂ ਦਾ ਪ੍ਰੈਜ਼ੀਡੈਂਟ ਕਨਵੈਨਸ਼ਨ ਸੈਂਟਰ 1133 ਕ੍ਰੈਡਿਟ ਸਟੋਨ ਰੋਡ ਵੌਨ. ਫਾਰ ਬੁਕਿੰਗ ਕਾਲ 416-433-9191.
1: ਪ੍ਰੈਜ਼ੀਡੈਂਟ ਕਨਵੈਨਸ਼ਨ ਸੈਂਟਰ.
2: ਨੁੜਕਰੋ ਕੇ ਕੈਲੇਡਨ ਸਬਜ਼ੀ ਫਾਰਮ ਤੋਂ ਤੁਸੀਂ ਹਰ ਤਰ੍ਹਾਂ ਦੀ ਗਰੋਸਰੀ, ਇੰਡੀਅਨ ਸਟਾਈਲ ਕਈਆਂ, ਦਾਤੀਆਂ, ਰੰਬੇ, ਖੁਰਪੇ, ਤੰਗਲੀਆਂ, ਫੋਲਡਿੰਗ ਬੈੱਡ, ਨਵਾਰੀ ਪਲੰਗ, ਮੂੜੇ, ਕੁਰਸੀਆਂ, ਟੇਬਲ, ਭਾਰੇ ਥੱਲੇ ਵਾਲੇ, ਹਰ ਤਰ੍ਹਾਂ ਦੇ ਹਰ ਸਾਈਜ਼ ਦੇ ਬਰਤਨ ਤੋਂ ਇਲਾਵਾ ਗਰੋਸਰੀ ਤੇ ਢੇਰ ਸਾਰੀ ਸੇਵਿੰਗ ਕਰ ਸਕਦੇ ਹੋ. ਸਾਗ ਬਣਿਆ ਬਣਾਇਆ ਵੀ ਮਿਲਦਾ ਹੈ, ਜਿੰਨਾ ਮਰਜ਼ੀ ਲਓ. ਜਾਂ ਘਰ ਲਿਆ ਕੇ ਸਾਗ ਤੁਸੀਂ ਖੁਦ ਬਣਾਉਣਾ ਹੈ ਤਾਂ ਕੈਲੇਡਨ ਸਬਜ਼ੀ ਫਾਰਮ ਤੇ ਆਓ. 1250 ਏਅਰਪੋਰਟ ਰੋਡ ਐਟ ਮੇਫੀਲ. ਜਾਣਕਾਰੀ ਲਈ ਕਾਲ ਕਰੋ 905-840-9000. ਕੈਲੇਡਨ ਸਬਜ਼ੀ ਫਾਰਮ.

0: Mithaiya, snacks, delicious food, perfect dining. Vyadi Paji. Live catering le 4 food trucks vine. Catering for all parties. Quality number 1. Breakfast, lunch, dinner sab milega. Toronto cha foodies the perfect location. Yani Sweet Mahal. 680 Rexdale Boulevard. For more information, call Subkha Kang 416-679-9191.
1: Sweet Mahal.
2: ਘਰ ਦਾ ਐਕਸਟੀਰੀਅਰ ਹੋਵੇ ਮਜ਼ਬੂਤ ਤੇ ਲੁੱਕ ਹੋਵੇ ਕਮਾਲ ਦੀ, ਇਹ ਹੈ ਕਮਾਲ ਓਰਕਲ ਕੰਸਟਰਕਸ਼ਨ ਲਿਮਿਟਿਡ ਦੀ। ਕੁਆਲਿਟੀ ਵਰਕ, ਪ੍ਰੋਫੈਸ਼ਨਲ ਸਰਵਿਸ, ਬਿਲਡ ਟੂ ਲਾਸਟ। ਮੈਨਸੂਰੀ ਤੇ ਸਟੋਨ ਵਰਕ, ਇੰਟਰਲਾਕਿੰਗ ਫੈਂਸਿੰਗ, ਪੈਰੀਓ, ਰਿਟੇਨਿੰਗ ਵਾਲਸ ਬਣਾਉਣਾ ਚਾਹੁੰਦੇ ਹੋ, ਲੈਂਡਸਕੇਪਿੰਗ, ਹਾਰਡਸਕੇਪਿੰਗ, ਤੁਹਾਡੇ ਐਕਸਟੀਰੀਅਰ ਪ੍ਰੋਜੈਕਟ ਲਈ ਕੰਪਲੀਟ ਸੋਲੂਸ਼ਨ ਓਰਕਲ ਕੰਸਟਰਕਸ਼ਨ। ਰਿਪੇਅਰ ਤੋਂ ਲੈ ਕੇ ਕੰਪਲੀਟ ਪ੍ਰੋਪਰਟੀ ਟ੍ਰਾਂਸਫਾਰਮੇਸ਼ਨ ਤੱਕ ਓਰਕਲ ਕੰਸਟਰਕਸ਼ਨ ਦਾ ਨਾਮ ਯਾਦ ਰੱਖਣਾ ਜੀ। ਅੱਜ ਹੀ ਕਾਲ ਕਰੋ 1-888-8956 ਜਾਂ 416-474-6836। ਓਰਕਲ ਕੰਸਟਰਕਸ਼ਨ, ਸਟਰੋਂਗ ਫਾਊਂਡੇਸ਼ਨਸ, ਲਾਸਟਿੰਗ ਰਿਜ਼ਲਟਸ।
0: ਜੇ ਬਿਜ਼ਨਸ ਦਾ ਕਰਨਾ ਚਾਹੁੰਦੇ ਹੋ ਪ੍ਰਚਾਰ, ਤਾਂ ਰੰਗਲਾ ਪੰਜਾਬ ਰੇਡੀਓ ਤੇ IPTV ਤੇ ਪ੍ਰਮੋਸ਼ਨ ਲਈ ਅੱਜ ਹੀ ਕਾਲ ਲਾਓ ਸਰਕਾਰ 416-716-7094, Monday to Friday 11 AM to 12 PM and 6 PM to 10 PM. To see 24/7 IPTV apne business di promotion kara sakte ho. Aaj hi call karo
3: 416-716-7094.
4: ਜਿਉਣਾ ਜਾਂ ਮਰਨਾ ਇਨਸਾਨ ਦੇ ਹੱਥ ਨਹੀਂ, ਪਰੰਤੂ ਇਸ ਸੰਸਾਰ ਤੋਂ ਤੁਰ ਗਏ ਪ੍ਰਾਣੀ ਦਾ ਉਸ ਦੀਆਂ ਧਾਰਮਿਕ ਰੋਹ ਰੀਤਾਂ ਦੇ ਨਾਲ ਉਸ ਨੂੰ ਵਿਦਾ ਕਰਨਾ ਸਾਡੇ ਵੱਸ ਹੈ। ਆਪਣੀ ਸੰਸਕ੍ਰਿਤੀ, ਆਪਣੀਆਂ ਧਾਰਮਿਕ ਰੋਹ ਰੀਤਾਂ ਮੁਤਾਬਕ ਅੰਤਮ ਰਸਮਾਂ ਵੇਲੇ ਯਾਦ ਰੱਖੋ ਰੈਕਸਡੇਲ ਦੇ ਵਿੱਚ ਲੋਟਸ ਫਿਊਨਰਲ ਹੋਮ, ਜਿੱਥੇ ਅੰਤਮ ਦਰਸ਼ਨਾਂ ਤੋਂ ਲੈ ਕੇ ਦਾਹ ਸੰਸਕਾਰ ਦੀਆਂ ਰਸਮਾਂ ਇੱਕੋ ਹੀ ਛੱਤ ਥੱਲੇ ਹੁੰਦੀਆਂ ਹਨ। ਲੋਟਸ ਫਿਊਨਰਲ ਹੋਮ ਦਾ ਸਾਰਾ ਸਟਾਫ ਤੁਹਾਡੀ ਭਾਸ਼ਾ ਪੰਜਾਬੀ ਹਿੰਦੀ ਵੀ ਬੋਲਦਾ ਹੈ। ਵਧੇਰੇ ਜਾਣਕਾਰੀ ਕਾਲ ਕਰੋ ਸਰਦਾਰ ਹਰਮਿੰਦਰ ਸਿੰਘ ਹੰਸੀ 647-547-8188 6475478188 Lotus Funeral Home।
5: ਨੰਗੇ ਆਏ ਤੇ ਨੰਗਿਆ ਹੀ ਜਾਣਾ, ਨਾ ਲਿਆਂਦਾ ਨਾ ਲੈ ਕੇ ਜਾਣਾ, ਉਹ ਤਨ ਤੇ ਪਾਇਆ ਕੱਪੜਾ ਜੋ ਵੀ ਪਾੜ ਪਾੜ ਕੇ ਲਾਉਣਾ, ਤਨ ਤੇ ਪਾਇਆ ਕੱਪੜਾ ਜੋ ਵੀ ਪਾੜ ਪਾੜ ਕੇ ਲਾਉਣਾ, ਓਏ ਮਨਾ ਨਾ ਕਰ ਮਨ ਆਈਆ, ਇੱਕ ਦਿਨ ਪੈਣਾ ਹੀ ਪਛਤਾਉਣਾ।
0: ਸ਼ਹਿਰ ਦੀ ਆਵਾਜ਼, ਦਿਲਾਂ ਦੀ ਪੁਕਾਰ, ਯੋਰ ਸਿਟੀ, ਯੋਰ ਵੋਇਸ, ਯੋਰ ਰੇਡੀਓ ਸਟਾਰ ਆ ਗਿਆ ਫੇਰ ਤੋਂ ਇੱਕ ਵਾਰ, ਤੁਹਾਡਾ ਆਪਣਾ CJMR 1320

0: ਲੱਖ ਮਸੀਦੀ ਜਸਤੇ ਸਜਦੇ ਕੀਤੇ ਤੇ ਮੰਦਰੀ ਦੀਵੇ ਬਾਲੇ। ਲੱਖ ਮਸੀਤੀ ਸਜਦੇ ਕੀਤੇ ਮੰਦਰੀ ਦੀਵੇ ਬਾਲੇ, ਗਿਰਜੇ ਵੜ ਸਲੀਬਾਂ ਪਾਈਆਂ ਖੂਬ ਗ੍ਰੰਥ ਖੰਗਾਲੇ। ਲੱਖ ਮਸੀਤੀ ਸਜਦੇ ਕੀਤੇ ਮੰਦਰੀ ਦੀਵੇ ਬਾਲੇ, ਗਿਰਜੇ ਵੜ ਸਲੀਬਾਂ ਪਾਈਆਂ ਤੇ ਖੂਬ ਗ੍ਰੰਥ ਖੰਗਾਲੇ। ਤਾਰਕ ਮੀਆਂ ਪਰ ਕਿਆ ਕਰੀਏ, ਮਨ ਕਾਲੇ ਦੇ ਕਾਲੇ, ਮਨ ਕਾਲੇ ਦੇ ਕਾਲੇ। ਤਾਰਕ ਗੁੱਜਰ ਸਾਹਿਬ ਦੀਆਂ ਇਹਨਾਂ ਸਤਰਾਂ ਦੇ ਨਾਲ ਅੱਜ ਦੀ ਸ਼ਾਮ ਦੀ ਮਹਿਫਲ ਨਾਲ ਜੁੜ ਬੈਠੇ ਤਮਾਮ ਸਰੋਤਿਆਂ ਦਰਸ਼ਕਾਂ ਦਾ ਹਾਰਦਿਕ ਨਿੱਘਾ ਸਵਾਗਤ ਹੈ ਜੀ। ਸਭ ਤੋਂ ਪਹਿਲਾਂ ਬੜੇ ਅਦਬ ਸਤਿਕਾਰ ਦੇ ਨਾਲ ਆਵਾਜ਼ ਦੇ ਰਾਹੀਂ ਦਾਸ ਦਿਲਬਾਗ ਸਿੰਘ ਚਾਵਲਾ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ। ਤੁਹਾਡਾ ਸਾਡਾ ਸਾਥ 9 ਵਜੇ ਤੱਕ ਰਹੇਗਾ ਤੇ ਅੱਜ ਦੀ ਇਸ ਮਹਿਫਲ ਦੇ ਵਿਚ ਐਜ ਯੂਜਲ ਸਾਥ ਦੇਣਗੇ ਸਰਦਾਰ ਗੁਰਨਾਮ ਸਿੰਘ ਜੀ ਅਕੀਦਾ ਗੱਲਬਾਤ ਲਈ ਅਤੇ ਮਿੰਟੂ ਗੁਰਸਰੀਆ ਜੀ। ਸਾਡੇ ਪਾਸ ਖ਼ਬਰਾਂ ਦੇ ਵੱਖ ਵੱਖ ਵਿਸ਼ੇਸ਼ ਬੁਲੇਟਿਨ ਨੇ ਜੋ ਤੁਹਾਡੇ ਨਾਲ ਸਾਂਝੇ ਕੀਤੇ ਜਾਣਗੇ। ਚਲੰਤ ਮਾਮਲਿਆਂ ਤੇ ਗੱਲਬਾਤ ਤੇ ਖ਼ਬਰਾਂ ਹਿੰਦੀ ਦੇ ਵਿਚ ਲੈ ਕੇ ਮੈਡਮ ਅੰਜੂ ਸਿੱਕਾ ਜੀ ਹਾਜ਼ਰ ਹੋਣਗੇ। ਆਪ ਸਭ ਦਾ ਧੰਨਵਾਦ ਪ੍ਰੋਗਰਾਮ ਨਾਲ ਜੁੜਨ ਲਈ, ਬਹੁਤ ਬਹੁਤ ਮਿਹਰਬਾਨੀ। ਬਰਾਏ ਮਿਹਰਬਾਨੀ ਜਿਸ ਮਾਧਿਅਮ ਦੇ ਰਾਹੀਂ ਤੁਸੀਂ ਸਾਨੂੰ ਸੁਣ ਰਹੇ ਹੋ ਜਾਂ ਦੇਖ ਰਹੇ ਹੋ, ਆਪਣੇ ਵਰਗੇ ਸੂਝਵਾਨ ਦੋਸਤਾਂ ਮਿੱਤਰਾਂ ਨੂੰ ਪ੍ਰੋਗਰਾਮ ਦੇ ਬਾਰੇ ਦੱਸ ਦੇਣਾ, ਧੰਨਵਾਦੀ ਹੋਵਾਂਗੇ। ਕੈਨੇਡਾ ਵਾਈਡ ਲੋਕਲ ਨੰਬਰ ਹੈ ਜੀ 647-910-1320, ਅਮਰੀਕਾ ਦੇ ਵਿਚ 641-741-1919। ਸਟੂਡੀਓ ਦੇ ਨੰਬਰ ਹੈ 905-813-1320, 9058-13-2320। ਪੇਸ਼ ਕਰਾਂਗੇ ਪਹਿਲੀਆਂ ਚੋਣਵੀਆਂ ਖ਼ਬਰਾਂ ਜਿਸ ਨੂੰ ਸਪਾਂਸਰ ਕਰਨਗੇ ਲੋਟਸ ਫਿਊਨਰਲ ਹੋਮ। ਰੱਬ ਨਾ ਕਰੇ ਜਦੋਂ ਕੋਈ ਪੁਰਾਣੀ ਤੁਰ ਜਾਵੇ, ਤੁਸੀਂ ਉਸ ਦੀਆਂ ਅੰਤਮ ਰਸਮਾਂ ਆਪਣੇ ਧਾਰਮਿਕ ਰੌਰੀਤਾਂ ਦੇ ਮੁਤਾਬਕ ਅਦਾ ਕਰਨੀਆਂ ਨੇ। 121 ਸਿਟੀ ਵਿਊ ਰੈਕਸਡਲ 3-4 ਵਲ ਕਿਚਨਰ ਦੇ ਵਿਚ ਵਾਕਿਆ ਨੇ ਵੀਰ ਹਰਮਿੰਦਰ ਹੰਸੀ ਜੀ ਤੇ ਉਨ੍ਹਾਂ ਦੀ ਟੀਮ ਨੂੰ 647-547-8188 ਤੇ ਕਾਲ ਕੀਤਾ ਜਾ ਸਕਦਾ ਹੈ। ਅਗਰ ਤੁਸੀਂ ਸਾਨੂੰ ਜਿੱਥੇ ਵੀ ਸੁਣ ਰਹੇ ਹੋ, ਅੱਜ ਮੈਨੂੰ ਸਕਾਰਬਰੋ ਵਾਲੇ ਪਾਸੇ ਜਾਣ ਦਾ ਮੌਕਾ ਮਿਲਿਆ ਕਿਸੇ ਕਾਰਨ ਕਰਕੇ, ਤਾਂ ਮੈਂ ਖੁਦ ਵੀ ਉਧਰ ਸੁਣਿਆ, ਬਹੁਤ ਸਮਾਂ ਪਹਿਲਾਂ ਵੀ ਸੁਣਦੇ ਸਾਂ, ਤਾਂ ਕੁਝ ਡਿਸਟਰਬੈਂਸ ਆਉਂਦੀ ਸੀ। ਪਰ ਸਕਾਰਬਰੋ ਦੇ ਵਿਚ ਕ੍ਰਿਸਟਲ ਕਲੀਅਰ ਗਲੀਆਂ ਦੇ ਵਿਚ ਸਾਊਂਡ ਜਿਹੜੀ ਹੈ ਉਹ ਸੁਣ ਕੇ ਮਨ ਦਗ ਦਗ ਹੋਇਆ। ਨਾਇਗਰਾ ਫਾਲ, ਬਫਲੋ, ਸੈਂਟ ਕੈਥਰੀਨ, ਬਰਲਿੰਗਟਨ, ਹਮਿਲਟਨ, ਮਿਲਟਨ, ਮਿਸੀਸਾਗਾ, ਬਰੈਂਪਟਨ, ਵੌਨ, ਮੇਜਰ ਮੈਕ ਤੋਂ ਲੈ ਕੇ ਕਿੰਗ ਸਿਟੀ ਤੋਂ ਲੈ ਕੇ ਬੈਰੀ ਸਾਈਡ ਤੋਂ ਵੀ ਕਾਲ ਆਈਆਂ ਨੇ। ਸਕਾਰਬਰੋ ਤੇ ਮਾਰਖਮ ਅੱਜ ਮੈਂ ਆਪਣੀ ਕੰਨੀ ਸੁਣ ਕੇ ਆਇਆ। ਪਿਕਰਿੰਗ, ਏਜੈਕਸ, ਗੋਲਫ ਤੋਂ 20 ਕਾਲਸ ਆਈਆਂ ਨੇ। ਆਪ ਸਭ ਦਾ ਫੀਡਬੈਕ ਦੇਣ ਲਈ ਧੰਨਵਾਦ। ਸਟੂਡੀਓ ਦਾ ਨੰਬਰ ਹੈ 905-813-1320, 9058-13-2320। ਅਗੇਨ ਕੋਈ 9 ਵਜੇ ਤੋਂ ਪਹਿਲਾਂ ਜਾਂ 9 ਵਜੇ ਤੋਂ ਬਾਅਦ ਫਿਰ ਰਾਤ ਦੇ ਪ੍ਰੋਗਰਾਮ ਦੀ ਜਿਹੜੀ ਹੈ ਡਿਸਟਰਬੈਂਸ, ਅਤੇ ਸਟਿਲ ਅਸੀਂ ਪਾਰਟ ਦਾ ਵੇਟ ਕਰ ਰਹੇ ਹਾਂ ਤੇ ਜਿੱਦਣ ਉਹ ਇੰਸਟਾਲ ਹੋ ਗਿਆ ਉਦੋਂ ਸਾਡੇ ਰਾਤ ਦੀ ਇਸ਼ੂ ਵੀ ਜਿਹੜਾ ਹੈ ਉਹ ਪੂਰੀ 9x9 ਤਾਂ ਨਹੀਂ, ਪਰ ਜਿੰਨੀ ਕੁ ਹੋ ਸਕਿਆ ਸਾਡੇ ਕੋਲ ਅਸੀਂ ਸਹੀ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ। ਤੁਹਾਡਾ ਸਭ ਦਾ ਫੀਡਬੈਕ ਦੇਣ ਲਈ ਧੰਨਵਾਦ। ਸਪੋਂਸਰਾਂ ਦੇ ਵਿੱਚ ਸ਼ਾਮਲ ਨੇ ਕਟਾਰੀਆ ਟੂਰਸ ਐਂਡ ਟਰੈਵਲ, ਟੋਰਾਂਟੋ ਟੂ ਦਿੱਲੀ ਤੁਹਾਨੂੰ 1-way ਟਿਕਟ ਜਿਹੜੀ ਹੈ ਉਹ 1060 ਦੀ ਮਿਲਣੀ ਹੈ ਤੇ ਟੋਰਾਂਟੋ ਟੂ ਦਿੱਲੀ ਆਉਣ ਜਾਣ 1580, ਟੋਰਾਂਟੋ ਟੂ ਸ੍ਰੀ ਅੰਮ੍ਰਿਤਸਰ ਆਉਣ ਜਾਣ ਦੀ ਟਿਕਟ ਤੁਹਾਨੂੰ ਮਿਲਣੀ ਹੈ ਜੀ 2340 ਦੀ ਤੇ 1-way 1285 ਦੀ। ਕਰਾਚੀ ਟੋਰਾਂਟੋ ਟੂ ਕਰਾਚੀ ਤੁਹਾਨੂੰ 1190 ਤੇ ਟੋਰਾਂਟੋ ਟੂ ਇਸਲਾਮਾਬਾਦ 1225, ਟੋਰਾਂਟੋ ਟੂ ਕਰਾਚੀ ਆਉਣ ਜਾਣ 2100 ਤੇ ਟੋਰਾਂਟੋ ਟੂ ਇਸਲਾਮਾਬਾਦ 2070। ਡੋਮਿਨਿਕਨ ਰਿਪਬਲਿਕ ਪੈਕੇਜ ਹੈ 1145 ਦਾ, ਮੈਕਸੀਕੋ 1060। ਟਿਕਟ ਬੁੱਕ ਕਰਨ ਤੋਂ ਪਹਿਲਾਂ ਆਪਣਾ ਪਾਸਪੋਰਟ ਚੈੱਕ ਕਰੋ, ਵੈਲਿਡ ਹੈ, ਡੇਟਾ ਵੈਲਿਡ ਨੇ, ਵੀਜ਼ਾ ਹੈ। ਟਿਕਟ ਬੁੱਕ ਕਰਨ ਲਈ 905-678-1200 ਉਸ ਲਈ ਅਪਲਾਈ ਕਰਨਾ। ਕੈਨੇਡੀਅਨ ਸਿਟੀਜ਼ਨ, ਸੁਪਰ ਵੀਜ਼ਾ, ਟਰੈਵਲ ਇੰਸ਼ੋਰੈਂਸ, ਕਿਸੇ ਵੀ ਸੰਦਰਭ ਵਿਚ ਗੱਲਬਾਤ ਕਰਨ ਲਈ ਨੰਬਰ ਹੈ 905-678-1200। ਸਵੇਰੇ 8:30 ਵਜੇ ਲੈ ਕੇ ਰਾਤ ਦੇ 11 ਵਜੇ ਤੱਕ 7 ਡੇਜ਼ ਖੁੱਲਦੇ ਨੇ। ਤੁਹਾਡੇ ਵੱਲੋਂ ਬਹੁਤ ਸਾਰੀਆਂ ਫੋਨ ਕਾਲਸ, ਫੀਡਬੈਕ ਵੱਖ ਵੱਖ ਵਿਸ਼ਿਆਂ ਤੇ ਆਉਂਦਾ ਰਹਿੰਦਾ, ਧੰਨਵਾਦ। ਪ੍ਰੋਗਰਾਮ ਨੂੰ ਪਸੰਦ ਕਰਨ ਲਈ ਬਹੁਤ ਬਹੁਤ ਸ਼ੁਕਰੀਆ। IPTV ਬਾਕਸ ਦੀ ਸਰਵਿਸ ਅਸੀਂ ਪ੍ਰੋਵਾਈਡ ਕਰਦੇ ਹਾਂ, 12 ਮਹੀਨਿਆਂ ਦਾ $100 ਹੈ ਤੇ 2 ਦਿਨ ਦਾ ਟਰਾਇਲ ਬਿਲਕੁਲ ਫਰੀ। 12 ਮਹੀਨੇ $100, 2 ਦਿਨ ਦਾ ਟਰਾਇਲ ਬਿਲਕੁਲ ਫਰੀ ਤੇ ਇਹਦੇ ਵਾਸਤੇ 6475545859 ਤੇ ਕਾਲ ਕੀਤਾ ਜਾ ਸਕਦਾ। ਦਿਸ ਪ੍ਰੋਗਰਾਮ ਸਪੋਂਸਰ ਬਾਏ ਸਵੀਟ ਮੈਲ, ਪ੍ਰੈਜੀਡੈਂਟ ਕਨਵੈਨਸ਼ਨ ਸੈਂਟਰ, ਸੁਖਰਾਜ ਕਾਂਤ, 416-6979-9699 ਅਤੇ ਲੁਧਿਆਣਾ ਟ੍ਰੇਡਿੰਗ ਇੰਕ ਰੇਡਾਸਨ ਮਿਕਲੋਗਲਨ ਦਾ ਏਰੀਆ ਜਿੱਥੇ ਤੁਸੀਂ ਇੰਡੀਆ ਪੈਸੇ ਭੇਜਣ ਸਮੇਂ ਇੰਡੀਆ ਤੋਂ ਪੈਸੇ ਮੰਗਾਉਣ ਸਮੇਂ ਵੱਧ ਰੇਟ ਫਾਸਟ ਭਰੋਸੇਯੋਗ ਸਰਵਿਸ ਲਈ ਕਾਲ ਕਰ ਸਕਦੇ ਹੋ। ਲੁਧਿਆਣਾ ਟ੍ਰੇਡਿੰਗ ਇੰਕ 24 ਘੰਟਿਆਂ ਦੇ ਅੰਦਰ ਤੁਸੀਂ ਆਪਣੇ ਅਕਾਊਂਟ ਚ ਪੈਸੇ ਭੇਜਣੇ ਨੇ 905-909-5400 ਤੇ ਲੋਪੇਸ਼ ਨੇ ਟਾਪ ਚੋਇਸ ਇਲੈਕਟ੍ਰਾਨਿਕਸ ਟਾੜਾ ਆਟੋ ਇਲੈਕਟ੍ਰਿਕ ਜੱਗੀ ਅਕਾਊਂਟ ਤੋਂ ਸਰਦਾਰ ਗੁਰਮੀਤ ਸਿੰਘ ਜੱਗੀ ਵੀਰ ਰਾਣਾ ਜੀ 905-677-4444 ਅਤੇ ਪ੍ਰੋਗਰਾਮ ਦੇ ਪ੍ਰਾਊਡ ਸਪਾਂਸਰਾਂ ਦੇ ਵਿਚ ਸ਼ਾਮਲ ਸਮੋਸਾ ਸਵੀਟਸ ਐਂਡ ਫੈਕਟਰੀ ਦੇ ਸਹਿਯੋਗ ਦੇ ਨਾਲ ਚੋਣਵੀਆਂ ਖਬਰਾਂ ਕੁਝ ਇਸ ਪ੍ਰਕਾਰ।
1: Real news, real impact, showing you real world. CJMR 1320. CJMR 1320. The voice of...
0: Akashwani 1320 AM Chawla News Network Toronto, CNN Toronto, CJMR 1320 AM te. Peshne chonviyan khabra. Bharat Canada vapar samjhote te galbaat da agla daur 5 October to shuru hovega. ਭਾਰਤੀ ਵਣਜ ਅਤੇ ਉਦਯੋਗ ਮੰਤਰੀ ਪਿਊਸ਼ ਗੋਇਲ ਨੇ ਅੱਜ ਕਿਹਾ ਹੈ ਕਿ ਭਾਰਤ ਅਤੇ ਕੈਨੇਡਾ ਵਿਚਾਲੇ ਵਿਆਪਕ ਆਰਥਿਕ ਭਾਈਵਾਲੀ ਸਮਝੌਤੇ ਨੂੰ ਲੈ ਕੇ ਗੱਲਬਾਤ ਅੱਗੇ ਵਧ ਰਹੀ ਹੈ ਅਤੇ ਵਾਰਤਾ ਦਾ ਅਗਲਾ ਦੌਰ 5 ਅਕਤੂਬਰ ਤੋਂ ਸ਼ੁਰੂ ਹੋਵੇਗਾ। ਗੋਇਲ ਨੇ ਪੱਤਰਕਾਰਾਂ ਨੂੰ ਕਿਹਾ ਕਿ ਅਗਲੇ 90 ਦਿਨਾਂ ਤੱਕ ਭਾਰਤ ਕੈਨੇਡਾ ਸਬੰਧਾਂ ਲਈ ਬਹੁਤ ਮਹੱਤਵਪੂਰਨ ਸਮਾਂ ਹੋਣ ਜਾ ਰਹੇ ਨੇ। ਦੋਵਾਂ ਦੇਸ਼ਾਂ ਵਿਚਾਲੇ ਸੀਈਪੀਏ ਵਾਰਤਾ ਦਾ ਚੌਥਾ ਦੌਰ 18 September ਨੂੰ ਨਵੀਂ ਦਿੱਲੀ ਚੋਂ ਸਮਾਪਤ ਹੋਇਆ। ਦੋਵੇਂ ਦੇਸ਼ ਇਸ ਸਾਲ ਦੇ ਅੰਤ ਤੱਕ ਗੱਲਬਾਤ ਪੂਰੀ ਕਰਨ ਦਾ ਟੀਚਾ ਰੱਖ ਰਹੇ ਹਨ, ਜਿਸ ਕਾਰਨ ਵਾਰਤਾ ਹੀ ਰਫ਼ਤਾਰ ਕੀਤੀ ਗਈ ਹੈ। ਕੈਨੇਡਾ ਦੇ ਅੰਤਰਰਾਸ਼ਟਰੀ ਵਪਾਰ ਮੰਤਰੀ ਜਨਾਬ ਮਨਿੰਦਰ ਸਿੱਧੂ ਪਿਛਲੇ ਹਫ਼ਤੇ ਗੋਇਲ ਨਾਲ ਗੱਲਬਾਤ ਲਈ ਮੁੰਬਈ ਆਏ ਸਨ। ਭਾਰਤ ਤੋਂ ਕੈਨੇਡਾ ਨੂੰ ਹੋਣ ਵਾਲੇ ਪ੍ਰਮੁੱਖ ਨਿਰਯਾਤ ਵਿਚ ਦਵਾਈਆਂ, ਲੋਹਾ, ਇਸਪਾਤ ਅਤੇ ਸਮੁੰਦਰੀ ਉਤਪਾਦ, ਸੂਤੀ ਕੱਪੜੇ, ਇਲੈਕਟ੍ਰਾਨਿਕ ਸਮਾਨ ਅਤੇ ਰਸਾਇਣ ਸ਼ਾਮਲ ਹਨ। ਉਥੇ ਹੀ ਕੈਨੇਡਾ ਤੋਂ ਭਾਰਤ ਮੁੱਖ ਤੌਰ ਤੇ ਦਾਲਾਂ, ਮੋਤੀ, ਕੋਲਾ, ਖਾਦਾਂ, ਕਾਗਜ਼ ਅਤੇ ਕੱਚੇ ਤੇਲ ਦਾ ਆਯਾਤ ਕਰਦਾ ਹੈ। ਉਧਰ ਮਿਜ਼ਾਈਲ ਡਰੋਨ ਜਾਂ UFO ਚਰਚਾ ਛਿੜ ਗਈ ਹੈ। ਤਹਿਰਾਨ ਦੇ ਆਸਮਾਨ ਚੋਂ 50 ਸਾਲ ਬਾਅਦ ਮੁੜ ਰਹੱਸਮਈ ਰੋਸ਼ਨੀ ਦਿਸੀ ਹੈ। ਸੋਸ਼ਲ ਮੀਡੀਆ ਤੇ ਰਹੱਸਮਈ ਵੀਡੀਓ ਸਾਹਮਣੇ ਆਏ ਹਨ। ਦਸਿਆ ਜਾ ਰਿਹਾ ਹੈ ਕਿ ਇਹ ਵੀਡੀਓ 20 September ਨੂੰ ਰਿਕਾਰਡ ਕੀਤਾ ਗਿਆ ਸੀ। ਪੋਸਟ ਵਿਚ ਦਾਅਵਾ ਕੀਤਾ ਗਿਆ ਹੈ ਕਿ ਇਹ ਘਟਨਾ ਤਹਿਰਾਨ ਵਿਚ ਆਦੇ ਦੇਗਨ ਐਕਸਪ੍ਰੈਸ ਵੇ ਦੇ ਨੇੜੇ ਵਾਪਰੀ ਹੈ। ਇਹ ਰਹੱਸਮਈ ਵਸਤੂ ਦੇ ਸਹੀ ਸਥਾਨ, ਉਚਾਈ, ਗਤੀ ਜਾਂ ਆਕਾਰ ਬਾਰੇ ਅਜੇ ਤੱਕ ਕੋਈ ਅਧਿਕਾਰਤ ਜਾਣਕਾਰੀ ਨਹੀਂ ਹੈ। ਇਰਾਨੀ ਅਧਿਕਾਰੀਆਂ ਨੇ ਇਸ ਦੀ ਪਛਾਣ ਜਾਂ ਇਹ ਖਤਰਾ ਪੈਦਾ ਕਰਦਾ ਹੈ ਜਾਂ ਨਹੀਂ ਇਸ ਬਾਰੇ ਅਜੇ ਤੱਕ ਕੋਈ ਬਿਆਨ ਜਾਰੀ ਨਹੀਂ ਕੀਤਾ। ਇਹ ਕਲਿਪ ਇਰਾਨ, ਸੰਯੁਕਤ ਰਾਜ ਅਮਰੀਕਾ ਅਤੇ ਇਜ਼ਰਾਈਲ ਵਿਚਕਾਰ ਵਾਧੇ ਤਣਾਅ ਦੇ ਵਿਚਕਾਰ ਆਏ ਹਨ। ਇਨ੍ਹਾਂ ਨਵੀਆਂ ਵੀਡੀਓਜ਼ ਨੇ 1976 ਵਿਚ ਤਹਿਰਾਨ ਉਤੇ ਵਾਪਰੀ ਇਕ ਮਸ਼ਹੂਰ ਹਵਾਈ ਘਟਨਾ ਦੀਆਂ ਯਾਦਾਂ ਨੂੰ ਵੀ ਤਾਜ਼ਾ ਕਰ ਦਿੱਤਾ। ਇਹ ਘਟਨਾ 19 September 1976 ਨੂੰ ਵਾਪਰੀ ਸੀ, ਜਦੋਂ ਇਰਾਨੀ ਅਧਿਕਾਰੀਆਂ ਨੇ ਅਸਮਾਨ ਵਿਚ ਇਕ ਚਮਕਦਾਰ ਚੀਜ਼ ਦੇਖੀ ਸੀ। ਰਿਪੋਰਟਾਂ ਦੇ ਅਨੁਸਾਰ ਇਰਾਨੀ F-4 ਲੜਾਕੂ ਜਹਾਜ਼ਾਂ ਨੂੰ ਵਸਤੂ ਦੀ ਜਾਂਚ ਕਰਨ ਲਈ ਭੇਜਿਆ ਗਿਆ ਸੀ। ਇਹ ਘਟਨਾ ਬਾਅਦ ਵਿਚ UFO ਖੋਜਕਰਤਾਵਾਂ ਵਿਚ ਚਰਚਾ ਦਾ ਇਕ ਵੱਡਾ ਵਿਸ਼ਾ ਬਣ ਗਈ ਹੈ। ਅਮਰੀਕੀ ਸਰਕਾਰ ਦੇ ਗੈਰ ਵਰਗੀਕ੍ਰਿਤ ਰਿਕਾਰਡਾਂ ਵਿਚ 1976 ਦੀ ਘਟਨਾ ਬਾਰੇ ਰਿਪੋਰਟਾਂ ਵੀ ਸ਼ਾਮਲ ਹਨ। ਇਹ ਦਸਤਾਵੇਜ਼ ਇਸ ਗੱਲ ਦੀ ਪੁਸ਼ਟੀ ਕਰਦੇ ਹਨ ਕਿ 1976 ਦੇ ਦ੍ਰਿਸ਼ ਨੂੰ ਅਧਿਕਾਰਤ ਤੌਰ ਤੇ ਰਿਪੋਰਟ ਕੀਤਾ ਗਿਆ ਸੀ ਅਤੇ ਜਾਂਚ ਕੀਤੀ ਗਈ ਸੀ। ਹਾਲਾਂਕਿ ਇਸ ਗੱਲ ਦਾ ਕੋਈ ਸਬੂਤ ਨਹੀਂ ਹੈ ਕਿ 1976 ਦੇ ਦ੍ਰਿਸ਼ ਇਸ ਹਫ਼ਤੇ ਤਹਿਰਾਨ ਵਿਚ ਫਰਮਾਈਆਂ ਗਈਆਂ ਲਾਈਟਾਂ ਨਾਲ ਜੁੜੇ ਹੋਏ ਹਨ। ਹਾਲਾਂਕਿ ਇਨ੍ਹਾਂ ਨਵੇਂ ਵੀਡੀਓਜ਼ ਦੀ ਸੁਤੰਤਰ ਤੌਰ ਤੇ ਪੁਸ਼ਟੀ ਨਹੀਂ ਕੀਤੀ ਗਈ ਹੈ ਅਤੇ ਇਸ ਗੱਲ ਦੀ ਕੋਈ ਪੁਸ਼ਟੀ ਨਹੀਂ ਹੈ ਕਿ ਇਹ ਵਸਤੂ ਕੋਈ ਅਣਪਛਾਤਾ ਜਹਾਜ਼, ਫੌਜੀ ਡਰੋਨ ਜਾਂ ਕੋਈ ਹੋਰ ਅਸਾਧਾਰਨ ਵਸਤੂ ਹੈ। ਉਧਰ ਓਨਟੇਰੀਓ ਦੇ ਵਿਚ ਗੋਲੀਆਂ ਚੱਲੀਆਂ ਨੇ। ਪੁਲਿਸ ਦੇ ਬੰਦੂਕਧਾਰੀ ਗੰਭੀਰ ਰੂਪ ਦੇ ਜ਼ਖਮੀ। ਓਨਟੇਰੀਓ ਦੇ ਉੱਤਰ ਪੂਰਬੀ ਖੇਤਰ ਵਿਚ ਇਹ ਗੋਲੀਬਾਰੀ ਹੋਈ ਹੈ, ਜਿਸ ਕਾਰਨ ਇਕ ਪੁਲਿਸ ਅਫਸਰ ਅਤੇ ਬੰਦੂਕਧਾਰੀ ਗੰਭੀਰ ਜ਼ਖਮੀ ਦੱਸੇ ਜਾ ਰਹੇ ਨੇ, ਜਿਹੜੇ ਹਸਪਤਾਲ ਚ ਇਲਾਜ ਚੱਲ ਰਿਹਾ ਹੈ। ਸੂਬਾਈ ਪੁਲਿਸ ਅਧਿਕਾਰੀ ਵਜੋਂ ਅੱਜ ਸਾਂਝੀ ਕੀਤੀ ਗਈ ਜਾਣਕਾਰੀ ਅਨੁਸਾਰ ਕੱਲ ਸ਼ਾਮ 7 PM ਬੈਲੇਵਿਲ ਪੁਲਿਸ ਦਾ ਅਧਿਕਾਰੀ ਯਹੂਦੀਆਂ ਵੱਲੋਂ ਆਪਣੇ ਪੂਜਾ ਸਥਾਨ ਨੇੜੇ ਮੌਜੂਦ ਸੀ ਤਾਂ ਬੰਦੂਕ ਲੈ ਕੇ ਆਏ ਵਿਅਕਤੀ ਨੇ ਪੁਲਿਸ ਅਧਿਕਾਰੀ ਤੇ ਗੋਲੀ ਚਲਾ ਦਿੱਤੀ। ਜਵਾਬੀ ਕਾਰਵਾਈ ਵਿਚ ਪੁਲਿਸ ਵਾਲੇ ਨੇ ਵੀ ਕਈ ਗੋਲੀਆਂ ਚਲਾਈਆਂ। ਦੋਵਾਂ ਜ਼ਖਮੀਆਂ ਨੂੰ ਹਾਸਪਿਟਲ ਦੇ ਵਿਚ ਦਾਖਲ ਕਰਵਾਇਆ ਗਿਆ, ਜਿੱਥੇ ਦੋਹਾਂ ਦੀ ਹਾਲਤ ਗੰਭੀਰ ਹੋਣ ਬਾਰੇ ਦੱਸਿਆ ਗਿਆ ਹੈ। ਸਪੈਸ਼ਲ ਜਾਂਚ ਟੀਮ ਨੇ ਮਾਮਲੇ ਦੀ ਜਾਂਚ ਦਾ ਜਿੰਮਾ ਆਪਣੇ ਹੱਥ ਵਿਚ ਲੈ ਕੇ ਜਾਂਚ ਆਰੰਭ ਕਰ ਦਿੱਤੀ ਹੈ। ਪੁਲਿਸ ਅਧਿਕਾਰੀ ਨੇ ਇਹ ਨਹੀਂ ਦਸਿਆ ਕਿ ਬੰਦੂਕਧਾਰੀ ਦਾ ਨਿਸ਼ਾਨਾ ਆਪਣਾ ਮੇਲਾ ਮਨਾ ਰਹੇ ਯਹੂਦੀ ਲੋਕ ਸਨ ਜਾਂ ਕੁਝ ਹੋਰ। ਗੋਲੀਬਾਰੀ ਮੌਕੇ ਯਹੂਦੀ ਭਾਈਚਾਰਾ ਆਪਣਾ ਤਿਉਹਾਰ ਜੂਮ ਕੁਪੂਰਾ ਬਣਾ ਰਹੇ ਸਨ। ਓਨਟਾਰੀਓ ਦੇ ਮੁੱਖ ਮੰਤਰੀ ਡੱਗ ਫੋਰਡ ਨੇ ਗੋਲੀਬਾਰੀ ਦੀ ਨਿੰਦਾ ਕਰਦਿਆਂ ਯਹੂਦੀ ਭਾਈਚਾਰੇ ਨਾਲ ਹਮਦਰਦੀ ਪ੍ਰਗਟਾਈ। ਦਹਿਸ਼ਤਗਰਦਾਂ ਤੇ ਸੁਰੱਖਿਆ ਬਲਾਂ ਦਰਮਿਆਨ ਮੁਕਾਬਲਾ ਹੋਇਆ। ਪਾਕਿਸਤਾਨ ਦੇ ਉੱਤਰ ਪੱਛਮੀ ਖੇਤਰ ਵਿਚ ਇਹ ਮੁਕਾਬਲਾ ਹੋਇਆ ਹੈ ਔਰ ਪਾਬੰਦੀਸ਼ੁਦਾ ਤਹਿਰੀਕੇ ਤਾਲਿਬਾਨ ਪਾਕਿਸਤਾਨ ਦੇ 8 ਦਹਿਸ਼ਤਗਰਦ ਅਤੇ 2 ਸੀਨੀਅਰ ਅਧਿਕਾਰੀ ਸਮੇਤ 6 ਸੁਰੱਖਿਆ ਮੁਲਾਜ਼ਮ ਮਾਰੇ ਜਾਣ ਦੀ ਖ਼ਬਰ ਹੈ। ਇਹ ਜਾਣਕਾਰੀ ਪਾਕਿਸਤਾਨੀ ਫੌਜ ਦੇ ਅਧਿਕਾਰੀਆਂ ਨੇ ਖੁਦ ਸਾਂਝੀ ਕੀਤੀ ਹੈ। ਪਾਕਿਸਤਾਨੀ ਫੌਜ ਦੇ ਮੀਡੀਆ ਵਿੰਗ ਇੰਟਰ ਸਰਵਿਸ ਪਬਲਿਕ ਰਿਲੇਸ਼ਨਜ਼ ਮੁਤਾਬਕ ਇਹ ਘਟਨਾ ਖੈਬਰ ਪਖਤੂਨਵਾ ਸੂਬੇ ਦੇ ਹੰਗੂ ਜ਼ਿਲ੍ਹੇ ਵਿਚ ਹੰਗੂ ਟਲ ਰੋਡ ਤੇ ਵਾਪਰੀ ਦੱਸੀ ਜਾਂਦੀ ਹੈ। ਅਮਰੀਕੀ ਸੈਨਾ ਦਾ ਖਰਚ 43.6 ਅਰਬ ਡਾਲਰ ਤੇ ਪੁੱਜਾ ਹੈ। ਸੰਘਰਸ਼ ਤੇ ਹਰ ਮਹੀਨੇ 3 ਅਰਬ ਡਾਲਰ ਖਰਚ ਹੋਣ ਦਾ ਅਨੁਮਾਨ ਹੈ। ਇਰਾਨ ਖਿਲਾਫ਼ ਚੱਲ ਰਹੀ ਜੰਗ ਤੇ 3 ਸਤੰਬਰ ਤੱਕ ਅਮਰੀਕੀ ਸੈਨਾ ਦਾ ਖਰਚਾ ਵਧ ਕੇ 43.6 ਅਰਬ ਅਮਰੀਕੀ ਡਾਲਰ ਹੋ ਗਿਆ। ਇਸ ਹਫ਼ਤੇ ਸੰਸਦ ਮੈਂਬਰਾਂ ਨੂੰ ਦਿੱਤੇ ਗਏ ਨਵੇਂ ਅਨੁਮਾਨ ਵਿਚ ਇਹ ਜਾਣਕਾਰੀ ਦਿੱਤੀ ਗਈ ਹੈ। ਮੱਧ ਪੂਰਬ ਚੋਂ ਮੁਹਿੰਮ ਦੀ ਨਿਗਰਾਨੀ ਕਰਨ ਵਾਲੀ ਅਮਰੀਕੀ ਸੈਂਟਰਲ ਕਮਾਂਡ ਦੇ ਇਹ ਅੰਕੜੇ 28 ਫਰਵਰੀ ਨੂੰ ਅਮਰੀਕਾ ਦੀ ਹੁਣ ਤੱਕ ਦੀ ਸਭ ਤੋਂ ਨਵੀਂ ਲਾਗਤ ਦੱਸਦੇ ਹਨ। ਲੰਘੇ ਮੰਗਲਵਾਰ ਨੂੰ ਜਾਰੀ ਕਾਂਗਰਸ਼ ਬਜਟ ਦਫ਼ਤਰ ਦੀ ਰਿਪੋਰਟ ਚ ਕਿਹਾ ਗਿਆ ਹੈ ਕਿ 1 ਅਗਸਤ ਤੱਕ ਇਸ ਜੰਗ ਤੇ 38 ਅਰਬ ਅਮਰੀਕੀ ਡਾਲਰ ਖਰਚ ਹੋਏ ਹਨ ਅਤੇ ਇਸ ਸੰਘਰਸ਼ ਤੇ ਹਰ ਮਹੀਨੇ ਤਕਰੀਬਨ 3 ਅਰਬ ਅਮਰੀਕੀ ਡਾਲਰ ਖਰਚ ਹੁੰਦੇ ਰਹਿਣਗੇ। ਉਧਰ ਗੁੱਡ ਮਾਰਨਿੰਗ ਸ਼ੋਅ ਦੇ ਵਿਚ ਤੁਸੀਂ ਖ਼ਬਰ ਸੁਣੀ ਸੀ ਕਿ ਟਰੰਪ ਨੇ H-1B ਫੀਸ ਲਈ 1 ਲੱਖ ਡਾਲਰ ਦੀ ਅਦਾਇਗੀ ਦੀ ਸ਼ਰਤ ਵਧਾ ਦਿੱਤੀ ਹੈ। ਅਮਰੀਕੀ ਰਾਸ਼ਟਰਪਤੀ ਟਰੰਪ ਨੇ ਕੁਝ H-1B ਵੀਜ਼ਾ ਅਰਜ਼ੀਆਂ ਲਈ 1 ਲੱਖ ਡਾਲਰ ਦੀ ਅਦਾਇਗੀ ਦੀ ਸ਼ਰਤ ਨੂੰ 1 ਹੋਰ ਸਾਲ ਲਈ ਵਧਾ ਦਿੱਤਾ ਹੈ, ਜਿਸ ਨਾਲ ਅਮਰੀਕਾ ਵਿਚ ਹੁਨਰਮੰਦ ਵਿਦੇਸ਼ੀ ਕਾਮਿਆਂ ਨੂੰ ਲਿਆਉਣ ਦੀ ਇੱਛਾ ਰੱਖਣ ਵਾਲੇ ਮਾਲਕਾਂ ਲਈ 1 ਵੱਡੀ ਰੁਕਾਵਟ ਬਣੀ ਰਹੇਗੀ। ਟਰੰਪ ਵੱਲੋਂ ਅੱਜ ਦਸਤਖਤ ਕੀਤੇ ਗਏ ਐਲਾਨਨਾਮੇ ਤਹਿਤ ਸਤੰਬਰ 2025 ਵਿਚ ਲਗਾਈਆਂ ਗਈਆਂ ਪਾਬੰਦੀਆਂ 21 ਸਪਟੰਬਰ 2027 ਤੱਕ ਲਾਗੂ ਰਹਿਣਗੀਆਂ। ਭਾਰਤ ਅਤੇ ਨਿਊਜ਼ੀਲੈਂਡ ਦਰਮਿਆਨ ਮੁਕਤ ਵਪਾਰ ਸਮਝੌਤਾ 20 ਅਕਤੂਬਰ ਤੋਂ ਹੋਵੇਗਾ ਲਾਗੂ। ਭਾਰਤੀ ਵਣਜ ਅਤੇ ਉਦਯੋਗ ਮੰਤਰੀ ਪਿਊਸ਼ ਗੋਇਲ ਨੇ ਅੱਜ ਕਿਹਾ ਹੈ ਕਿ ਇਸ ਕਦਮ ਨਾਲ ਦੋਵਾਂ ਮੁਲਕਾਂ ਦਰਮਿਆਨ ਦੁਵੱਲੇ ਵਪਾਰ ਦੇ ਨਿਵੇਸ਼ ਨੂੰ ਹੁੰਗਾਰਾ ਮਿਲੇਗਾ। ਉਨ੍ਹਾਂ ਪੱਤਰਕਾਰਾਂ ਨੂੰ ਦਸਿਆ ਹੈ ਕਿ 27 ਅਪ੍ਰੈਲ ਨੂੰ ਸਹੀ ਬੰਦ ਹੋਇਆ ਇਹ ਸਮਝੌਤਾ ਲਾਗੂ ਹੁੰਦੇ ਹੀ ਨਿਊਜ਼ੀਲੈਂਡ ਨੂੰ ਹੋਣ ਵਾਲੀ ਭਾਰਤ ਦੀ 100% ਬਰਾਮਦ ਨੂੰ ਟੈਕਸ ਮੁਕਤ ਪਹੁੰਚ ਮਿਲ ਜਾਵੇਗੀ। ਇਹ ਸਮਝੌਤਾ ਅਗਲੇ 15 ਸਾਲਾਂ ਲਈ ਨਿਊਜ਼ੀਲੈਂਡ ਤੋਂ ਭਾਰਤ ਚੋਂ 20 ਅਰਬ ਅਮਰੀਕੀ ਡਾਲਰ ਦੇ ਵੱਡੇ ਨਿਵੇਸ਼ ਦਾ ਵੀ ਰਾਹ ਖੋਲਦਾ ਹੈ। ਇੱਥੇ ਖ਼ਬਰਾਂ ਨੂੰ ਇਕ ਬ੍ਰੇਕ ਤੋਂ ਬਾਅਦ ਅਗਲੇ ਹਿੱਸੇ ਦੇ ਵਿਚ ਫਿਰ ਖ਼ਬਰਾਂ ਲੈ ਕੇ ਪੰਜਾਬ ਤੋਂ ਰੀਮਾ ਗੋਗਲਾਨੀ ਜੀ ਜਾਂ ਚਰਨਜੀਤ ਸਿੰਘ ਜੋਗੀ ਹਾਜ਼ਰ ਹੋਣਗੇ। ਪ੍ਰੋਗਰਾਮ ਨੂੰ ਸੁਣਦੇ ਰਹਿਣ ਲਈ ਆਪ ਜੀ ਦਾ ਬਹੁਤ ਬਹੁਤ ਧੰਨਵਾਦ। ਪ੍ਰੋਗਰਾਮ ਤੁਸੀਂ ਅਗਰ ਸਪਾਂਸਰ ਕਰਨਾ ਚਾਹੋ, ਜਿੱਥੇ ਤੱਕ ਸਾਡੀ ਆਵਾਜ਼ ਪਹੁੰਚਦੀ ਹੈ, ਨੈਗਰਾ ਫਾਲ ਤੋਂ ਬਫਲੋ, ਸੈਂਟ ਕੈਥਰੀਨ, ਬਰਲਿੰਗਟਨ, ਹਮਿਲਟਨ, ਮਿਲਟਨ, ਮਿਸੀਸਾਗਾ, ਬ੍ਰੈਂਪਟਨ, ਡੌਨ, ਮੇਜਰ ਮੈਕ, ਕਿੰਗ ਸਿਟੀ, ਬੈਰੀ, ਸਕਾਰਬਰੋ, ਮਾਰਕਮ, ਪਿਕਰਿੰਗ, ਐਜੈਕਸ, ਗੋਲਫ ਅਤੇ ਆਦਿ ਹੋਰ ਸ਼ਹਿਰਾਂ ਦੇ ਵਿਚ ਅੱਜ ਮੈਂ ਖੁਦ ਸਕਾਰਬਰੋ ਵਾਲੇ ਪਾਸੇ ਜਾ ਕੇ ਸੁਣ ਕੇ ਆਇਆ। ਕ੍ਰਿਸਟਲ ਕਲੀਅਰ ਟੈਲੀ ਵਾਂਗੂ ਟਣਕ ਦੀ ਆਵਾਜ਼। ਕਿਸੇ ਨੇ ਰੇਡੀਓ ਸ਼ੁਰੂ ਕਰਨਾ, ਫਸਟ ਕਮ ਫਸਟ ਸਰਵ। ਅੱਜ ਅਰਸ਼ੁਰਾ ਨੇ ਕੁਝ ਕੰਟਰੈਕਟ ਸਹੀ ਬੰਦ ਕੀਤੇ ਨੇ, ਜੋ ਪਹਿਲਾਂ ਆਵੇਗਾ ਲੈ ਜਾਵੇਗਾ, ਜੋ ਰਹਿ ਗਿਆ ਸੋ ਰਹਿ ਗਿਆ, ਫਿਰ ਗੱਡੀ ਲੰਘ ਜਾਣੀ ਹੈ, ਫਿਰ ਆਉਗੀ ਸੀਟ ਖਾਲੀ ਹੋਊਗੀ ਜਾਂ ਨਹੀਂ ਹੋਊਗੀ ਗੱਲ ਵੱਖਰੀ ਹੈ, ਪਰ ਚੋਣਵੇਂ ਸਮੇਂ ਜਿਹੜੇ ਨੇ ਉਹ ਜੇਕਰ ਤੁਸੀਂ ਸਵੇਰ ਤੋਂ ਲੈ ਕੇ ਸ਼ਾਮ ਤੱਕ ਆਪਣਾ ਰਾਖਵਾਂ ਕਰਨਾ ਚਾਹੁੰਦੇ ਹੋ ਤਾਂ ਤੁਸੀਂ ਅਰਸ਼ ਨੂੰ ਕਾਲ ਕਰ ਸਕਦੇ ਹੋ। ਸਟੇਟ ਆਫ ਦੀ ਆਰਟ ਸਟੂਡੀਓ ਤੁਹਾਡੀ ਹੁਣ ਤਾਂ ਸਾਈਨ ਲੱਗ ਚੁੱਕੇ ਨੇ ਡਿਕਸੀ ਗੁਰਦੁਆਰਾ ਸਾਹਿਬ ਦੇ ਨਜ਼ਦੀਕ ਔਰ ਡਿਕਸੀ ਡਰਿਊ ਦੇ ਏਰੀਏ ਦੇ ਵਿਚ ਤੁਹਾਨੂੰ ਪੋਡਕਾਸਟ ਰੂਮ ਵੀ ਮਿਲੇਗਾ। ਤੁਹਾਡੇ ਲਈ ਸਾਰੀਆਂ ਸੁੱਖ ਸਹੂਲਤਾਂ ਹੋਣਗੀਆਂ, ਖੁੱਲੀ ਡੁੱਲੀ ਪਾਰਕਿੰਗ ਹੋਵੇਗੀ ਅਤੇ ਤੁਹਾਡੇ ਨਾਲ ਆਏ ਹੋਏ ਜਿਹੜੇ ਗੈਸਟ ਨੇ ਉਹਨਾਂ ਵੱਲ ਜਿਹੜੇ ਨੇ ਉਹ ਇੰਜ ਮਹਿਸੂਸ ਕਰਨਗੇ ਕਿ ਜਿਵੇਂ ਤੁਸੀਂ ਸਟੂਡੀਓ ਦੇ ਵਿਚ ਬੈਠੇ ਹੁੰਦੇ ਹੋ। ਤੁਹਾਨੂੰ ਅਹਿਸਾਸ ਹੋਵੇਗਾ ਕਿ ਤੁਸੀਂ ਕਿਸੇ ਦੀ ਇੰਟਰਵਿਊ ਕਰ ਰਹੇ ਹੋ, ਤੁਹਾਨੂੰ ਮਾਣ ਮਹਿਸੂਸ ਹੋਵੇਗਾ ਕਿ ਤੁਸੀਂ ਕਿਸੇ ਨੂੰ ਰੇਡੀਓ ਸਟੇਸ਼ਨ ਤੇ ਸੱਦਾ ਪੱਤਰ ਦਿੱਤਾ ਹੈ। ਸੋ ਤਿਆਰੀ ਪੂਰੀ ਹੈ ਜੀ, ਅੱਜ ਕੁਝ ਹੋਰ ਕੰਮ ਹੋਇਆ, ਟੈਲੀਫੋਨ ਦੀਆਂ ਲਾਈਨਾਂ ਲੱਗ ਚੁੱਕੀਆਂ ਨੇ, ਕੁਝ ਸਾਡਾ ਜਿਹੜੇ ਕੰਸੋਲ ਵਗੈਰਾ ਨੇ ਆਉਣ ਦੀ ਵੇ ਨੇ, ਜਿੱਦਣ ਉਹ ਸੈੱਟ ਹੋ ਗਏ ਫਿਰ ਤੁਹਾਨੂੰ ਉੱਥੇ ਬਿਠਾ ਕੇ ਤੇ ਤੁਹਾਡੇ ਨਾਲ ਗੱਲਾਂਬਾਤ ਉਹਦੀ ਰਿਬਨ ਕਟਾਈ ਵੀ ਕਰਾਂਗੇ। ਜੀ ਆਇਆਂ ਨੂੰ ਕਹਾਂਗੇ ਤੁਹਾਨੂੰ ਸਾਰਿਆਂ ਨੂੰ ਜੋ ਆਵੇਗਾ ਵੈਲਕਮ। ਸੋ ਸਟੂਡੀਓ ਦਾ ਨੰਬਰ ਰਹੇ ਗਿਆ 905-813-1300 ਵੀ, ਅਗਰ ਕਿਸੇ ਨੇ ਕੋਈ ਪ੍ਰੋਗਰਾਮ ਆਰੰਭ ਕਰਨਾ ਤਾਂ ਉਸ ਲਈ ਅਰਸ਼ 416-303-1515-416-303 15-15 ਤੇ ਕਾਲ ਕੀਤੀ ਜਾ ਸਕਦੀ ਹੈ। ਮੈਂ ਹਾਂ ਆਪ ਜੀ ਦਾ ਦੋਸਤ ਹੋਸ ਦਰਬਾਗ ਸਿੰਘ ਚਾਵਲਾ, ਵੋਇਸ ਆਫ ਸਿਟੀ 1320 AM ਤੇ ਤੁਸੀਂ ਇਸ ਵਕਤ ਸੁਣ ਦੇਖ ਰਹੇ ਹੋ ਚਾਵਲਾ ਨਿਊਜ਼ ਨੈਟਵਰਕ ਟੋਰਾਂਟੋ। ਚਲੋ ਬ੍ਰੇਕ ਤੋਂ ਬਾਅਦ ਅਗਲੇ ਹਿੱਸੇ ਦੇ ਵਿਚ ਹਾਜ਼ਰ ਹੋਵਾਂਗੇ। ਪ੍ਰੋਗਰਾਮ ਨਾਲ ਜੁੜਨ ਲਈ ਬਹੁਤ ਬਹੁਤ ਸ਼ੁਕਰੀਆ।
2: ਤੁਸੀਂ ਸੁਣ ਰਹੇ ਹੋ ਚਾਵਲਾ ਨਿਊਜ਼ ਨੈਟਵਰਕ ਟੋਰਾਂਟੋ, CNN ਟੋਰਾਂਟੋ।
0: ਪ੍ਰੋਗਰਾਮ ਦਾ ਹਿੱਸਾ ਸਪਾਂਸਰ ਕੀਤਾ ਜਾ ਰਿਹਾ ਹੈ ਟਾਪ ਚੋਇਸ ਇਲੈਕਟ੍ਰੋਨਿਕਸ ਵੱਲੋਂ। ਫਰਿੱਜ, ਸਟੋਵ, ਡਿਸ਼ ਵਾਸ਼ਰ, ਵਾਸ਼ਰ ਡਰਾਇਰ, ਹਾਈ ਐਂਡ ਦੇ ਅਪਲਾਈਸਿਸ ਤੁਸੀਂ ਲੈ ਕੇ ਆਉਣਾ ਚਾਹੁੰਦੇ ਹੋ ਤਾਂ ਟਾਪ ਚੋਇਸ ਇਲੈਕਟ੍ਰੋਨਿਕਸ ਤੇ ਆਇਆ ਜਾ ਸਕਦਾ। 16 ਇੰਟਮੋਲ ਡਰਾਈਵ ਐਟ ਏਅਰਪੋਰਟ ਰੋਡ ਤੇ ਵਾਕਿਆ ਨੇ। ਨੰਬਰ ਹੈ ਜੀ 905-799-0045। ਇੱਥੋਂ ਤੁਹਾਨੂੰ ਹਾਈ ਐਂਡ ਦਾ ਜਿਹੜਾ ਹੈ ਟਾਪ ਕੁਆਲਿਟੀ ਦਾ ਵਧੀਆ ਜਿਹੜਾ ਹੈ ਉਹ ਫਰਨੀਚਰ ਦਾ ਵੀ ਸਮਾਨ ਵਧੀਆ ਮਿਲ ਸਕਦਾ ਹੈ ਟਾਪ ਚੋਇਸ। ਇਸ ਦੇ ਨਾਲ ਪ੍ਰੋਗਰਾਮ ਦੇ ਹਿੱਸੇ ਨੂੰ ਸਪਾਂਸਰ ਕਰ ਰਹੇ ਨੇ ਜੀ ਰੰਗਲਾ ਪੰਜਾਬ ਦੇ ਪ੍ਰਾਊਡ ਸਪਾਂਸਰਾਂ ਦੇ ਵਿਚ ਸ਼ਾਮਲ ਮਾਲਟਨ ਦੇ ਵਿਚ ਗਹਿਣਿਆਂ ਦਾ ਸ਼ਾਨਦਾਰ ਸ਼ੋਰੂਮ ਅਸ਼ੋਕ ਜੁਲਰ। ਕੰਗਣ, ਕੜੇ, ਚੁਮਕੇ, ਬਾਲੀਆਂ, ਜੜਾਊ ਸੈੱਟ, ਖੂਬਸੂਰਤ ਰੈਡ ਰੋਲਸ ਦੀਆਂ ਕੜੀਆਂ ਤੁਸੀਂ ਲੈਣੀਆਂ ਨੇ ਤਾਂ ਅਸ਼ੋਕ ਜੁਲਰ ਤੇ ਆ ਸਕਦੇ ਹੋ। ਨੰਬਰ ਹੈ 905-671-4290। HK ਮੂਵਰਸ ਜਿਨ੍ਹਾਂ ਵੱਲੋਂ ਇਸ ਹਿੱਸੇ ਨੂੰ ਸਪਾਂਸਰ ਕੀਤਾ ਜਾ ਰਿਹਾ ਖਾਸ ਤੌਰ ਤੇ ਰੈਜੀਡੈਂਸ਼ੀਅਲ, ਕਮਰਸ਼ੀਅਲ, ਲੌਂਗ ਡਿਸਟੈਂਸ ਮੂਵ, ਲੇਬਰ ਸਰਵਿਸ ਚਾਹੀਦੀ ਹੈ, ਜੰਕਰ ਮੂਵ, ਸਪੈਸ਼ਲ ਮੂਵਿੰਗ ਪੈਕੇਜ ਸਰਵਿਸ, ਕਾਰਗੋ ਸਰਵਿਸ, ਸਟੋਰੇਜ ਸਰਵਿਸ ਲਈ HK ਮੂਵਰਸ ਐਂਡ ਸਟੋਰੇਜ 140 ਐਡਵਾਂਸ ਬੁਲੇਵਾਰਡ ਨੰਬਰ 10। ਨੰਬਰ ਟੂ ਕਾਲ ਵੀਰ ਹਰਮਿੰਦਰ ਹੈਰੀ ਜੀ 416-526-4416-524-1652-4670-4। ਕੱਲ ਪਈ ਅਨਾਜ ਮਾਰਟ ਦੀ ਗ੍ਰੈਂਡ ਓਪਨਿੰਗ ਜਿਹੜੀ ਹੈ ਆਪਣੇ ਵਾਅਦੇ ਦੇ ਮੁਤਾਬਕ 19 ਤਰੀਕ ਨੂੰ ਹੋ ਗਈ। ਸੈਟਰਡੇ ਵਾਲਾ ਦਿਨ ਤੇ ਲਾਈਵ ਓਨ ਲੋਕੇਸ਼ਨ ਏਸ਼ੀਅਨ ਵਿਜ਼ਨ ਚੱਲਿਆ ਤੇ ਖੁਦ ਵੀ ਅਸੀਂ ਮੁਬਾਰਕਬਾਦ ਦੇਣ ਵਾਸਤੇ ਗਏ ਸੀ। ਸਾਡੇ ਸ਼ਹਿਰ ਦੀ ਬਹੁਤ ਹੀ ਨਾਮੀ ਗ੍ਰਾਮੀ ਸ਼ਖਸੀਅਤ ਜਸਵਿੰਦਰ ਸ਼ੋਕਰ ਤੇ ਉਨ੍ਹਾਂ ਦੇ ਪਰਿਵਾਰ ਵੱਲੋਂ ਅਨਾਜ ਮਾਰਟ ਦੀ ਗ੍ਰੈਂਡ ਓਪਨਿੰਗ ਕੀਤੀ ਗਈ ਹੈ। ਕਮਿਊਨਿਟੀ ਦੀਆਂ ਵੈਲ ਨੋਨ ਸ਼ਖਸੀਅਤਾਂ ਔਰ ਬ੍ਰੈਂਪਟਨ ਦੇ ਮੇਅਰ ਵੱਲੋਂ ਵੀ ਬੈਸਟ ਵਿਸ਼ਿਸ ਭੇਜੀਆਂ ਗਈਆਂ। ਅਨਾਜ ਮਾਰਟ ਨੇ ਦਿਲ ਖੋਲ੍ਹ ਕੇ ਇਨਾਮ ਵੰਡੇ ਨੇ ਔਰ ਸਾਰਿਆਂ ਦਾ ਸਵਾਗਤ ਕੀਤਾ ਗਿਆ ਔਰ ਬਹੁਤ ਵੱਡੀ ਤਾਦਾਦ ਦੇ ਵਿਚ ਜਿਵੇਂ ਕੋਈ ਮੱਸਿਆ ਲੱਗੀ ਹੁੰਦੀ ਹੈ ਇਸ ਤਰ੍ਹਾਂ ਦਾ ਮੇਲੇ ਦੇ ਰੂਪ ਦੇ ਵਿਚ ਲੋਕਾਂ ਨੇ ਆ ਕੇ ਇਸ ਅਨਾਜ ਮਾਰਟ ਦੀ ਗ੍ਰੈਂਡ ਓਪਨਿੰਗ ਦੇ ਮੌਕੇ ਤੇ ਪਰਿਵਾਰ ਨੂੰ ਬੈਸਟ ਵਿਸ਼ ਦਿੱਤੀਆਂ ਤੇ ਢੇਰ ਸਾਰੀ ਸੇਵਿੰਗ ਕੀਤੀ ਹੈ। 6141 ਮੇਫੀਲਡ ਰੋਡ, ਯੂਨਿਟ 42A, ਮੇਫੀਲਡ ਤੇ ਏਅਰਪੋਰਟ ਦੀ ਨੁੱਕਰ ਤੇ ਅਨਾਜ ਮਾਰਟ ਗਰੋਸਰੀ ਦਾ ਸੁਪਰ ਡੁਪਰ ਸਟੋਰ ਤੁਹਾਡੇ ਲਈ ਹਾਜ਼ਰ ਹੈ। ਢੇਰ ਸਾਰੀ ਸੇਵਿੰਗ ਲਈ ਤੁਸੀਂ ਜਾ ਸਕਦੇ ਹੋ। ਨੰਬਰ ਟੂ ਕਾਲ 9059288550। ਦੰਦਾਂ ਦੇ ਮਸ਼ਹੂਰ ਡਾਕਟਰ ਡਾਕਟਰ ਸ਼ਿਸ਼ਪਾਲ ਸਿੰਘ ਸੰਧੂ ਜੀ ਵੱਲੋਂ ਇਸ ਹਿੱਸੇ ਨੂੰ ਸਪਾਂਸਰ ਕੀਤਾ ਜਾ ਰਿਹਾ। ਦੰਦ ਲਗਾਉਣੇ, ਪਟਾਉਣੇ, ਲਿਸ਼ਕਾਉਣੇ, ਚਮਕਾਉਣੇ, ਰੂਟ ਕਨਾਲ, ਬ੍ਰਿਜਸ ਆਦਿ ਦੇ ਕੰਮ ਵਾਸਤੇ ਔਰ ਸਾਰੀਆਂ ਰਿਸੋਰਸ ਕੰਪਨੀਆਂ ਡੀਲ ਕਰਦੇ ਨੇ। ਵਧੇਰੇ ਜਾਣਕਾਰੀ ਲਈ 905-794-5667। ਸਮੋਸਾ ਸਵੀਟਸ ਐਂਡ ਫੈਕਟਰੀ ਉਹ ਨਾਮ ਹੈ ਜਿੱਥੋਂ ਹੋਲਸੇਲ ਦੀਆਂ ਕੀਮਤਾਂ ਤੇ ਸਮੋਸਾ, ਨਮਕੀਨਸ, ਮਠਿਆਈਆਂ ਤੁਸੀਂ ਲੈ ਸਕਦੇ ਹੋ। 10,970 ਏਅਰਪੋਰਟ ਰੋਡ, 10,615 ਬ੍ਰਹਮੀ ਰੋਡ, 1850 ਆਲਮੀ ਰੋਡ, ਅਲੀਟ ਬੈਂਕਟ ਹਾਲ ਦੀਆਂ ਸੀਮਾਵਾਂ ਦੇ ਨਾਲ ਹੋਲਸੇਲ ਦੀਆਂ ਕੀਮਤਾਂ ਤੇ ਮਠਿਆਈਆਂ ਜਾਂ ਭਾਜੀ ਤੁਸੀਂ ਲੈ ਕੇ ਜਾਣਾ ਚਾਹੁੰਦੇ ਹੋ। ਇੰਡੀਆ ਬਹੁਤ ਲੋਕੀ ਲੈ ਕੇ ਗਏ ਨੇ, ਸਾਡੀਆਂ ਤਾਂ ਵੀ ਬੂੰਦੀਆਂ ਉੱਡ ਗਈਆਂ। ਬੇਟੀ ਦੇ ਵਿਆਹ ਤੇ ਸਮੋਸਾ ਸਵੀਟਸ ਐਂਡ ਫੈਕਟਰੀ ਦੀ ਭਾਜੀ ਸੀ, ਦੋ ਦੋ ਤਿੰਨ ਤਿੰਨ ਵਾਰ ਲੈ ਕੇ ਗਏ, ਕਹਿੰਦੇ ਸਵਾਦ ਬੜੀ ਹੈ। ਮੈਂ ਕਿਹਾ ਠੀਕ ਆ ਜੀ, ਚੱਕ ਦਿਓ ਫੱਟੇ, ਸਵਾਦ ਚੀਜ਼। ਇੰਡੀਆ ਵੀ ਸਪੈਸ਼ਲ ਭੇਜੀ ਹੈ, ਉੱਥੇ ਵੀ ਪਸੰਦ ਕੀਤੀ ਗਈ। 416-213-1165 ਸ਼ੁੱਧਤਾ ਹੁੰਦੀ ਹੈ ਨਾ, 416-213-1165 ਤੇ ਕਾਲ ਕੀਤੀ ਜਾ ਸਕਦੀ ਹੈ। ਫਾਰਮ ਵਰਕਰ ਚਾਹੀਦੇ ਨੇ, ਜੇਕਰ ਤੁਸੀਂ ਖੇਤਾਂ ਵਿਚ ਕੰਮ ਕਰਕੇ ਢੇਰ ਸਾਰੇ ਡਾਲਰ ਕਮਾਉਣਾ ਚਾਹੁੰਦੇ ਹੋ ਤਾਂ ਅਜੈਬ ਸਿੰਘ ਸਹੋਤਾ ਤੁਹਾਨੂੰ ਘਰੋਂ ਪਿਕ ਕਰਦੇ ਨੇ। ਮਿਲਟਨ, ਕੈਲਡਨ, ਬ੍ਰੈਂਪਟਨ, ਮਾਲਟਨ ਵਿਚ ਮਿਸੀ ਸਾਗਾ ਪਿਕ ਕੀਤਾ ਜਾਂਦਾ, ਘਰੋਂ ਡਰੋਪ ਕੀਤਾ ਜਾਂਦਾ, ਵਾਪਸੀ ਤੇ ਤੁਹਾਡੇ ਪਾਕਟ ਦੇ ਵਿਚ ਤੁਹਾਡੀ ਮਿਹਨਤ, ਪਸੀਨੇ ਦੀਆਂ ਬੂੰਦਾਂ ਦਾ ਮੁੱਲ ਜਿਹੜਾ ਹੈ ਉਹ ਤੁਹਾਡੀ ਪਾਕਟ ਚ ਹੁੰਦਾ ਹੈ। ਅਜੈਬ ਸਿੰਘ ਸਹੋਤਾ ਜੀ ਨੂੰ 416-568-8882 ਤੇ ਕਾਲ ਕਰ ਸਕਦੇ ਹੋ। ਪੀਜ਼ਾ ਮਸ਼ੀਨ ਕੁਝ ਟੈਕਨੀਕਲ ਇਸ਼ੂ ਕਰਕੇ ਜੋ 2 ਫਲੋਸਫਰ ਟ੍ਰੇਲ ਵਾਲੀ ਬ੍ਰਾਂਚ ਸੀ ਉਨ੍ਹਾਂ ਦੀ ਦੁਬਾਰਾ ਜਿਹੜੀ ਹੈ ਜੀ ਉਹ ਹੁਣ ਖੁੱਲ੍ਹ ਗਈ ਹੈ, ਕੁਝ ਅੰਦਰ ਰੈਨੋਵੇਸ਼ਨ ਚੱਲ ਰਹੀ ਸੀ। ਸੋ ਤੁਸੀਂ ਪੀਜ਼ਾ ਖਾਣ ਦੇ ਸ਼ੌਕੀਨ ਹੋ, ਪੀਜ਼ਾ ਲਵਰ ਹੋ ਤਾਂ 2 ਫਿਲੋਸਫਰ ਸਟੇਲਸ ਬ੍ਰੈਂਪਟਨ ਹਾਸਪਿਟਲ ਦੇ ਬਿਲਕੁਲ ਨਜ਼ਦੀਕ ਪੀਜ਼ਾ ਮਸ਼ੀਨ ਤੁਹਾਡੇ ਲਈ ਹੁਣ ਖੁੱਲ੍ਹ ਗਿਆ ਆਫਟਰ ਰੈਨੋਵੇਸ਼ਨ। ਸੋ ਤੁਸੀਂ ਕਾਲ ਕਰ ਸਕਦੇ ਹੋ। 2 ਲਾਰਜ ਪੀਜ਼ਾਜ਼ ਵਿਦ 4 ਟੋਪਿੰਗ $24.99 ਦੇ ਵਿਚ ਇਸ ਮਹਿੰਗਾਈ ਦੀ ਰੁੱਤ ਵਿਚ ਤੁਸੀਂ ਪਿਕ ਕਰ ਸਕਦੇ ਹੋ। ਨੰਬਰ ਟੂ ਕਾਲ 905-490-1222 ਪੀਜ਼ਾ ਮਸ਼ੀਨ। ਅੱਛਾ, ਪ੍ਰੋਗਰਾਮ ਦਾ ਹਿੱਸਾ ਕੈਲੇਡਨ ਸਬਜ਼ੀ ਫਾਰਮ ਵੱਲੋਂ ਵੀ ਸਪਾਂਸਰ ਕੀਤਾ ਜਾ ਰਿਹਾ। ਏਅਰਪੋਰਟ ਤੇ ਮੇਫੀਲਡ ਦੀ ਇੰਟਰਸੈਕਸ਼ਨ ਤੇ ਕੈਲੇਡਨ ਵਿਚ ਮੂਲੀਆਂ, ਮਿਰਚਾਂ, ਘੀਆ, ਮਟਰ, ਬਤਾਊ, ਸ਼ਲਗਮ, ਲੌਕੀ ਤੇ ਹੋਰ ਵੰਨ ਸੋਨੀਆਂ ਸਬਜ਼ੀਆਂ ਜਿਹੜੀਆਂ ਨੇ ਉਹ ਖੁਦ ਆਪਣੇ ਖੇਤਾਂ ਦੇ ਵਿਚ ਬੀਜਦੇ ਨੇ। ਸਟੀਲ, ਸਰਵਲੋ, ਪਿੱਤਲ, ਤਾਂਬਾ, ਮਿੱਟੀ, ਹਰ ਸਾਈਜ਼ ਦੇ ਫੋਲਡਿੰਗ ਬੈੱਡ, ਨਵਾਰੀ ਪਲੰਗ, ਮੂੜੇ, ਸਾਈਕਲ, ਤੰਦੂਰ, ਸਰੋਂ ਦਾ ਸਾਗ ਬਣਿਆ ਬਣਿਆ ਮੱਕੀ ਦੀ ਰੋਟੀ ਨਾਲ ਲੈ ਸਕਦੇ ਹੋ ਜਾਂ ਘਰੇ ਲਿਆ ਕੇ ਬਣਾਉਣਾ, ਉਹ ਤੁਹਾਡੀ ਚੋਇਸ ਹੈ। ਕੈਲੇਡਨ ਸਬਜ਼ੀ ਫਾਰਮ, 1250 ਏਅਰਪੋਰਟ, ਏਅਰਪੋਰਟ ਤੇ ਮੇਫੀਲਡ, ਨੰਬਰ 905-840-9000। ਖਾਵਿਆ ਹੋ ਮੁਕੇਰ ਤੋਂ ਮੀਤਾ ਓਜਾ ਜੀ ਵੱਲੋਂ ਇਸੇ ਸਾਨੂੰ ਸਪਾਂਸਰ ਕੀਤਾ ਜਾ ਰਿਹਾ। ਹੋਮਿਓਪੈਥੀ ਰਾਹੀਂ ਸਾਰੀਆਂ ਬਿਮਾਰੀਆਂ ਦਾ ਹੱਲ ਹੈ। ਸ਼ਰਤ ਉਨ੍ਹਾਂ ਦੀ ਇਹ ਹੈ ਕਿ ਜਿਵੇਂ ਡਾਇਗਨੋਸ ਕਰਦੇ ਨੇ ਤੁਹਾਨੂੰ ਉਹ ਮੈਡੀਸਨ ਦੇਣਗੇ, ਉਵੇਂ ਇਹ ਮੈਡੀਸਨ ਤੁਸੀਂ ਸੇਵ ਕਰਦੇ ਹੋ, ਸੇਵਨ ਕਰਦੇ ਹੋ ਉਹਦਾ, ਤਾਂ ਕਹਿੰਦੇ ਨੇ ਕਿ ਕੁਝ ਹੀ ਦਿਨਾਂ ਦੇ ਵਿਚ ਬਿਮਾਰੀ ਛੂ ਮੰਤਰ ਹੋ ਜਾਂਦੀ ਹੈ। ਟੈਨ ਕੋਸਟਲ ਬੁਲੇਵਾਰਡ ਤੇ ਏਅਰਪੋਰਟ ਦੇ ਨਜ਼ਦੀਕ ਖਾਨਦਾਨੀ ਪ੍ਰੈਕਟੀਸ਼ਨਰ ਨੇ ਮੀਤਾ ਓਜ਼ਾ ਜੀ। ਹਰ ਬਿਮਾਰੀ ਦਾ ਹੱਲ ਹੈ ਜੀ ਉਨ੍ਹਾਂ ਦੇ ਕੋਲ। ਨੰਬਰ ਟੂ ਕਾਲ 647-2727-2779 ਤੇ ਕਾਲ ਕਰ ਸਕਦੇ ਹੋ। ਅਗੇਨ, ਪ੍ਰੋਗਰਾਮ ਤੁਸੀਂ ਸਪਾਂਸਰ ਕਰਨਾ ਚਾਹੋ, ਸਾਨੂੰ ਦਿਲੋਂ ਖੁਸ਼ੀ ਹੋਵੇਗੀ, ਤੁਹਾਡੇ ਬਿਜ਼ਨਸ ਨੂੰ ਪ੍ਰਮੋਟ ਕਰਾਂਗੇ। ਔਰ ਨੈਗਰਾ ਫਾਲ, ਬਫਲੋ, ਸੈਂਟ ਕੈਥਰੀਨ, ਬਰਲਿੰਗਟਨ, ਹਮਿਲਟਨ, ਮਿਲਟਨ, ਮਿਸੀਸਾਗਾ, ਬਰੈਂਪਟਨ, ਵੌਨ ਔਰ ਇਸ ਤੋਂ ਇਲਾਵਾ ਵੁੱਡਬ੍ਰਿਜ ਦੇ ਏਰੀਏ ਦੇ ਵਿਚ ਵੀ ਬਹੁਤ ਕਲੀਅਰ ਸੁਣਾਈ ਦਿੰਦਾ। ਫੋਨ ਕਾਲਸ ਆਏ ਨੇ, ਸੁਣਾਇਆ ਕਈਆਂ ਵੀਰਾਂ ਨੇ। ਮੇਜ਼ਨ ਮੈਕ, ਕਿੰਗ ਸਿਟੀ, ਬੈਰੀ ਸਾਈਡ ਤੋਂ ਕਾਲ ਆਈਆਂ ਨੇ, ਔਸ਼ਵਾ ਸਾਈਡ ਤੋਂ ਕਾਲ ਆਈਆਂ ਨੇ, ਸਕਾਰਬਰੋ, ਮਾਰਕਮ, ਪਿਕਰੀ, ਏਜੈਕਸ, ਗੋਲਫ ਆਦਿ ਸਾਰੇ ਏਰੀਏ ਤਕਰੀਬਨ ਇਹ ਜਿਹੜਾ ਸਾਡਾ ਨਵੀਂ ਲੋਕੇਸ਼ਨ ਤੇ ਜਿਹੜਾ ਟਾਵਰ ਹੈ ਉਸਨੇ ਕਵਰ ਕੀਤੇ ਨੇ। ਕਈਆਂ ਥਾਵਾਂ ਤੇ ਹੋ ਸਕਦਾ ਕਿ ਕਿਰੜ ਕਿਰੜ ਕਿਰੜ ਕਿਰੜ ਚੱਲਦੀ ਹੋਵੇ ਅਜੇ, ਪਰ ਥੋੜਾ ਜਿਹਾ ਇੰਤਜ਼ਾਰ ਬਾਕੀ, ਥੋੜਾ ਜਿਹਾ ਇੰਤਜ਼ਾਰ ਕਰੋ। ਔਰ ਨਾਲ ਕੁਝ ਇੱਕ ਰਿਊਮਰਸ ਉਡਾਏ ਜਾ ਰਹੇ ਨੇ। ਹਾਂਜੀ, ਰਿਊਮਰਸ ਵੈਸੇ ਚੰਗੀ ਗੱਲ ਹੁੰਦੀ ਹੈ, ਇਹਦੇ ਨਾਲ ਕਿੰਨਾ ਪ੍ਰਸਿੱਧੀ ਹੁੰਦੀ ਹੈ। ਹੋਰ ਝੂਠੇ ਸੱਚੇ ਰਿਊਮਰਸ ਉੱਡਦੇ ਰਹਿਣ ਤੇ ਬੰਦਾ ਹਿਲਜੁਲ ਜੀ ਹੁੰਦੀ ਰਹਿੰਦੀ ਹੈ, ਪਰ ਕੂੜਨ ਖੁੱਟੇ ਨਾਨਕਾ ਉੜਕ ਸੱਚ ਰਹੀ। ਇਹ ਸੂਰਜ ਉਦੇ ਹੋ ਚੁੱਕਾ ਹੈ। ਮੈਂ ਕਈ ਵਾਰੀ ਕਿਹਾ ਕਿ ਹੁਣ ਇਹਦੇ ਅੱਗੇ ਚਾਦਰਾਂ ਚੂਦਰਾਂ ਤਾਨਾਂ ਦਾ ਕੋਈ ਫਾਇਦਾ ਨਹੀਂ, ਸੜਕੇ ਸਵਾਹ ਹੋ ਜਾਣੀਆਂ ਨੇ। ਰਿਊਮਰਸ ਤੋਂ ਬਚਿਓ, ਸਾਡੇ ਨਾਲ ਸਿੱਧੀ ਗੱਲ ਕਰ ਲਿਓ, ਅਸੀਂ ਆਪ ਹੀ ਤੁਹਾਨੂੰ ਸਾਰਾ ਕੁਝ ਦੱਸ ਦਵਾਂਗੇ ਭਾਈ ਆਹ ਗੱਲ ਹੈ, ਇੱਦਾਂ ਹੈ, ਇੱਦਾਂ ਇੱਦਾਂ ਹੈ। ਨੰਬਰ ਟੂ ਕਾਲ ਪਰਸਨਲ 416-716-7794। 70 ਸਾਲ ਤੋਂ ਇਹ CGMR 1320 ਲਾਈਵ ਬ੍ਰੋਡਕਾਸਟ ਹੁੰਦਾ, ਐਵਰੀ ਡੇ ਬ੍ਰੋਡਕਾਸਟ ਹੁੰਦਾ। 3 ਦਹਾਕੇ ਤੁਹਾਡੇ ਇਸ ਦਾਸ ਨੂੰ ਹੋ ਗਏ ਨੇ ਇਸ ਚੈਨਲ ਦੇ ਉੱਤੇ। ਸੋ ਬੜੇ ਉਤਰਾਅ ਚੜਾਅ ਜ਼ਿੰਦਗੀ ਦੇ ਵਿੱਚ ਦੇਖੇ ਨੇ, ਅਗਾਂਹ ਵੀ ਉਤਰਾਅ ਚੜਾਅ ਜਿਹੜੇ ਨੇ ਆਉਂਦੇ ਰਹਿਣੇ ਨੇ, ਕਿਉਂਕਿ ਹਿਲਜੁਲ ਹੁੰਦੀ ਰਹੇ ਨਾ, ਖਲੋਤੇ ਦਾ ਪਾਣੀ ਵੀ ਬਦਬੂ ਮਾਰਨ ਲੱਗ ਪੈਂਦੇ ਨੇ। ਪਰ ਸਟੂਡੀਓ ਦੇ ਨੰਬਰ 905-813-1320, ਪਰਸਨਲ 416-716-7794 ਤੇ ਲੋ ਪੇਸ਼ ਕਰਾਂਗੇ ਬਹੁਤ ਜਲਦੀ ਪੰਜਾਬ ਤੋਂ ਖ਼ਬਰਾਂ, ਜਿਸ ਨੂੰ ਲੈ ਕੇ ਸਾਡੇ ਨੁਮਾਇੰਦੇ ਹਾਜ਼ਰ ਹੋਣਗੇ। ਤੁਸੀਂ ਕੋਈ ਵੀ ਗੱਲਬਾਤ ਕਰਨੀ ਹੈ 416-716-7794। ਕਿਸੇ ਨੇ ਰੇਡੀਓ ਪ੍ਰੋਗਰਾਮ ਸ਼ੁਰੂ ਕਰਨਾ ਔਰ ਅਸੀਂ ਬਾਰ ਬਾਰ ਬੋਲ ਰਹੇ ਹਾਂ ਕਿ ਇਹਦੇ ਵਿਚ ਸਿਰਫ ਇਕ ਫੋਨ ਨੰਬਰ ਚੇਂਜ ਹੋਇਆ, ਬਾਕੀ ਟਰਮ ਐਂਡ ਕੰਡੀਸ਼ਨ, ਰੂਲ ਐਂਡ ਰੈਗੂਲੇਸ਼ਨ, ਜਿਵੇਂ 70 ਵਰੇ ਤੋਂ ਇਸ CGMR 1320 ਚੱਲਦਾ ਆ ਰਿਹਾ, ਉਵੇਂ ਹੀ ਤੁਹਾਡੀ ਆਵਾਜ਼ ਨੂੰ ਚੜ੍ਹਦੀ ਕਲਾ ਦੇ ਵਿਚ ਰੱਖਿਆ ਜਾਵੇਗਾ। ਤੁਹਾਡੀ ਆਵਾਜ਼ ਦਬਾਈ ਨਹੀਂ ਜਾਵੇਗੀ ਕਿ ਤੁਸੀਂ ਇੰਜ ਨਹੀਂ ਕਰ ਸਕਦੇ, ਉਹ ਨਹੀਂ ਕਰ ਸਕਦੇ, ਆਹ ਨਹੀਂ ਕਰ ਸਕਦੇ। ਜਿਵੇਂ CGMR 1320 AM ਨੇ ਸਾਨੂੰ ਹੱਕ ਦਿੱਤਾ ਹੈ ਬੋਲਣ ਦਾ, ਉਵੇਂ ਜਿਹੜੇ ਵੀ ਰੇਡੀਓ ਹੋਸਟ ਹੋਣਗੇ ਉਨ੍ਹਾਂ ਨੂੰ ਆਜ਼ਾਦਾਨਾ ਤੌਰ ਤੇ ਉਨ੍ਹਾਂ ਦੇ ਪ੍ਰੋਗਰਾਮ ਜਿਹੜਾ ਹੈ ਬ੍ਰੋਡਕਾਸਟ ਕਰਨ ਦਾ ਹੱਕ ਹੋਵੇਗਾ, ਬਸ਼ਰਤੇ ਕਿ ਉਹ CRTC ਰੂਲ ਐਂਡ ਰੈਗੂਲੇਸ਼ਨ ਦੀਆਂ ਜਿਹੜੀਆਂ ਧਰਾਵਾਂ ਨੇ, ਜਿਹੜੇ ਰੂਲਸ ਨੇ, ਉਨ੍ਹਾਂ ਨੂੰ ਫਾਲੋ ਕਰਦੇ ਹੋਣ। ਸਾਰਿਆਂ ਦਾ ਵੈਲਕਮ ਹੈ ਜੀ। ਜਿਹੜਾ ਆ ਗਿਆ, ਜਿਹੜਾ ਲੈ ਗਿਆ ਸੋ ਲੈ ਗਿਆ, ਜੋ ਰਹਿ ਗਿਆ ਸੋ ਰਹਿ ਗਿਆ, ਬਾਅਦ ਦੇ ਵਿਚ ਸ਼ਿਕਵੇ ਸ਼ਿਕਾਇਤਾਂ ਨਾ ਕਰਿਓ, ਅਸੀਂ ਬਾਰ ਬਾਰ ਬੇਨਤੀਆਂ ਕਰ ਰਹੇ ਹਾਂ, ਤੁਹਾਡਾ ਆਪਣਾ ਪ੍ਰੋਗਰਾਮ ਹੈ। ਚੜ੍ਹ ਜੋ ਰੇਲ ਦੇ ਡੱਬੇ ਤੇ ਬਹਿ ਜਾਓ, ਜੇ ਕੋਈ ਹੋਰ ਬਹਿ ਗਿਆ ਤਾਂ ਫੇਰ ਸਾਨੂੰ ਨਾ ਕਹੋ ਕਿ ਅਸੀਂ ਤਾਂ ਯਾਰ ਤੁਹਾਡੇ ਨਾਲ ਗੱਲ ਕਰਨੀ ਸੀ, ਅਸੀਂ ਤਾਂ ਮਨ ਬਣਾਇਆ ਸੀ, ਤੁਸੀਂ ਕਾਹਲੀ ਕਰ ਦਿੱਤੀ। ਹੁਣ ਸਾਡਾ ਜਿਹੜਾ ਟੈਸਟਿੰਗ ਪੀਰੀਅਡ ਹੈ ਆਲਮੋਸਟ ਓਵਰ ਹੋਣ ਵਾਲਾ, ਸੋ ਜਿਹੜਾ ਆ ਗਿਆ ਸੋ ਆ ਗਿਆ, ਜਿਹੜਾ ਰਹਿ ਗਿਆ ਸੋ ਰਹਿ ਗਿਆ ਵਾਲੀ ਗੱਲ ਹੋਣੀ ਹੈ। ਸੋ ਕਿਉਂਕਿ ਟਾਈਮ ਤਾਂ ਉਹੀ ਹੋਣਾ, ਸੋ ਸਲੋਟ ਬੁੱਕ ਕਰਨ ਵਾਸਤੇ ਕਾਲ ਅਰਸ਼ 416-303-1515।
1: ਸ਼ਹਿਰ ਦੀ ਆਵਾਜ਼, ਦਿਲਾਂ ਦੀ ਪੁਕਾਰ, ਯੋਰ ਸਿਟੀ, ਯੋਰ ਵੌਇਸ, ਯੋਰ ਰੇਡੀਓ ਸਟਾਰ ਆ ਗਿਆ ਫੇਰ ਤੋਂ ਇੱਕ ਵਾਰ, ਤੁਹਾਡਾ ਆਪਣਾ CGMR 1320
3: ਜੋ ਆਇਆ ਸੀ। ਜਾਂ ਮਰਨਾ ਇਨਸਾਨ ਦੇ ਹੱਥ ਨਹੀਂ, ਪਰੰਤੂ ਇਸ ਸੰਸਾਰ ਤੋਂ ਤੁਰ ਗਏ ਪ੍ਰਾਣੀ ਦਾ ਉਸ ਦੀਆਂ ਧਾਰਮਿਕ ਰੋਹ ਰੀਤਾਂ ਦੇ ਨਾਲ ਉਸ ਨੂੰ ਵਿਦਾ ਕਰਨਾ ਸਾਡੇ ਵੱਸ ਹੈ। ਆਪਣੀ ਸੰਸਕ੍ਰਿਤੀ, ਆਪਣੀ ਧਾਰਮਿਕ ਰੋਹ ਰੀਤਾਂ ਮੁਤਾਬਕ ਅੰਤਿਮ ਰਸਮਾਂ ਵੇਲੇ ਯਾਦ ਰੱਖੋ, ਰਕਸ ਦਿਲ ਦੇ ਵਿੱਚ ਲੁੱਟ ਸਫਿਰਨ ਹੋਮ, ਜਿੱਥੇ ਅੰਤਿਮ ਦਰਸ਼ਨਾਂ ਤੋਂ ਲੈ ਕੇ ਦਾਹ ਸੰਸਕਾਰ ਦੀਆਂ ਰਸਮਾਂ ਇੱਕੋ ਹੀ ਛੱਤ ਥੱਲੇ ਹੁੰਦੀਆਂ ਹਨ। ਲੁੱਟ ਸਫਿਰਨ ਹੋਮ ਦਾ ਸਾਰਾ ਸਟਾਫ ਤੁਹਾਡੀ ਭਾਸ਼ਾ ਪੰਜਾਬੀ ਹਿੰਦੀ ਵੀ ਬੋਲਦਾ ਹੈ। ਵਧੇਰੇ ਜਾਣਕਾਰੀ ਲਈ ਕਾਲ ਕਰੋ ਸਰਦਾਰ ਹਰਮਿੰਦਰ ਸਿੰਘ ਹੰਸੀ 647-4781-88 6475478188 ਲੋਟਸ ਫਿਊਨਰਲ ਹੋਮ।
4: ਇੰਤਜ਼ਾਰ ਹੁਣ ਖਤਮ ਹੋਇਆ। ਰੀਮੈਕਸ ਗੋਲਡ ਰਿਐਲਟੀ ਦੇ ਗੌਡੀ ਖੁਮਾਲ ਲੈ ਕੇ ਆਏ ਹਨ ਸਾਊਥ ਕੈਲਡਨ ਵਿੱਚ ਪ੍ਰੀਮੀਅਮ ਰਿਟੇਲ ਅਤੇ ਆਫਿਸ ਸਪੇਸ ਖਰੀਦਣ ਦਾ ਇੱਕ ਹੋਰ ਸੁਨਹਿਰਾ ਮੌਕਾ। ਪੇਸ਼ ਹੈ ਕੈਲਡਨ ਕਮਰਸ਼ੀਅਲ ਸੈਂਟਰ, ਹਾਈਵੇ 10 ਅਤੇ ਹਾਈਵੇ 410 ਦੇ ਪ੍ਰਾਈਮ ਇੰਟਰਸੈਕਸ਼ਨ ਤੇ 15 ਏਕੜ ਵਿੱਚ ਬਣ ਰਿਹਾ ਇੱਕ ਨਵਾਂ ਕਮਰਸ਼ੀਅਲ ਡਿਵੈਲਪਮੈਂਟ। ਰਿਟੇਲ ਅਤੇ ਆਫਿਸ ਯੂਨਿਟਸ ਹੁਣ ਸੇਲ ਲਈ ਅਵੇਲੇਬਲ ਹਨ। ਕੈਲਡਨ ਦੀ ਇਸ ਨਵੀਂ ਕਮਰਸ਼ੀਅਲ ਡੈਸਟੀਨੇਸ਼ਨ ਵਿੱਚ ਆਪਣੀ ਸਪੇਸ ਅੱਜ ਹੀ ਪੱਕੀ ਕਰੋ। ਆਪਣੀ ਯੂਨਿਟ ਅੱਜ ਹੀ ਬੁੱਕ ਕਰਨ ਲਈ ਸਾਡੀ ਟੀਮ ਨਾਲ ਕੰਟੈਕਟ ਕਰੋ।
5: ਹਾਏ, ਮੇਰੇ ਤਾਂ ਪੈਰ ਹੀ ਪੁੰਜੇ ਨਹੀਂ ਲੱਗ ਰਹੇ। ਮੇਰੀ ਨਿੱਕੀ ਭੈਣ ਦਾ ਵਿਆਹ, ਮੈਂ ਤਾਂ ਆਪਣੇ ਸਾਰੇ ਚਾਹ ਪੂਰੇ ਕਰਾਂਗੀ।
6: ਕਿਉਂ ਨੀ ਚੰਨ ਕਰੇ, ਕਹੇ ਤਾਂ ਸਿਰ ਤੋਂ ਪੈਰ ਤੱਕ ਸੋਨੇ ਚ ਬਣਾ ਦਿਆਂ।
5: ਠੀਕ ਹੈ ਜੀ, ਚਲੋ ਫਿਰ ਸਭ ਤੋਂ ਵੱਧ ਵੈਰਾਈਟੀ ਵਾਲੇ ਅਸ਼ੋਕ ਜੁਐਲਰ ਕੋਲ। ਉਹਨਾਂ ਕੋਲ ਗੋਲਡ ਤੇ ਡਾਇਮੰਡ ਜੁਐਲਰੀ ਦੇ ਸਾਰੇ ਲੇਟੈਸਟ ਵੈਰਾਈਟੀ ਦੇ ਗਹਿਣੇ ਨੇ। ਸੈੱਟ, ਰਾਣੀ ਹਾਰ, ਛਾਪਾਂ, ਮੁੰਦਰੀਆਂ, ਛੱਲੇ, ਬਿਸਕੁਟ, ਚੇਨੀਆਂ, ਵੰਗਾਂ, ਕੋਕੇ, ਟਿੱਕੇ, ਕੜੇ, ਬ੍ਰੇਸਲੈਟ, ਮੰਗਲ ਸੂਤਰ, ਸਭ ਕੁਝ ਪਿਓਰ ਤੇ ਯੂਨੀਕ।
6: ਹਾਂ, ਨਾਲੇ ਮੈਂ ਸਾਲੀ ਦੀਆਂ ਬਾਹਾਂ ਵੀ ਤਾਂ ਮਿੰਗੀਆਂ ਕਰਨੀਆਂ ਨੇ। 12 ਚੂੜੀਆਂ ਉਹਨੂੰ ਵੀ ਲੈ ਦਾਂਗੇ।
5: ਤੇ ਮੇਰੇ ਜੀਜੇ ਲਈ ਘੜੀ?
6: ਆਹੋ, ਅਸ਼ੋਕ ਜੁਐਲਰ ਕੋਲੇ ਰੈਡੋ ਦੀਆਂ, ਰੋਲੈਕਸ ਦੀਆਂ ਸਾਰੀਆਂ ਘੜੀਆਂ ਹੁੰਦੀਆਂ ਨੇ।
5: ਚਲੋ ਫਿਰ ਛੇਤੀ ਚਲੋ ਅਸ਼ੋਕ ਜੁਐਲਰ, 719 ਏਅਰਪੋਰਟ ਰੋਡ, ਮਾਲਟਨ, ਇਨ ਅਸ਼ੋਕ ਪਲਾਜ਼ਾ। ਫੋਨ ਨੰਬਰ 9056714290।

0: 5200 Dixie Road, Mississauga. Telephone 905-232-RITS. That is 232-7489. Visit ritsfurnitureplanet.ca.
1: Sasta saman sasta nahi. High end da saman mile sasta.
2: Je kaloti da paigam wade saryan de na. ਜੇਕਰ ਟ੍ਰੈਫਿਕ ਟਿਕਟ ਸਮਾਲ ਕਲੇਮ ਸਿਟੀ ਬਾਇਲੋਜ਼ ਜਾਂ ਮਕਾਨ ਮਾਲਕ ਕਿਰਾਏਦਾਰ ਦੇ ਪੌੜੀਆਂ ਚ ਫਸ ਗਏ ਹੋ ਤਾਂ ਸਾਡੇ ਕਈ ਵਰਿਆਂ ਦੇ ਮਾਹਰ ਤਜਰਬੇ ਦਾ ਫਾਇਦਾ ਲਵੋ। ਜੇ ਕਲੋਟੀ ਅਜਿਹਾ ਨਾ ਤੁਹਾਡੀ ਮੁਸ਼ਕਲ ਕਰ ਦਿੰਦਾ ਆਸਾਨ। ਟ੍ਰੈਫਿਕ ਕੋਰਟ ਐਡਵੋਕੇਟਸ ਲਾਇਸੈਂਸ ਬਾਈ ਦਾ ਲਾਅ ਸੋਸਾਇਟੀ ਆਫ ਅਪਰ ਕੈਨੇਡਾ। ਜੇ ਕਲੋਟੀ ਯੋਰ ਰੈਕਡ ਮੈਟਰਸ ਯੂ ਮਸਟ ਟੇਕ ਐਕਸਟਰਾ ਕੇਅਰ। ਨਾਓ ਨਿਊ ਲੋਕੇਸ਼ਨ 7920 ਹਿਊਰ ਅੰਟਾਰੀਓ ਸਟਰੀਟ ਯੂਨਿਟ 43 ਇਨ ਬ੍ਰੈਂਪਟਨ 905-796-5656 ਦੈਟਸ 905-790-5656। ਜੇ ਕਲੋਟੀ tried, trusted, most effective.
3: ਵਾਹ ਗਿੱਲ ਸਾਹਿਬ, ਆਫਿਸ ਟਾਈਮ ਤੇ ਕੰਮ ਦੇ ਵਿੱਚ ਇੰਨੀ ਕ੍ਰੀਏਟਿਵਿਟੀ, ਉੱਪਰੋਂ ਇੰਨੀ ਸਾਰੀ ਐਨਰਜੀ, ਨਾ ਇਸ ਹੈਲਦੀ ਹੈਲਥ ਦਾ ਰਾਜ਼ ਕੀ ਹੈ?
4: ਓ ਯਾਰ ਕਾਵਿਆ, ਹੋਮੋਕੇਅਰ, ਹੋਮੋਪੈਥੀ ਫੋਰ ਬੈਟਰ ਹੈਲਥ।
5: ਜੇਕਰ ਤੁਸੀਂ ਆਪਣੀ ਬਿਮਾਰੀ ਦੇ ਹੱਲ ਕਿਸੇ ਹੋਰ ਪੈਥੀ ਨਾਲ ਨਾ ਕਰ ਪਾਏ ਹੋਵੋ, ਤਾਂ ਇੱਕ ਵਾਰ ਹੋਮਿਓਪੈਥੀ ਦੇ ਮਾਹਰ ਮੀਤਾ ਓਜਾ ਨਾਲ ਜ਼ਰੂਰ ਕੰਸਲਟ ਕਰੋ। ਬਿਮਾਰੀ ਭਾਵੇਂ ਕੋਈ ਵੀ ਹੋਵੇ, ਕਾਲ ਕਰੋ
6: 6477602779 ਔਰ ਵਿਜ਼ਿਟ 10 ਕਾਟਰਲ ਬੁਲੇਵਾਰਡ, ਯੂਨਿਟ 104, ਬ੍ਰੈਂਪਟਨ।
7: ਇਹ ਹੈ ਟਾਟਾ ਆਟੋ ਇਲੈਕਟ੍ਰਿਕ ਦਾ। ਇੱਥੇ ਹਰ ਤਰ੍ਹਾਂ ਦੀ ਕਾਰ, ਵੈਨ, ਟਰੱਕ ਅਤੇ ਐਕਸਯੂਵੀ ਦੇ ਸਟਾਰਟਰ, ਅਲਟਰਨੇਟਰ ਅਤੇ ਜਨਰੇਟਰ ਤੁਸੀਂ ਰੀਬਿਲਡ ਕਰਵਾ ਸਕਦੇ ਹੋ। ਟਾਟਾ ਆਟੋ ਇਲੈਕਟ੍ਰਿਕ ਦਾ ਸਟਾਰਟਰ, ਅਲਟਰਨੇਟਰ, ਜਨਰੇਟਰ ਰੀਬਿਲਡ ਕਰਨ ਦਾ ਚੈਂਪੀਅਨ। ਮਿਲੋ ਗੜ ਸ਼ੰਕਰ ਵਾਲੇ ਵੀਰ ਸਰਦਾਰ ਸਤਨਾਮ ਸਿੰਘ ਅਤੇ ਅਮਰੀਕ ਸਿੰਘ, 38 ਐਡੀਸਟੋਨ ਐਵਨਿਊ ਇਨ ਨਾਰਥ ਯਾਰਕ। ਵਧੇਰੇ ਜਾਣਕਾਰੀ ਲਈ ਕਾਲ ਕਰੋ 416-740-5555, 416-740-5555। ਟਾਟਾ ਆਟੋ ਇਲੈਕਟ੍ਰਿਕ।
8: ਸਿਆਣੇ ਕਹਿੰਦੇ ਨੇ, ਵਿਆਹ ਦਾ ਲੱਡੂ ਜੋ ਖਾਏ ਉਹ ਪਛਤਾਏ, ਜੋ ਨਾ ਖਾਏ ਉਹ ਵੀ ਪਛਤਾਏ।
9: ਪਰ ਇੱਕ ਲੱਡੂ ਖਾ ਕੇ ਕੋਈ ਨਹੀਂ ਪਛਤਾਉਂਦਾ, ਉਹ ਹੈ ਜੀ ਸਵੀਟ ਮਹਿਲ ਦਾ ਲੱਡੂ,
8: ਜਿਸ ਵਿੱਚ ਹੈ ਪਿਆਰ ਦੀ ਮਿਠਾਸ, ਕਈ ਸਾਲਾਂ ਦਾ ਵਿਸ਼ਵਾਸ, ਖਾਲਸ ਸਮੱਗਰੀ ਨਾਲ ਤਿਆਰ ਤਾਜ਼ੀਆਂ ਮਿਠਾਈਆਂ ਅਤੇ ਖਾਣੇ।
10: ਥੋੜਾ ਖਾਓ, ਵਧੀਆ ਖਾਓ, ਸਵੀਟ ਮਹਿਲ ਨਾਲ ਜਸ਼ਨ ਮਨਾਓ।
8: ਜਾਂ ਅੱਜ ਹੀ ਪਹੁੰਚੋ 680 ਰੈਕਸਡੇਲ ਬੁਲੇਵਾਰਡ, ਯੂਨਿਟ 9, ਨੀਅਰ ਹਾਈਵੇ 427, 416-679-9191।
11: HK Movers, home, offices, apartments and delivery, big or small, we move it all.
12: HK Movers,
11: local and long distance,
13: we also ship cars,
11: Kailer Transport and moving services.
12: For service with a smile, give us a call.
11: Call Mr. Harminder 416-524-6704,
12: 416-524-6704.
11: Visit 140 Advanced Boulevard, Unit No. 10, Brampton.
13: Long distance moving specialist,
11: HK Movers.
14: HK Movers.

0: ಭುಲಿಯೋ ನಾ ಪ್ರೆಸಿಡೆಂಟ್ ಕನ್ವೆನ್ಷನ್ ಸೆಂಟರ್, ಪ್ರೆಸಿಡೆಂಟ್ ಕನ್ವೆನ್ಷನ್ ಸೆಂಟರ್,
1: ಸ್ವೀಟ್ ಮಹಲ್ ವಾಲಿಯಾ ದಾ ಬ್ರ್ಯಾಂಡ್ ನ್ಯೂ ಪ್ರೆಸಿಡೆಂಟ್ ಕನ್ವೆನ್ಷನ್ ಸೆಂಟರ್, 100 ತೋ ಲೈಕೆ 700 ದಿ ಕೆಪಾಸಿಟಿ, ಡಿಲಿಷಿಯಸ್ ಫುಡ್, ಖುಲ್ಲಿ ಡುಲ್ಲಿ ಪಾರ್ಕಿಂಗ್, ಬ್ಯೂಟಿಫುಲ್ ಆಂಬಿಯನ್ಸ್, ಮೀಟಿಂಗ್, ವ್ಯಾಹ, ಬರ್ಡೇ ಪಾರ್ಟಿ, ಆನಿವರ್ಸರಿ ಹೋವೇ ಯಾ ಕೋಈ ಭೀ ಫಂಕ್ಷನ್, ಭುಲಿಯೋ ನಾ ಸ್ವೀಟ್ ಮಹಲ್ ವಾಲಿಯಾ ದಾ ಪ್ರೆಸಿಡೆಂಟ್ ಕನ್ವೆನ್ಷನ್ ಸೆಂಟರ್, 1130 ಕ್ರೆಡಿಟ್ ಸ್ಟೋನ್ ರೋಡ್, ವಾನ್. ಫಾರ್ ಬುಕಿಂಗ್ ಕಾಲ್ 416-433-9191.
0: ಪ್ರೆಸಿಡೆಂಟ್ ಕನ್ವೆನ್ಷನ್ ಸೆಂಟರ್.
2: ਬਾਬਾ ਜੀ, ਮੇਰਾ ਵਿਆਹ ਨਹੀਂ ਹੋ ਰਿਹਾ, ਕੋਈ ਮੰਤਰ ਤਾਂ ਫੂਕੋ ਬੱਚੇ ਤੇ।
3: 647-88-6000।
2: ਬਾਬਾ ਜੀ, ਆ ਕਿਹੜਾ ਮੰਤਰ ਹੈ?
3: ਬੱਚਾ, ਇਹ ਨੰਬਰ ਚਮਤਕਾਰੀ ਹੈ, ਜਿਹਨੇ ਮਿਲਾਇਆ ਉਹਦੀ ਸਮਝੋ ਵਿਆਹ ਦੀ ਤਿਆਰੀ ਹੈ।
2: ਪੱਕੀ ਗੱਲ ਬਾਬਾ ਜੀ?
3: ਬਾਬੇ ਦਾ ਘਰ ਵੀ ਇਹਨਾਂ ਨੇ ਵਸਾਇਆ, NRI ਮੈਰਿਜ ਬਿਊਰੋ।
4: ਹਰ ਕਾਸਟ ਅਤੇ ਹਰ ਪ੍ਰੋਫਾਈਲ ਦੇ ਰਿਸ਼ਤੇ ਲਈ ਭਰੋਸੇ ਦਾ ਨਾਮ NRI ਮੈਰਿਜ ਬਿਊਰੋ। ਕਾਲ 647-88-6000 ਔਰ ਵਿਜ਼ਿਟ NRIMB.com।
5: ਇਲੈਕਟ੍ਰੋਨਿਕਸ ਦੀ ਮਾਰਕੀਟ ਦੇ ਵਿੱਚ ਮਸ਼ਹੂਰ ਨਾਮ ਟਾਪ ਚੁਆਇਸ ਇਲੈਕਟ੍ਰੋਨਿਕਸ। ਇੱਥੋਂ ਤੁਸੀਂ ਹਰ ਕੰਪਨੀ ਦੇ ਹਰ ਸਾਈਜ਼ ਦਾ ਟੈਲੀਵਿਜ਼ਨ, ਫ੍ਰਿਜ, ਸਟੋਵ, ਡਿਸ਼ਵਾਸ਼ਰ, ਲਾਂਡਰੀ ਲਈ ਵਾਸ਼ਰ ਐਂਡ ਡਰਾਇਰ ਦੇ ਨਾਲ, ਅਗਰ ਤੁਸੀਂ ਆਪਣੇ ਘਰ ਦੇ ਵਿੱਚ ਹੋਮ ਥੀਏਟਰ ਸਿਸਟਮ ਸੈਟਅਪ ਕਰਨਾ ਹੈ ਜਾਂ ਫਿਰ ਘਰ ਦੀ ਕਿਚਨ ਦੇ ਵਿੱਚ ਆਲੀਸ਼ਾਨ ਅਪਲਾਈਂਸਸ ਲਗਵਾਉਣਾ ਚਾਹੁੰਦੇ ਹੋ, ਡਿਲੀਵਰੀ ਆਨ ਟਾਈਮ ਲੈਣ ਲਈ ਚੇਤੇ ਰੱਖੋ। ਟਾਪ ਚੁਆਇਸ ਇਲੈਕਟ੍ਰੋਨਿਕਸ, 16 ਇੰਟਰਮੋਲ ਡਰਾਈਵ ਐਟ ਏਅਰਪੋਰਟ ਰੋਡ ਇਨ ਬ੍ਰੈਂਪਟਨ। ਨੰਬਰ 905-799-0045, 9057990045। ਟਾਪ ਚੁਆਇਸ ਇਲੈਕਟ੍ਰੋਨਿਕਸ।
6: ਭੈਣ ਜੀ, ਵਿਆਹ ਦੀ ਭਾਜੀ ਦਾ ਤੇ ਸਵਾਦ ਹੀ ਆ ਗਿਆ, ਭਲਾ ਇੰਡੀਆ ਤੋਂ ਆਈ?
7: ਓ ਨਾ ਜੀ, ਇਹ ਤਾਂ ਸਮੋਸਾ ਐਂਡ ਸਵੀਟ ਫੈਕਟਰੀ ਤੋਂ ਬਣਵਾਈ,
8: ਜਿੱਥੇ ਤੁਹਾਨੂੰ ਮਿਲੇਗੀ ਹਰ ਤਰ੍ਹਾਂ ਦੀ ਮਿਠਾਈ।
9: ਇਹਨਾਂ ਦੀ ਕਲੀਨ ਐਂਡ ਹਾਈਜੀਨਿਕ ਫੈਕਟਰੀ ਚ ਹਰੇਕ ਮਿਠਾਈ ਬੜੇ ਪਿਆਰ ਨਾਲ ਬਣਾਈ ਜਾਂਦੀ ਹੈ, ਪਿਓਰ ਐਂਡ ਫਰੈਸ਼ ਇਨਗਰੀਡੀਐਂਟਸ ਦੇ ਨਾਲ।
8: ਅਵੇਲੇਬਲ ਐਟ ਆਲ 3 ਲੋਕੇਸ਼ਨ। ਵਿਆਹ ਸ਼ਾਦੀ ਤੇ ਖਾਸ ਪ੍ਰਬੰਧ ਹੈ, ਤੁਸੀਂ ਆਪਣੇ ਵਿਆਹ ਜਾਂ ਇਵੈਂਟ ਦੀ ਡੇਟ ਫਿਕਸ ਕਰੋ, ਬਾਕੀ ਸਮੋਸਾ ਐਂਡ

0: ਸੀਡ ਫੈਕਟਰੀ ਦੀ ਤਿਆਰੀ ਪੂਰੀ ਹੈ। ਕਾਲ ਐਟ 416-213-1165 416-213-1165 ਸਮੋਸਾ ਐਂਡ ਸਵੀਟ ਫੈਕਟਰੀ।
1: ਪੀਲ ਰੈਨੋਵੇਸ਼ਨ ਦਾ ਪੈਗਾਮ। ਅਗਰ ਤੁਸੀਂ ਆਪਣੇ ਘਰ ਜਾਂ ਆਫਿਸ ਵਿਚਲੇ ਵਾਸ਼ਰੂਮ ਸਿਰਫ ਇੱਕ ਹਫ਼ਤੇ ਵਿੱਚ ਤਿਆਰ ਕਰਾਉਣਾ ਚਾਹੁੰਦੇ ਹੋ, ਸਿੰਪਲ ਤੋਂ ਲੈ ਕੇ ਹਾਈ ਐਂਡ ਦੇ ਵਾਸ਼ਰੂਮ ਭਾਵ ਲਗਜ਼ਰੀ ਵਾਸ਼ਰੂਮ ਤਿਆਰ ਕਰਵਾਉਣ ਲਈ ਚੇਤੇ ਰੱਖੋ, ਵਾਸ਼ਰੂਮ ਸਪੈਸ਼ਲਿਸਟ ਟੀਮ ਪੀਲ ਰੈਨੋਵੇਸ਼ਨ ਐਕਸਟੀਮੇਟ ਬਿਲਕੁਲ ਫ੍ਰੀ। ਇੱਕ ਹਫ਼ਤੇ ਵਿੱਚ ਵਾਸ਼ਰੂਮ ਤਿਆਰ ਕਰਵਾਉਣ ਲਈ ਕਾਲ ਕਰੋ ਭੁਪਿੰਦਰ ਸਿੰਘ 647-648-1847-647-1848-1847। ਵਾਸ਼ਰੂਮ ਸਪੈਸ਼ਲਿਸਟ ਟੀਮ ਪੀਲ ਰੈਨੋਵੇਸ਼ਨ। ਕੀ ਤੁਸੀਂ ਆਪਣੇ ਘਰ ਵਿਚਲੇ IPTV ਬਾਕਸ ਦੇ ਪੂਰੇ ਵਿਸ਼ਵ ਭਰ ਦੇ ਹਿੰਦੀ, ਪੰਜਾਬੀ, ਉਰਦੂ, ਇੰਗਲਿਸ਼, ਗੁਜਰਾਤੀ, ਬੰਗਾਲੀ, ਮਦਰਾਸੀ, ਤਾਮਿਲ, ਪਾਕਿਸਤਾਨੀ ਚੈਨਲ, ਫਿਲਮਾਂ, ਸੀਰੀਅਲ, ਡਰਾਮੇ, ਨਿਊਜ਼, ਬੱਚਿਆਂ ਦੇ ਚੈਨਲ ਅਨਬੀਟੇਬਲ ਕੀਮਤ ਦੇ ਦੇਖਣਾ ਚਾਹੁੰਦੇ ਹੋ ਤਾਂ ਭਾਰੀ ਬਚਤ ਲਈ ਅੱਜ ਹੀ ਕਾਲ ਕਰੋ 647-554-5859 647-554-5859।
2: ਜੇ ਬਿਜ਼ਨਸ ਦਾ ਕਰਨਾ ਚਾਹੁੰਦੇ ਹੋ ਪ੍ਰਚਾਰ ਤਾਂ ਰੰਗਲਾ ਪੰਜਾਬ ਰੇਡੀਓ ਤੇ IPTV ਤੇ ਪ੍ਰਮੋਸ਼ਨ ਲਈ ਅੱਜ ਹੀ ਕਾਲ ਲਾਓ ਸਰਕਾਰ 416-716-7094 Monday to Friday 11 AM to 12 PM and 6 PM to 10 PM to see 24/7 IPTV apne business ki promotion kara sakte ho aaj hi call karo 416-716-7094
3: Punjabi Dil Angrezi Vibe CJMR is back alive CJMR 1320 aa gaya hoye chha gaya hoye
4: ਬਿਲਕੁਲ ਕੋਈ ਸ਼ੱਕ ਨਹੀਂ ਆ ਗਿਆ ਹੋਵੇ ਛਾ ਗਿਆ ਹੋਵੇ ਜੇਕਰ ਤੁਸੀਂ ਨੈਗਰਾ ਫਾਲ ਤੋਂ ਲੈ ਕੇ ਬਫਲੋ ਸੈਂਟ ਕੈਥਰੀਨ ਬਲਿੰਗਟਨ ਹੈਮਿਲਟਨ ਮਿਲਟਨ ਮਿਸੀਸਾਗਾ ਬ੍ਰੈਂਪਟਨ ਵਾਨ ਮੇਜਰ ਮੈਕ ਕਿੰਗ ਸਿਟੀ ਬੈਰੀ ਸਾਈਡ ਸਕਾਰਬਰੋ ਮਾਰਕਮ ਪੀਕਰਿੰਗ ਏਜੈਕਸ ਗੋਲਫ ਦੇ ਏਰੀਏ ਦੇ ਵਿਚ ਡਰਾਈਵ ਕਰ ਰਹੇ ਹੋ ਤਾਂ ਤੁਸੀਂ ਉਥੇ ਸੁਣ ਸਕਦੇ ਹੋ। ਇਸ ਵਕਤ ਹੋ ਸਕਦਾ ਕਿ ਨਾਈਟ ਦੇ ਪ੍ਰੋਗਰਾਮ ਦੇ ਵਿਚ ਅਸੀਂ ਪਹਿਲਾਂ ਵੀ ਬੇਨਤੀ ਕਰ ਰਹੇ ਹਾਂ ਕਿ ਥੋੜੀ ਬਹੁਤੀ ਡਿਸਟਰਬੈਂਸ ਆਵੇਗੀ, ਪਰ ਦੁਪਹਿਰੇ ਮੈਂ ਜਾ ਕੇ ਖੁਦ ਆਪ ਇਨ੍ਹਾਂ ਕੁਝ ਏਰੀਏ ਦੇ ਵਿਚ ਟੈਸਟਿੰਗ ਪੀਰੀਅਡ ਸਾਡਾ ਚੱਲ ਰਿਹਾ ਵੇਖ ਕੇ ਆ, ਬਹੁਤ ਹੀ ਕ੍ਰਿਸਟਲ ਕਲੀਅਰ ਤੇ ਸਾਊਂਡ ਜਿਹੜੀ ਹੈ ਫੁਲੀ ਕਲੀਅਰ HD ਤੁਹਾਨੂੰ ਸੁਣਾਈ ਦੇ ਰਹੀ ਹੈ। ਸੋ ਤੁਸੀਂ ਇਨ੍ਹਾਂ ਏਰੀਏ ਦੇ ਵਿਚ ਕੋਈ ਆਪਣੀ ਆਵਾਜ਼ ਪਹੁੰਚਾਉਣਾ ਚਾਹੁੰਦੇ ਹੋ ਤਾਂ ਤੁਸੀਂ ਜੁਆਇਨ ਕਰ ਸਕਦੇ ਹੋ CJMR 1320 AM ਤੇ। ਤੁਸੀਂ ਆਪਣਾ ਕੋਈ ਵਪਾਰ ਪ੍ਰਮੋਟ ਕਰਨਾ, ਮੇਰਾ ਨੰਬਰ ਹੈ 416-716-7794। ਜੇ ਤੁਸੀਂ ਰੇਡੀਓ ਸ਼ੁਰੂ ਕਰਨਾ ਤਾਂ ਅਰਸ਼ 416-303-1515 ਤੇ ਸਲਾਟ ਬਾਰੇ ਜਾਣਕਾਰੀ ਲਈ ਜਾ ਸਕਦੀ ਹੈ। ਪੀਜ਼ਾ ਮਸ਼ੀਨ ਦੀ 2 ਫਿਲੋਸਫਰਸ ਟ੍ਰੇਲ ਵਾਲੀ ਬ੍ਰਾਂਚ ਆਫਟਰ ਰੈਨੋਵੇਸ਼ਨ ਖੁੱਲ ਗਈ ਹੈ ਤੇ ਤੁਸੀਂ ਜੇਕਰ ਪੀਜ਼ਾ ਲਵਰ ਹੋ ਤੁਸੀਂ ਉੱਥੇ ਕਾਲ ਕੀਤੀਆਂ ਹੋਣਗੀਆਂ, ਮਿਸ ਕਾਲ ਗਈਆਂ ਹੋਣਗੀਆਂ, ਤੁਹਾਡਾ ਧੰਨਵਾਦ ਹੈ ਉਹਨਾਂ ਦੇ ਪ੍ਰਬੰਧਕਾਂ ਵੱਲੋਂ। 2 ਲਾਰਜ ਪੀਜ਼ਾ ਵਿੱਚ ਤੁਹਾਡੇ ਮਨ ਪਾਉਂਦੀਆਂ 4 ਟੋਪਿੰਗਸ ਨਾਲ ਤੁਸੀਂ ਪਿਕ ਕਰ ਸਕਦੇ ਹੋ। ਆਫਟਰ ਰੈਨੋਵੇਸ਼ਨ ਉਹਨਾਂ ਨੇ ਆਪਣੀ ਪੀਜ਼ਾ ਸਟੋਰ ਜਿਹੜਾ ਸ਼ੁਰੂ ਕਰ ਦਿੱਤਾ। ਨੰਬਰ ਟੂ ਕਾਲ 905-490-1222 ਉਹਨਾਂ ਵੱਲੋਂ ਸਪੋਂਸਰ ਕੀਤਾ ਗੀਤ ਸਾਡੇ ਇੱਕ ਵੀਰ ਦੀ ਫਰਮੈਸ਼ ਵੇ ਲੈ ਦੇ ਮੈਨੂੰ ਮੱਖਮਲ ਦੀ ਪੱਖੀ ਘੁੰਗਰੂਆਂ ਵਾਲੀ। ਕਿਆ ਬਾਤ ਹੈ, ਵੇਖੋ ਫਰਮੈਸ਼ਾਂ ਵੇਖ ਲਓ, ਕੱਢਣਾ ਰੁਮਾਲ ਦੀ ਕਿਉਂ ਆ ਬਹਿ ਗਏ ਵਲੈਤ ਵਿੱਚ ਜਾ ਕੇ। ਇਹ ਤੇ ਇੱਕ ਬਹੁਤ ਲੰਮਾ ਸਮਾਂ ਪਹਿਲਾਂ ਮੈਂ ਇੱਕ ਆਰਟੀਕਲ ਜਿਹਾ ਸੁਣਾਇਆ ਸੀ ਤੁਹਾਨੂੰ ਰੁਮਾਲ ਦੀ ਮਹੱਤਤਾ ਬਾਰੇ, ਤੇ ਕੱਲ ਅੱਜ ਮੈਂ ਸਰਚ ਮਾਰਿਆ ਸੀ, ਕੱਲ ਫੇਰ ਸੁਣਾਵਾਂਗਾ ਤੁਹਾਨੂੰ। ਪਰੰਤੂ ਫਰਮੈਸ਼ਾਂ ਵੇਖੋ ਕਿਹੋ ਜਿਹੀਆਂ ਹੁੰਦੀਆਂ ਸੀ, ਲੈ ਦੇ ਮੈਨੂੰ ਮੱਖਮਲ ਦੀ ਪੱਖੀ ਘੁੰਗਰੂਆਂ ਵਾਲੀ। ਮਾਈਆ ਮੈਂ ਸੂਟ ਸਵਾਉਣਾ ਸੀ, ਹਾਂਜੀ, ਫਿਰ ਟੈਲੀਵਿਜ਼ਨ ਆ ਗਿਆ, ਫਿਰ ਟੈਲੀਵਿਜ਼ਨ ਲੈ ਦੇਵੇ ਤਸਵੀਰਾਂ ਬੋਲਦੀਆਂ, ਹਾਂਜੀ, ਫਿਰ ਛੰਨਾ ਵੇਚ ਕੇ ਲਿਆ ਦੇ ਗਹਿਣੇ ਮੁੰਡੇ। ਕਿਆ ਬਾਤ, ਇਹੋ ਜਿਹੀਆਂ ਫਰਮੈਸ਼ਾਂ ਸਾਦਗੀ ਵਾਲੇ ਗੀਤ ਤੁਸੀਂ ਵੋਇਸ ਆਫ ਸਿਟੀ 1320 AM ਚਾਵਲਾ ਨਿਊਜ਼ ਨੈਟਵਰਕ ਟੋਰਾਂਟੋ ਤੇ ਅਕਸਰ ਸੁਣਦੇ ਹੋ ਤੇ ਲਓ ਫਿਰ ਪ੍ਰਕਾਸ਼ ਕੌਰ ਜੀ ਦੀ ਆਵਾਜ਼ ਪ੍ਰੋਗਰਾਮ ਚਾਵਲਾ ਨਿਊਜ਼ ਨੈਟਵਰਕ ਟੋਰਾਂਟੋ ਕੁਝ ਇਸ ਪ੍ਰਕਾਰ।

0: ਵੇਲੇ ਦੇ ਮੈਨੂੰ ਮਖਮਲ ਦੀ ਪੱਖੀ ਘੁੰਗਰੂਆਂ ਵਾਲੇ। ਗੀਤ ਦੇ ਵਿਚ ਘਨੋਰਾ ਵੀ ਹੈ ਕਿ ਪਿੰਡਾਂ ਦੇ ਵਿਚ ਤਾਂ ਅਜੇ ਬਿਜਲੀ ਆਈ ਨੀ ਤੇ ਸ਼ਹਿਰਾਂ ਦੀਆਂ ਜਿਹੜੀਆਂ ਨੇ ਨਾਰਾਂ ਉਹ ਸੁਖੀ ਨੇ ਕਿਉਂਕਿ ਉੱਥੇ ਬਿਜਲੀ ਨੇ ਲਹਿਰਾਂ ਬਹਿਰਾਂ ਲਾਈਆਂ ਹੋਈਆਂ ਨੇ। ਸੋ ਸਮਾਂ ਬਦਲਿਆ, ਸਮੇਂ ਦੇ ਨਾਲ ਫਰਮਾਇਸ਼ਾਂ ਬਦਲ ਗਈਆਂ ਨੇ। ਬ੍ਰਾਂਡਡ ਜਿਹੜੇ ਕੱਪੜੇ ਦੇ, ਬ੍ਰਾਂਡਡ ਜਿਹੜੇ ਪਰਸ ਦੇ, ਬ੍ਰਾਂਡਡ ਜਿਹੜੀਆਂ ਚੀਜ਼ਾਂ ਨੇ ਉਹਨਾਂ ਦੀ ਚਰਚਾ ਹੁੰਦੀ ਹੈ ਅੱਗੇ ਗੀਤਾਂ ਦੇ ਵਿਚ। ਕੌਣ ਫਰਮਾਇਸ਼ ਕਰਦਾ ਕਿ ਲੈ ਦੇ ਮੈਨੂੰ ਮਖਮਲ ਦੀ ਪੱਖੀ ਘੁੰਗਰੂਆਂ ਵਾਲੀ। ਤੁਸੀਂ ਇਸ ਵਕਤ ਸੁਣ ਦੇਖ ਰਹੇ ਹੋ ਚਾਵਲਾ ਨਿਊਜ਼ ਨੈਟਵਰਕ ਟੂ ਰਾਂਟੋ। ਤੇ ਇਸ ਤੋਂ ਪਹਿਲਾਂ ਕਿ ਮੈਂ ਖਬਰਾਂ ਪੇਸ਼ ਕਰਾਂ, ਮੇਰੇ ਨਾਲ ਕਾਲਰ ਨੇ, ਸ਼ਾਇਦ ਕੁਛ ਕਹਿਣਾ ਚਾਹੁੰਦੇ ਨੇ। ਵੈਲਕਮ ਜੀ
1: ਚਾਵਲਾ ਜੀ, ਸਤਿ ਸ੍ਰੀ ਅਕਾਲ।
0: ਸਤਿ ਸ੍ਰੀ ਅਕਾਲ ਧੀਰ ਸਾਹਿਬ, ਕੀ ਹਾਲ ਚਾਲ?
1: ਪਹਿਲਾਂ ਤਾਂ ਜੀ ਜਿਨ੍ਹਾਂ ਨੇ ਇਹ ਗਾਣੇ ਦੀ ਫਰਮਾਇਸ਼ ਕੀਤੀ ਹੈ ਨਾ, ਮੇਰੇ ਵੱਲੋਂ ਉਹਨਾਂ ਦਾ ਥੈਂਕ ਯੂ ਕਰ ਦਿਓ।
0: ਮਿਹਰਬਾਨੀ ਜਨਾਬ।
1: ਅਸੀਂ ਤਾਂ ਇਹਨਾਂ ਗਾਣਿਆਂ ਨੂੰ ਸੁਣ ਸੁਣ ਕੇ ਬਚਪਨ ਤੋਂ ਲੈ ਕੇ ਇੱਥੇ ਤੱਕ ਦੇਖ ਲਓ, ਸਾਰੀ ਜ਼ਿੰਦਗੀ ਇਹਨਾਂ ਗੀਤਾਂ ਦੇ ਨਾਲ ਹੀ ਅਸੀਂ ਸੁਣੀ ਆ।
0: ਸਾਡੀ ਰੂਹ ਵਸਦੀ ਇਹਨਾਂ ਗੀਤਾਂ 'ਚ ਹੈ।
1: ਹਾਂਜੀ ਹਾਂਜੀ, ਇਹ ਹਮੇਸ਼ਾ ਹੀ ਅਮਰ ਰਹਿਣਗੇ।
0: ਅਮਰ ਹੀ ਹੈ, ਬਿਲਕੁਲ ਸਹੀ ਗੱਲ ਕਹੀ ਤੁਸੀਂ, ਬਿਲਕੁਲ।
1: ਮੈਂ ਕਾਫੀ ਦੇਰ ਤੱਕ ਸਮਝਦਾ ਰਿਹਾ ਵੀ ਸੁਰਿੰਦਰ ਕੌਰ ਦਾ ਗਾਣਾ, ਪਰ ਬਾਅਦ 'ਚ ਪਤਾ ਲੱਗਿਆ ਕਿ ਪ੍ਰਕਾਸ਼ ਕੌਰ ਦਾ।
0: ਇਹ ਭੈਣਾਂ ਦੀ ਆਵਾਜ਼ ਬਿਲਕੁਲ ਰਲਦੀ ਸੀਗੀ।
1: ਹਾਂਜੀ ਹਾਂਜੀ, ਸਾਡੇ ਪਿੰਡ ਦੇ ਵਿੱਚ 1970 ਦੇ ਵਿੱਚ ਬਿਜਲੀ ਆਈ ਸੀ। 1969 ਚ ਜਦੋਂ 500 ਸਾਲਾ ਮਨਾਈ ਗਈ ਸੀ ਨਾ ਗੁਰੂ ਨਾਨਕ ਦੇਵ ਜੀ ਦੀ, ਹਾਂਜੀ ਉਦੋਂ ਬਿਜਲੀ ਆਈ ਸੀ ਤੇ ਸਭ ਤੋਂ ਪਹਿਲਾਂ ਡਾਟੂ ਜਗਿਆ ਸੀ ਸਾਡੇ ਪਿੰਡ ਦੇ ਗੁਰਦੁਆਰੇ 'ਚ।
0: ਵੇਖੋ ਕਿੱਡੀ ਸਿਆਣਪ ਸੀ ਲੋਕਾਂ ਦੀ ਉਦੋਂ, ਹਨਾ।
1: ਹਾਂਜੀ, ਸਰਪੰਚ ਬਹੁਤ ਸਿਆਣੇ ਸਾਡੇ ਪਿੰਡ ਦਾ, ਅਸੀਂ ਸਾਰੇ ਲੋਕ ਕੀ ਬੀਬੀਆਂ ਭੈਣਾਂ ਕੀ ਬੱਚੇ ਕੀ ਮਰਦ ਸਾਰੇ ਉੱਥੇ ਗੁਰਦੁਆਰੇ ਇਕੱਠੇ ਹੋਏ ਸੀ ਤੇ ਨਾਲੇ ਫਿਰ ਵਾਹਿਗੁਰੂ ਦਾ ਸ਼ੁਕਰਾਨਾ ਕੀਤਾ, ਅਰਦਾਸ ਕੀਤੀ ਗਈ ਸੀ।
0: ਜੀ ਕਿਆ ਬਾਤ ਹੈ ਜੀ, ਕਿਆ ਬਾਤ, ਬਹੁਤ ਸ਼ੁਕਰੀਆ, ਮਿਹਰਬਾਨੀ, ਥੈਂਕ ਯੂ ਜੀ, ਥੈਂਕ ਯੂ ਜੀ, ਥੈਂਕ ਯੂ, ਥੈਂਕ ਯੂ, ਥੈਂਕ ਯੂ। ਧੀਰ ਸਾਹਿਬ ਨੇ ਮੈਨੂੰ ਆਫ ਦੀ ਏਅਰ ਵੀ ਬੜਾ ਤਗੜਾ ਦਿਲਾਸਾ ਦਿੱਤਾ ਹੈ, ਔਰ ਮੈਂ ਆਪਣੇ ਰੱਬ ਵਰਗੇ ਸਰੋਤਿਆਂ ਦਰਸ਼ਕਾਂ ਨੂੰ ਇੱਕ ਬੇਨਤੀ ਕਰਾਂ ਕਿ ਜਿਹੜਾ ਨਾ ਸੱਚ ਹੈ ਉਹ ਬਹੁਤ ਤਾਕਤਵਰ ਹੁੰਦਾ ਤੇ ਝੂਠ ਜਿਹੜਾ ਨਾ ਉਹ ਹਮੇਸ਼ਾ ਹੀ ਝੂਠ ਰਹਿੰਦਾ। ਤੇ ਅਸੀਂ ਗੁਰੂ ਨਾਨਕ ਮਹਾਰਾਜ ਦੇ ਉਪਾਸ਼ਕ ਹਾਂ ਤੇ ਉਹ ਕਹਿੰਦੇ ਕੂੜਨ ਕੁੱਟੇ ਨਾਨਕਾ ਓੜਕ ਸੱਚ ਰਹੀ। ਸੋ ਸੱਚ ਤੇ ਪਹਿਰਾ ਦੇਣ ਵਾਲਿਆਂ ਦੀ ਆਂਚ ਨਹੀਂ ਜਿਹੜੀ ਹੈ ਕਦੇ ਵੀ ਵਿੰਗੀ ਹੁੰਦੀ। ਸੋ ਰੰਗ ਬਿਰੰਗੀ ਦੁਨੀਆਂ ਦੇ ਵਿੱਚ ਵਸਦੇ ਰੰਗ ਬਿਰੰਗੇ ਲੋਕ, ਕਿਧਰੇ ਯਰੀ ਪੁਸ਼ਾਕਾਂ ਸਜੀਆਂ ਕਿਧਰੇ ਫਿਰਦੇ ਨੰਗੇ ਲੋਕ, ਇੱਕ ਦੂਜੇ ਨੂੰ ਨਿੰਦਦੇ ਰਹਿੰਦੇ ਪਰ ਨਾ ਫੋਲਣ ਆਪਣਾ ਆਪ, ਝੂਠੋਂ ਸੱਚ ਨਖੇੜੇ ਕਿਹੜਾ, ਇੱਕੋ ਰੰਗ ਵਿੱਚ ਰੰਗੇ ਲੋਕ, ਚਿਹਰੇ ਫੁੱਲ ਗੁਲਾਬਾਂ ਵਰਗੇ, ਗੱਲਾਂ ਸ਼ਹਿਦੋਂ ਸੀਰੀ ਸਨ, ਕੋਰੇ ਜੁੱਸੇ ਨੈਣ ਮਸਾਲਾਂ, ਕਿੱਥੇ ਨੇ ਉਹ ਚੰਗੇ ਲੋਕ, ਕੱਲਾ ਸਫ਼ਰ ਜੰਜਾਲ ਇਹ ਮੈਨੂੰ, ਮੈਂ ਉਹ ਰਾਹਾਂ ਲੱਭਦਾ ਵਾਂ ਜਿਹੜੀਆਂ ਰਾਹਾਂ ਦੇ ਵਿੱਚ ਤੁਰਦੇ ਹੱਸ ਹੱਸ ਸੰਗੇ ਸੰਗੇ ਲੋਕ, ਤੱਕ ਤੱਕ ਹਾਲ ਬੇਹਾਲ ਇਹਨਾਂ ਦਾ ਦਿਲ ਕੁੜਦਾ ਤੇ ਸੋਚਾਂ ਮੈਂ, ਯਾਰ ਹਵਾਓ ਕਦ ਨਿਕਲਣਗੇ ਇਹ ਲੋਭਾਂ ਦੇ ਡੰਗੇ ਲੋਕ, ਅੱਗੇ ਪਿੱਛੇ ਬਿੱਟ ਬਿੱਟ ਬਿੱਟ ਬਿੱਟ ਤੱਕਦੇ ਮੂੰਹੋਂ ਕੁਝ ਨਾ ਕਹਿਣ ਤਰਬ, ਲੰਮੇ ਹੋ ਕੇ ਭਰਦੇ ਡਿੱਠੇ ਜਦ ਵੀ ਕੋਲੋਂ ਲੰਘੇ ਲੋਕ, ਜਦ ਵੀ ਕੋਲੋਂ ਲੰਘੇ ਲੋਕ। ਤਰਬ ਅਹਿਮਦ ਸਦੀਕੀ ਸਾਹਿਬ ਦੀਆਂ ਇਹ ਸਤਰਾਂ। ਪ੍ਰੋਗਰਾਮ ਚਾਵਲਾ ਨਿਊਜ਼ ਨੈਟਵਰਕ ਟੋਰਾਂਟੋ, ਤੇ ਤੁਸੀਂ IPTV ਬਾਕਸ ਦੀ ਸਰਵਿਸ ਵਾਇਆ ਰੰਗਲਾ ਪੰਜਾਬ ਲੈ ਸਕਦੇ ਹੋ। 12 ਮਹੀਨਿਆਂ ਦਾ $100 ਤੇ 2 ਦਿਨ ਦਾ ਟਰਾਇਲ ਬਿਲਕੁਲ ਫ੍ਰੀ। ਤੁਹਾਡੇ ਵੱਲੋਂ ਕਈ ਵਾਰੀ ਸਾਨੂੰ ਫੋਨ ਕਾਲਸ ਆਉਂਦੇ ਨੇ ਕਿ ਸਾਡੇ ਪੈਸੇ ਮਰ ਗਏ ਜੀ, ਸਰਵਿਸ ਅਸੀਂ ਲਈ ਸੀਗੀ, ਹਾਂਜੀ 3 ਸਾਲਾਂ ਦਾ $200 ਦਿੱਤਾ ਸੀ ਤੇ ਅੱਜ ਕੱਲ੍ਹ ਫੋਨ ਨਹੀਂ ਚੱਕਦੇ, ਮਹੀਨਾ ਕੁ ਚੱਲਿਆ, ਤੁਸੀਂ ਕਰੋ ਜੀ, ਤੁਸੀਂ ਮੀਡੀਆ ਵਾਲੇ ਹੋ। ਕਈ ਵਾਰੀ ਫੋਨ ਇੱਦਾਂ ਦੇ ਆਉਂਦੇ ਨੇ ਪਰ ਅਸੀਂ ਨਹੀਂ ਕਰ ਸਕਦੇ ਉਹਨਾਂ ਨੂੰ ਕਾਲ, ਕਿਉਂਕਿ ਅਸੀਂ ਖੁਦ ਵੀ ਇਹ ਸਰਵਿਸ ਪ੍ਰੋਵਾਈਡ ਕਰਦੇ ਹਾਂ। ਹਾਂ, ਜਿਹੜਾ ਸਾਡੇ ਕੋਲ ਬਿਜ਼ਨਸਮੈਨ ਐਡਵਰਟਾਈਜ਼ਮੈਂਟ ਕਰਦਾ ਹੋਵੇ ਉਹਨੂੰ ਮਾੜਾ ਮੋਟਾ ਅਸੀਂ ਕਹਿ ਸਕਦੇ ਹਾਂ, ਭਾਈ ਜੇ ਤੂੰ ਸਾਡੇ ਕੋਲ ਕੁਝ ਬੁਲਵਾਇਆ ਤੇ ਯਾਰ ਉੱਤੇ ਪਹਿਰਾ ਤੇ ਦੇ। ਤੇ ਜੇ ਤੁਸੀਂ ਲਾਲਚ ਵਿੱਚ ਪੈ ਕੇ ਕੋਸਟ ਟੂ ਕੋਸਟ ਵੀ ਚੀਜ਼ ਜਿਹੜੀ ਅਸੀਂ ਦੇ ਰਹੇ ਹਾਂ ਉਹ ਵੀ ਤੁਸੀਂ ਸੋਚੋ ਕਿ ਜੇ ਕੋਈ ਇਹੋ ਜਿਹਾ ਹੈ ਤੇ ਫਿਰ ਉਹਨੇ ਪੈਸੇ ਇਕੱਠੇ ਕੀਤੇ ਟਿਕਟੋਕ ਦੇ ਰੌਲਾ ਰੱਪਾ ਪਾ ਲਿਆ, 1000-2000 ਬੰਦੇ ਕੋਲ ਇਕੱਠੇ ਕੀਤੇ ਪੈਸੇ, ਅਗਲਾ ਫਰ ਫੋਨ ਹੀ ਬੰਦ ਕਰਨਾ, ਫਿਰ ਕੀ ਹੋ ਗਿਆ, ਫੋਨ ਬੰਦ ਕਰ ਲਿਆ ਟਿਕਟੋਕ ਤੇ, ਕਿਤੇ ਹੋਰ ਜਾ ਕੇ ਮੱਲਾਂ ਮਾਰ ਲੈਣਗੇ, ਕਿਤੇ ਹੋਰ ਲੁੱਟ ਲੈਣਗੇ ਲੋਕਾਂ ਨੂੰ। ਇਸ ਤਰ੍ਹਾਂ ਸਾਵਧਾਨ ਰਿਹਾ ਕਰੋ, ਸੁਚੇਤ ਰਿਹਾ ਕਰੋ, ਗੱਲ ਨੂੰ ਤੋੜ ਮੁੜ ਕੇ ਵੇਖਿਆ ਕਰੋ। ਸੋ ਉਹ ਕਹਿੰਦਾ ਕਿ ਚੋਰੀ ਦਾ ਮਾਲ ਡਾਂਗਾਂ ਦੇ ਗਜ, ਸੋ ਬਈ ਇਸ ਤਰ੍ਹਾਂ ਦਾ ਖਿਆਲ ਰੱਖਿਆ ਕਰੋ। ਤੇ ਸਾਨੂੰ ਸ਼ਿਕਾਇਤ ਕਰਨ ਤੋਂ ਪਹਿਲਾਂ ਅਸੀਂ ਖੁਦ ਤੁਹਾਡੇ ਪੈਸੇ ਦੀ ਗਰੰਟੀ ਕਰਦੇ ਹਾਂ, ਪੈਸਾ ਨਹੀਂ ਡੁੱਬਦਾ ਜਿੰਨਾ ਚਿਰ ਸਾਡੇ ਸਵਾਸ ਚੱਲਦੇ ਨੇ। ਸੋ 12 ਮਹੀਨਿਆਂ ਦਾ $100 ਹੈ ਜੀ ਤੇ ਉੱਕਾ ਪੁੱਕਾ 2 ਦਿਨ ਦਾ ਟ੍ਰਾਇਲ ਫ੍ਰੀ ਸਾਰੇ ਚੈਨਲ ਆਉਣਗੇ ਨੰਬਰ ਟੂ ਕਾਲ 6475585858 ਤੇ ਕਾਲ ਕੀਤੀ ਜਾ ਸਕਦੀ ਹੈ 6475458 6475858 6475585859 ਇੱਕ ਵਾਰੀ ਫਿਰ ਤੋਂ ਅਨਾਜ ਮਾਰਟ ਦੀ ਗ੍ਰੈਂਡ ਓਪਨਿੰਗ ਤੇ ਅਸੀਂ ਸ਼ੌਕਰ ਪਰਿਵਾਰ ਨੂੰ ਬਹੁਤ ਸਾਰੀਆਂ ਵਧਾਈਆਂ ਭੇਜਦੇ ਹਾਂ। ਬਾ ਕਮਾਲ ਓਪਨਿੰਗ ਹੋਈ ਹੈ, ਬੱਲੇ ਬੱਲੇ ਬੱਲੇ ਬੱਲੇ ਬੱਲੇ ਵਾਲੇ ਡੀਲ ਸੀ, ਹਰੇਕ ਨੂੰ ਤੋਹਫੇ ਦਿੱਤੇ ਗਏ ਔਰ ਖੁਸ਼ੀ ਦਾ ਮਾਹੌਲ ਸੀ, ਢੇਰ ਸਾਰੀ ਸੇਵਿੰਗ ਹੋਈ। ਅਨਾਜ ਮਾਰ ਤੇ ਕਮਿਊਨਿਟੀ ਦੀਆਂ ਵੈਲ ਨੋਨ ਸ਼ਖਸੀਅਤਾਂ ਨੇ ਪਹੁੰਚ ਕੇ ਸ਼ੌਕਰ ਪਰਿਵਾਰ ਨੂੰ ਬੈਸਟ ਵਿਸ਼ਿਸ ਦਿੱਤੀਆਂ ਨੇ, ਸੋ ਜੇਤੂਆਂ ਨੂੰ ਬਹੁਤ ਸਾਰੀਆਂ ਮੁਬਾਰਕਾਂ ਨੇ ਜੀ। 6141 ਮੇਫੀਲਡ ਤੇ ਯੂਨਿਟ 42 ਤੇ ਢੇਰ ਸਾਰੀ ਸੇਵਿੰਗ ਲਈ ਏਅਰਪੋਰਟ ਤੇ ਮੇਫੀਲਡ ਅਨਾਜ ਮਾਰ ਤੇ ਤੁਸੀਂ ਆ ਸਕਦੇ। ਨੰਬਰ 9058855795982857 ਤੇ ਕਾਲ ਕੀਤੀ ਜਾ ਸਕਦੀ ਹੈ। ਖ਼ਬਰਾਂ ਲੈ ਕੇ ਹਾਜ਼ਰ ਨੇ ਜੀ ਸਾਡੇ ਨੁਮਾਇੰਦੇ ਪੰਜਾਬ ਤੋਂ, ਤੇ ਤੁਸੀਂ ਇਸ ਵਕਤ ਸੁਣ ਦੇਖ ਰਹੇ ਹੋ ਚਾਵਲਾ ਨਿਊਜ਼ ਨੈਟਵਰਕ ਟੋਰਾਂਟੋ। ਪ੍ਰੋਗਰਾਮ ਦੇ ਵਿਚ ਲਓ ਮੈਂ ਇਕ ਵਾਰੀ ਫਿਰ ਤੋਂ ਕਮਿਊਨਿਟੀ ਨੂੰ ਇਕ ਬੇਨਤੀ ਕਰਨਾ ਚਾਹੁੰਦਾ ਕਿ ਸਾਨੂੰ ਅੱਜ ਅਰਸ਼ਨ ਨੇ ਦਸਿਆ ਕਿ ਕੁਝ ਨਵੇਂ ਤੇ ਕੁਝ ਪੁਰਾਣੇ ਰੇਡੀਓ ਹੋਸਟ ਨੇ ਬੜੇ ਵਧੀਆ ਤਰੀਕੇ ਨਾਲ ਚੰਗੇ ਮਾਹੌਲ ਦੇ ਵਿਚ ਕੰਟਰੈਕਟ ਸਾਈਨ ਕੀਤੇ ਨੇ ਜਾਂ ਉਨ੍ਹਾਂ ਨੇ ਹਾਂ ਪੱਖੀ ਹੁੰਗਾਰਾ ਭਰਿਆ, ਤੇ ਮੈਂ ਬੇਨਤੀ ਕਰਦਾ ਕਿ ਬਾਅਦ ਦੇ ਵਿਚ ਕਈ ਵੀ ਸਾਨੂੰ ਕਹਿਣਗੇ ਯਾਰ ਤੁਸੀਂ ਫਲਾਣਿਆਂ ਨੂੰ ਕਿਹਾ ਫਲਾਣਿਆਂ ਨੂੰ ਕਿਹਾ ਫਲਾਣੇ, ਅਸੀਂ ਸਾਰਿਆਂ ਨੂੰ ਅਪਰੋਚ ਕੀਤੀ ਆਪਣੇ ਲੈਵਲ ਤੇ ਕਿਉਂਕਿ ਇਹਦੀ ਡਿਪਾਰਟਮੈਂਟ ਅਰਸ਼ਨਾ ਦੇ ਕੋਲ ਮੈਂ ਖੁਦ ਵੀ ਫੋਨ ਕੀਤੇ ਨੇ ਕਿ ਬਈ ਮੋਸਟ ਵੈਲਕਮ ਹੈ ਜੇ ਤੁਸੀਂ ਆਉਣਾ ਚਾਹੋ ਤੇ ਜੀ ਸਦਕੇ। ਪਰ ਜਿਹੜਾ ਡੱਬਾ ਮੱਲ ਗਿਆ ਗੱਡੀ ਦੇ ਵਿਚ ਸੀਟ ਤੇ ਬੈਠ ਗਿਆ ਬੈਠ ਗਿਆ, ਉਹਦੇ ਬਾਅਦ ਅਸੀਂ ਅਗਲੇ ਨੂੰ ਕਹਿ ਨਹੀਂ ਸਕਦੇ ਕਿ ਤੁਸੀਂ ਸਵਿਚ ਕਰ ਲਓ ਜੀ ਜਾਂ ਜਗ੍ਹਾ ਮੂਵ ਕਰ ਲਓ ਜੀ, ਸਾਡੇ ਹੱਥ ਵੱਜੇ ਹੋਣਗੇ। ਸੋ ਜਿਹੜਾ ਚੜ ਗਿਆ ਸੀਟ ਤੇ ਬੈਠ ਗਿਆ ਜਗ੍ਹਾ ਉਸੇ ਦੀ ਹੈ, ਸਾਰਿਆਂ ਲਈ ਦਰਵਾਜੇ ਖੁੱਲੇ ਨੇ, ਕੁਛ ਨਹੀਂ ਬਦਲਿਆ। ਰੂਲ ਐਂਡ ਰੈਗੂਲੇਸ਼ਨ ਟਰਮ ਐਂਡ ਕੰਡੀਸ਼ਨ ਜਿਵੇਂ ਅਸੀਂ ਖੁਦ ਚੱਲ ਕੇ CGMR 1320 AM ਦੀ ਮੈਨੇਜਮੈਂਟ ਤੋਂ ਅੱਜ ਤੋਂ 30 ਵਰੇ ਪਹਿਲਾਂ ਗਏ ਸਾਂ ਕਿ ਅਸੀਂ ਰੇਡੀ ਸ਼ੁਰੂ ਕਰਨਾ, ਤੇ ਉਨ੍ਹਾਂ ਸਾਨੂੰ ਸਮਾਂ ਦਿੱਤਾ, ਉਹ ਸ਼ਡਿਊਲ ਸਾਡੇ ਕੋਲ ਰਿਹਾ, ਤੇ ਇਹਦੇ ਨਾਲ ਹੀ ਕੁਛ ਨਹੀਂ ਬਦਲਿਆ। ਟਰਮ ਐਂਡ ਕੰਡੀਸ਼ਨ ਰੂਲ ਐਂਡ ਰੈਗੂਲੇਸ਼ਨ ਉਹੇ ਨੇ, ਬਲਕਿ ਪਹਿਲਾਂ ਤੁਹਾਨੂੰ ਓਕਵਿਲ ਜਾਣਾ ਪੈਂਦਾ ਸੀ, ਅਸੀਂ ਤੁਹਾਨੂੰ ਸਟੇਟ ਆਫ ਦੀ ਆਰਟ ਸਟੂਡੀਓ ਜਿਹੜਾ ਹੈ ਉਹ ਡਰਿਊ ਡਿਕਸੀ ਰੋਡ ਗੁਰਦੁਆਰਾ ਸਾਹਿਬ ਦੇ ਬਿਲਕੁਲ ਲਾਗੇ ਖੁੱਲੀ ਡੁੱਲੀ ਪਾਰਕਿੰਗ ਦੇ ਨਾਲ ਜਿਹੜਾ ਫੁੱਲ ਐਨ ਫੁੱਲੀ ਹਾਈ ਐਂਡ ਦਾ ਸਟੇਟ ਆਫ ਦੀ ਆਰਟ ਸਟੂਡੀਓ ਤਿਆਰ ਕਰ ਰਹੇ ਹਾਂ, ਜਿੱਥੇ ਤੁਸੀਂ ਫਖਰ ਮਹਿਸੂਸ ਕਰੋਗੇ। ਤੁਹਾਡੇ ਨਾਲ ਕੋਈ ਬਾਹਰੋਂ ਗੈਸਟ ਵੀ ਆਉਂਦੇ ਨੇ, VIP ਗੈਸਟ ਤੁਸੀਂ ਲਿਆਉਂਦੇ, ਉਹਨਾਂ ਨਾਲ ਇੰਟਰਵਿਊਜ਼ ਕਰਨੀਆਂ ਨੇ, ਤੇ ਤੁਹਾਨੂੰ ਪੂਰਾ ਸਟੂਡੀਓ ਵਰਗਾ ਮਾਹੌਲ ਜਿਹੜਾ ਉੱਥੇ ਮਿਲੇਗਾ। ਸੋ ਜਿਹੜਾ ਆ ਗਿਆ ਵੀਰ ਵੈਲਕਮ ਹੈ ਜੀ। ਨੰਬਰ ਟੂ ਕਾਲ 6475585859। ਇੱਕ ਗੱਲ ਨੋਟ ਕਰਿਓ ਕਿ ਟਰਮ ਐਂਡ ਕੰਡੀਸ਼ਨ ਉਹੀ ਰਹਿਣਗੀਆਂ ਜਿਹੜੀਆਂ CGMR 1320 ਮੀਟਰ ਬੈਂਡ ਤੇ ਅੱਜ ਤੋਂ 70 ਵਰੇ ਪਹਿਲਾਂ ਜਾਂ 3 ਦਹਾਕੇ ਤੋਂ ਅਸੀਂ ਫਾਲੋ ਕਰਦੇ ਆ ਰਹੇ ਹਾਂ। ਉਹਦੇ ਵਿਚ ਰੱਤੀ ਚੇਂਜ ਨਹੀਂ ਹੋਊਗੀ, ਤੁਹਾਡੇ ਤੇ ਕੋਈ ਐਕਸਟਰਾ ਬੋਝ ਨਹੀਂ, ਤੁਹਾਡੀ ਵਿਚਾਰਨ ਨੂੰ ਨਹੀਂ ਰੋਕਿਆ ਜਾਵੇਗਾ, ਤੇ ਰੂਲ ਐਂਡ ਰੈਗੂਲੇਸ਼ਨ ਫਾਲੋ ਕਰਨੇ ਹੋਣਗੇ। ਮੋਸਟ ਵੈਲਕਮ ਹੈ। ਲਓ ਪੇਸ਼ ਨੇ ਚੋਣਵੀਆਂ ਖ਼ਬਰਾਂ ਕੁਝ ਇਸ ਪ੍ਰਕਾਰ।
2: Real news, real impact, showing you real world. CJMR 1320. CJMR 13.
3: ਖਬਰਾਂ ਦੇ ਇਸ ਬੁਲੇਟਿਨ ਵਿਚ ਤੁਹਾਡਾ ਸਵਾਗਤ, ਮੈਂ ਹਾਂ ਚਰਨਜੀਤ ਜੋਗੀ। ਤੁਸੀਂ ਸੁਣ ਰਹੇ ਹੋ CJMR 1320 ਤੇ ਰੰਗਲਾ ਪੰਜਾਬ। ਆਓ ਪਹਿਲਾਂ ਨਜ਼ਰ ਮਾਰ ਲਈਏ ਅੱਜ ਦੀਆਂ ਖਾਸ ਖਾਸ ਖਬਰਾਂ ਤੇ। ਪੰਜਾਬ ਸਰਕਾਰ ਦੀ ਕਿਸ਼ਾਊ ਵਾਹ ਮੰਤਰੀ ਪ੍ਰੋਜੈਕਟ ਦੇ ਖਿਲਾਫ ਸੁਪਰੀਮ ਕੋਰਟ ਦੇ ਵਿਚ ਜਾਣ ਦੀ ਤਿਆਰੀ। ਸ੍ਰੀ ਕਰਤਾਰਪੁਰ ਸਾਹਿਬ ਦਾ ਲਾਂਘਾ ਖੋਲਣ ਦੇ ਲਈ ਹੋਈ ਅਰਦਾਸ, BSF ਅਧਿਕਾਰੀਆਂ ਤੇ ਜਥੇਦਾਰ ਕੁਲਦੀਪ ਸਿੰਘ ਗੜਗੱਜ ਦੇ ਵਿਚਾਲੇ ਹੋਈ ਤਲਖ ਕਲਾਮੀ। ਲੋਈ ਤੇ ਲੱਡੂ ਦੇ ਨਾਲ ਪੱਟੇ ਸਰਕਾਰੀ ਮੁਲਾਜ਼ਮ, ਹੁਣ ਫੇਰ ਹੋਏ ਔਖੇ, ਸਰਕਾਰ ਤੇ ਲਾਏ ਗੁਮਰਾਹ ਕਰਨ ਦੇ ਇਲਜ਼ਾਮ। ਹੁਣ ਖਬਰਾਂ ਤਫਸੀਲ ਦੇ ਨਾਲ। ਪੰਜਾਬ ਸਰਕਾਰ ਨੇ ਕਿਸ਼ਾਊ ਵਾਹ ਮੰਤਵੀ ਪ੍ਰੋਜੈਕਟ ਦੇ ਖਿਲਾਫ ਸੁਪਰੀਮ ਕੋਰਟ ਵਿਚ ਜਾਣ ਦੀ ਤਿਆਰੀ ਖਿੱਚ ਲਈ ਹੈ। ਸੁਪਰੀਮ ਕੋਰਟ ਦੇ ਲਈ ਪਟੀਸ਼ਨ ਨੂੰ ਅੰਤਿਮ ਛੋਹਾਂ ਦਿੱਤੀਆਂ ਜਾ ਰਹੀਆਂ ਨੇ। 15 ਸਤੰਬਰ ਨੂੰ ਨਵੀਂ ਦਿੱਲੀ ਦੇ ਵਿਚ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਦੀ ਅਗਵਾਈ ਹੇਠਾਂ ਹਿਮਾਚਲ ਪ੍ਰਦੇਸ਼, ਉਤਰਾਖੰਡ, ਉੱਤਰ ਪ੍ਰਦੇਸ਼, ਹਰਿਆਣਾ, ਰਾਜਸਥਾਨ ਤੇ ਦਿੱਲੀ ਨੇ ਕਿਸ਼ਾਊ ਪ੍ਰੋਜੈਕਟ ਨੂੰ ਅੱਗੇ ਵਧਾਉਣ ਦੇ ਲਈ ਸਮੁੱਚੇ ਸਮਝੌਤੇ ਤੇ ਦਸਤਖਤ ਕਰ ਦਿੱਤੇ ਨੇ, ਜਿਸ ਤੋਂ ਪੰਜਾਬ ਨੂੰ ਬਾਹਰ ਰੱਖਿਆ ਗਿਐ। ਪੰਜਾਬ ਸਰਕਾਰ ਦਾ ਦੋਸ਼ ਹੈ ਕਿ ਕੇਂਦਰ ਸਰਕਾਰ ਵੱਲੋਂ ਪੰਜਾਬ ਨੂੰ ਭਰੋਸੇ ਦੇ ਵਿਚ ਲਏ ਬਿਨਾਂ ਯਮੁਨਾ ਬੇਸਿਨ ਪ੍ਰੋਜੈਕਟ ਅੱਗੇ ਵਧਾਇਆ ਗਿਐ। ਇਸ ਕੇਂਦਰੀ ਫੈਸਲੇ ਦੇ ਖਿਲਾਫ਼ ਪੰਜਾਬ ਸਰਕਾਰ ਹੁਣ ਕਾਨੂੰਨੀ ਲੜਾਈ ਲੜਨ ਜਾ ਰਹੀ ਹੈ। ਜਲ ਸਰੋਤ ਵਿਭਾਗ ਦੇ ਉੱਚ ਅਧਿਕਾਰੀਆਂ ਦੇ ਅਨੁਸਾਰ ਐਡਵੋਕੇਟ ਜਨਰਲ ਦੇ ਦਫ਼ਤਰ ਨੂੰ ਸੁਪਰੀਮ ਕੋਰਟ ਦੇ ਵਿਚ ਦਾਇਰ ਕੀਤੀ ਜਾਣ ਵਾਲੀ ਪਟੀਸ਼ਨ ਦੇ ਖਰੜੇ ਨੂੰ ਮਨਜ਼ੂਰੀ ਦੇਣ ਦੇ ਲਈ ਪੱਤਰ ਲਿਖ ਦਿੱਤੇ ਗਏ ਨੇ। ਇਸ ਖਰੜੇ ਦੀ ਪੜਤਾਲ ਪਹਿਲਾਂ ਹੀ ਸਾਬਕਾ ਐਡਵੋਕੇਟ ਜਨਰਲ ਤੇ ਸੀਨੀਅਰ ਵਕੀਲ ਵੱਲੋਂ ਕੀਤੀ ਜਾ ਚੁੱਕੀ ਹੈ। ਮੁੱਖ ਮੰਤਰੀ ਭਗਵੰਤ ਮਾਨ ਇਸ ਤੋਂ ਪਹਿਲਾਂ ਵੀ ਕੇਂਦਰ ਦੀ ਅਗਵਾਈ ਹੇਠਾਂ ਹੋਈਆਂ ਪੰਜਾਬ ਹਰਿਆਣਾ ਦੀਆਂ ਮੀਟਿੰਗਾਂ ਵਿਚ ਯਮੁਨਾ ਦੇ ਪਾਣੀਆਂ ਤੇ ਪੰਜਾਬ ਦਾ ਹੱਕ ਜਿਤਾ ਚੁੱਕੇ ਨੇ। ਇਸ ਸਬੰਧੀ ਉਹ ਪ੍ਰਧਾਨ ਮੰਤਰੀ ਸਮੇਤ ਕੇਂਦਰ ਸਰਕਾਰ ਨੂੰ 5 ਪੱਤਰ ਵੀ ਲਿਖ ਚੁੱਕੇ ਨੇ। ਕਿਸ਼ਾਊ ਪ੍ਰੋਜੈਕਟ ਯਮੁਨਾ ਦੀ ਸਹਾਇਕ ਨਦੀ ਟੌਂਸ ਉਤੇ ਬਣਾਇਆ ਜਾਣਾ ਹੈ। ਇਸ ਪ੍ਰੋਜੈਕਟ ਦੀ ਸਮਰੱਥਾ 422 ਮੈਗਾਵਾਟ ਬਿਜਲੀ ਪੈਦਾ ਕਰਨ ਦੀ ਹੈ ਔਰ ਇਸ ਤਹਿਤ ਤਕਰੀਬਨ 97,000 ਹੈਕਟੇਅਰ ਜ਼ਮੀਨ ਦੀ ਸਿੰਚਾਈ ਕੀਤੀ ਜਾਵੇਗੀ। ਇਸ ਪ੍ਰੋਜੈਕਟ ਦੇ ਵਿਚ 1560 ਮਿਲੀਅਨ ਘਣ ਮੀਟਰ ਪਾਣੀ ਭੰਡਾਰ ਕਰਨ ਦੀ ਸਮਰੱਥਾ ਹੋਵੇਗੀ। ਪੰਜਾਬ ਲਈ ਇਹ ਸਮਝੌਤਾ ਵੱਡਾ ਝਟਕਾ ਹੈ ਕਿਉਂਕਿ ਇਸ ਪ੍ਰੋਜੈਕਟ ਤੋਂ ਮਿਲਣ ਵਾਲੇ ਲਾਭਾਂ ਨੂੰ ਸਿਰਫ 6 ਭਾਈਵਾਲ ਸੂਬਿਆਂ ਵਿਚ ਵੰਡਿਆ ਗਿਆ। ਪੰਜਾਬ ਸਰਕਾਰ ਦੀ ਦਲੀਲ ਹੈ ਕਿ ਇਸ ਪ੍ਰੋਜੈਕਟ ਨੂੰ ਯਮੁਨਾ ਦੇ ਪਾਣੀ ਦੀ ਵੰਡ ਦੇ ਮੌਜੂਦਾ ਪ੍ਰਬੰਧ 1994 ਦੇ ਸਮਝੌਤੇ ਦੇ ਆਧਾਰ ਤੇ ਅੰਤਮ ਰੂਪ ਨਹੀਂ ਦਿੱਤਾ ਜਾ ਸਕਦਾ ਕਿਉਂਕਿ ਪੰਜਾਬ ਉਸ ਸਮਝੌਤੇ ਦਾ।
4: This is CJMR, the voice of the city, part of White Oaks Communications Group, your trusted local radio provider for more than 70 years.
5: ਕਮਰਸ਼ੀਅਲ ਵਿੱਚ ਇਨਵੈਸਟ ਕਰਨਾ ਚਾਹੁੰਦੇ ਹੋ ਤਾਂ ਕਾਲ ਕਰੋ ਅਸ਼ ਚਾਵਲਾ 416-303-1515।
3: ਸ੍ਰੀ ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਸਿੰਘ ਸਾਹਿਬ ਗਿਆਨੀ ਕੁਲਦੀਪ ਸਿੰਘ ਗੜਗਾ ਜੀ ਡੇਰਾ ਬਾਬਾ ਨਾਨਕ ਦੀ ਅੰਤਰਰਾਸ਼ਟਰੀ ਸਰਹੱਦ ਤੇ ਪਹੁੰਚੇ ਜਿੱਥੇ ਉਨ੍ਹਾਂ ਵੱਲੋਂ ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਦਾ ਲਾਂਘਾ ਖੋਲਣ ਦੇ ਲਈ ਪਹਿਲਾਂ ਰਹਿ ਰਾਜ ਸਾਹਿਬ ਜੀ ਦਾ ਪਾਠ ਕੀਤਾ ਗਿਆ ਉਪਰੰਤ ਕਰਤਾਰਪੁਰ ਸਾਹਿਬ ਲਾਂਘਾ ਖੋਲਣ ਦੇ ਲਈ ਅਰਦਾਸ ਕੀਤੀ ਗਈ। ਇਸ ਮੌਕੇ ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਪਾਕਿਸਤਾਨ ਵੱਲੋਂ ਵੀ ਇਕ ਮਹਾਨ ਨਗਰ ਕੀਰਤਨ ਭਾਰਤ ਪਾਕਿਸਤਾਨ 0 ਲਾਈਨ ਤੇ ਪਹੁੰਚਿਆ। ਪਾਕਿਸਤਾਨ ਵਾਲੇ ਪਾਸੇ ਬੈਠ ਕੇ ਸੰਗਤਾਂ ਵੱਲੋਂ ਜਾਪ ਕੀਤਾ ਗਿਆ ਉਪਰੰਤ ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਦਾ ਲਾਂਘਾ ਖੋਲਣ ਦੇ ਲਈ ਅਰਦਾਸ ਕੀਤੀ ਗਈ। ਗੌਰਤਲਬ ਹੈ ਕਿ ਭਾਰਤ ਪਾਕਿਸਤਾਨ ਵਿਚਾਲੇ 0 ਲਾਈਨ ਤੇ ਭਾਰਤ ਵਾਲੇ ਪਾਸੇ ਤਲਖੀ ਮਾਹੌਲ ਵੀ ਬਣ ਗਿਆ। ਇਹ ਸਥਿਤੀ BSF ਦੇ ਵੱਲੋਂ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਕੁਲਦੀਪ ਸਿੰਘ ਗੜਗੱਜ ਦੀ ਅਗਵਾਈ ਹੇਠਾਂ ਅਰਦਾਸ ਕਰਨ ਗਈ ਪਹੁੰਚੀ ਸੰਗਤ ਨੂੰ ਰੋਕੇ ਜਾਣ ਕਾਰਨ ਪੈਦਾ ਹੋਈ ਸੀ। ਅਧਿਕਾਰੀਆਂ ਨੇ ਇਸ ਪਿੱਛੇ ਸੁਰੱਖਿਆ ਪ੍ਰੋਟੋਕਾਲ ਦਾ ਹਵਾਲਾ ਦਿੱਤਾ। ਇਸ ਦੌਰਾਨ ਅਧਿਕਾਰੀਆਂ ਤੇ ਜਥੇਦਾਰ ਕੁਲਦੀਪ ਸਿੰਘ ਗੜਗੱਜ ਦੇ ਵਿਚਾਲੇ ਪੱਖਮੀ ਗੱਲਬਾਤ ਵੀ ਹੋਈ। ਜਥੇਦਾਰ ਸਾਹਿਬ ਨੇ ਇਸ ਮੌਕੇ ਐਲਾਨ ਕੀਤਾ ਕਿ ਹੁਣ ਹਰ ਮਹੀਨੇ ਡੇਰਾ ਬਾਬਾ ਨਾਨਕ ਵਿਖੇ ਪਹੁੰਚ ਕੇ ਲਾਂਘਾ ਖੋਲਣ ਦੇ ਲਈ ਅਰਦਾਸ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਸਰਕਾਰਾਂ ਵੱਲੋਂ ਲਾਂਘਾ ਖੋਲੇ ਜਾਣ ਤੇ ਪਹਿਲੇ ਜਥੇ ਨਾਲ ਗੁਰੂ ਘਰ ਜਾ ਕੇ ਸ਼ੁਕਰਾਨਾ ਵੀ ਕੀਤਾ ਜਾਵੇਗਾ। ਪੰਜਾਬ ਸਰਕਾਰ ਤੇ ਮੁਲਾਜ਼ਮਾਂ ਦੇ ਵਿਚਕਾਰ ਟਕਰਾਅ ਹੁਣ ਮੁੜ ਤੋਂ ਵਾਧਾ ਹੋਇਆ ਨਜ਼ਰ ਆ ਰਿਹਾ। ਕੁਝ ਦਿਨ ਪਹਿਲਾਂ ਹੀ ਸਰਕਾਰ ਤੇ ਮੁਲਾਜ਼ਮਾਂ ਦੇ ਵਿਚਕਾਰ ਹੋਈ ਮੀਟਿੰਗ ਤੋਂ ਬਾਅਦ ਸਾਂਝੇ ਮੁਲਾਜ਼ਮ ਮੋਰਚੇ ਦੇ ਪ੍ਰਧਾਨ ਸੁਖਚੈਨ ਸਿੰਘ ਖਹਿਰਾ ਅਤੇ ਮੁੱਖ ਮੰਤਰੀ ਭਗਵੰਤ ਮਾਨ ਦੀ ਇਕ ਦੂਸਰੇ ਨੂੰ ਮਠਿਆਈ ਖਿਲਾਉਂਦੇ ਦੀ ਇਕ ਫੋਟੋ ਸੋਸ਼ਲ ਮੀਡੀਆ ਤੇ ਵਾਇਰਲ ਹੋਈ ਸੀ। ਫੋਟੋ ਵਾਇਰਲ ਹੁੰਦਿਆਂ ਹੀ ਮੁਲਾਜ਼ਮ ਮੋਰਚੇ ਦੇ ਆਗੂਆਂ ਤੇ ਮੁਲਾਜ਼ਮਾਂ ਵੱਲੋਂ ਇਕ ਤਿੱਖਾ ਹਮਲਾ ਕੀਤਾ ਗਿਆ। ਮੁਲਾਜ਼ਮ ਆਪਣੇ ਹੀ ਆਗੂਆਂ ਤੇ ਸਵਾਲ ਉਠਾਉਂਦੇ ਹੋਏ ਨਜ਼ਰ ਆਏ। ਸੁਖਚੈਨ ਸਿੰਘ ਖਹਿਰਾ ਨੇ ਇਸ ਬਾਬਤ ਆਪਣੀ ਚੁੱਪੀ ਤੋੜਦਿਆਂ ਤੇ ਸਰਕਾਰ ਤੇ ਗੰਭੀਰ ਦੋਸ਼ ਲਗਾਉਂਦਿਆਂ ਕਿਹਾ ਕਿ ਸਰਕਾਰ ਨੇ ਉਨ੍ਹਾਂ ਨੂੰ ਇਕ ਯੋਜਨਾਬੱਧ ਜਾਲ ਦੇ ਵਿਚ ਫਸਾਇਆ। ਸਰਕਾਰੀ ਅਧਿਕਾਰੀਆਂ ਨੇ ਨਿੱਜੀ ਤੌਰ ਤੇ ਲੋਹੀ ਤੇ ਲੱਡੂ ਦਾ ਆਰਡਰ ਦਿੱਤਾ ਸੀ। ਉਨ੍ਹਾਂ ਨੂੰ ਲੱਡੂ ਤੇ ਲੋਹੀ ਦੇ ਜਾਲ ਦੇ ਵਿਚ ਫਸਾ ਕੇ ਸਰਕਾਰ ਨੇ ਉਨ੍ਹਾਂ ਦੇ ਵਿਰੋਧ ਨੂੰ ਖਤਮ ਕਰਨ ਦੀ ਕੋਸ਼ਿਸ਼ ਕੀਤੀ ਹੈ। ਸਰਕਾਰ ਨੇ ਲੋਹੀ ਅਤੇ ਲੱਡੂਆਂ ਦੀ ਫੋਟੋ ਕੁਝ ਸਕਿੰਟਾਂ ਵਿਚ ਹੀ ਸੋਸ਼ਲ ਮੀਡੀਆ ਤੇ ਵਾਇਰਲ ਕਰ ਦਿੱਤੇ, ਜਿਸ ਦੇ ਨਾਲ ਮੁਲਾਜ਼ਮਾਂ ਵਿਚ ਆਗੂਆਂ ਪ੍ਰਤੀ ਨਕਾਰਾਤਮਕ ਭਾਵਨਾਵਾਂ ਪੈਦਾ ਹੋ ਗਈਆਂ। ਉਨ੍ਹਾਂ ਕਿਹਾ ਕਿ ਮੁਲਾਜ਼ਮ ਆਗੂ ਹੁਣ ਸਰਕਾਰ ਦੇ ਨਾਲ ਮੀਟਿੰਗਾਂ ਦੇ ਵਿਚ ਪਾਣੀ ਵੀ ਪੀਣ ਤੋਂ ਇਨਕਾਰ ਕਰ ਦੇਣਗੇ। ਖਹਿਰਾ ਨੇ ਕਿਹਾ ਕਿ ਮੀਟਿੰਗਾਂ ਦੀ ਅਗਵਾਈ ਹੁਣ ਨੌਜਵਾਨ ਸਾਥੀ ਕਰਨਗੇ, ਜਦਕਿ ਉਹ ਬਾਹਰ ਬੈਠ ਕੇ ਸੰਘਰਸ਼ ਦੀ ਅਗਵਾਈ ਕਰਨਗੇ ਅਤੇ ਅਦਾਲਤ ਵਿਚ ਕੇਸ ਜ਼ੋਰਦਾਰ ਢੰਗ ਦੇ ਨਾਲ ਲੜਨਗੇ। ਇਸ ਦੇ ਨਾਲ ਹੀ ਖ਼ਬਰਾਂ ਦਾ ਇਹ ਬੁਲੇਟਿਨ ਸਮਾਪਤ ਹੁੰਦਾ ਹੈ। ਇਜਾਜ਼ਤ ਦਿਓ, ਧੰਨਵਾਦ।
0: ਆਕਾਸ਼ਵਾਣੀ 1320 AM ਚਾਵਲਾ ਨਿਊਜ਼ ਨੈਟਵਰਕ ਟੋਰਾਂਟੋ ਦੇ ਵਿਚ ਤੁਸੀਂ ਖ਼ਬਰਾਂ ਸੁਣੀਆਂ ਨੇ। 7:02 ਕੁਝ ਸੈਕਿੰਡ ਹੋਏ ਨੇ, ਸਟੂਡੀਓ ਦੇ ਵਿਚ ਪਹੁੰਚ ਚੁੱਕੇ ਨੇ ਮੈਡਮ ਅੰਜੂ ਸਿੱਕਾ ਜੀ, ਕਰਦੇ ਸਵਾਗਤ। ਅੰਜੂ ਜੀ, ਵੈਲਕਮ।
6: ਥੈਂਕ ਯੂ ਦਿਲਬਾਗ ਜੀ, ਲਿਸਨਰਸ ਵਿਊਜ਼ ਮੇਰੇ ਵੱਲੋਂ ਸਤਿ ਸ੍ਰੀ ਅਕਾਲ ਜੀ।
0: ਵੈਦਰ ਰਿਪੋਰਟ ਪੇਸ਼ ਕਰਾਂਗੇ ਜਿਸ ਨੂੰ ਸਪਾਂਸਰ ਕਰਨਗੇ ਇਨਫਿਨਿਟੀ ਟੈਂਟ ਐਂਡ ਡੈਕੋਰ, ਟੈਂਟ ਟੇਬਲ ਚੇਅਰ, LED ਡਾਂਸਿੰਗ ਫਲੋਰ, 360 ਕੈਮਰਾਸ, ਫਲੋਵਰਸ, ਡੈਕੋਰੇਸ਼ਨ, ਜੰਪਿੰਗ ਬਲੂਨ, ਸਲਾਈਡ, ਮੱਚ ਮੱਚ ਮੋਰ, ਹਰ ਤਰ੍ਹਾਂ ਦਾ ਤੁਹਾਨੂੰ ਜਿਹੜਾ ਹੈ ਜੀ ਉਹ ਸਰਵਿਸ ਪ੍ਰੋਵਾਈਡ ਕਰਦੇ ਨੇ। ਘਰ ਫਰੰਟ ਜਾਂ ਬੈਕਯਾਰਡ ਤੇ ਤੁਸੀਂ ਟੈਂਟ ਲਵਾਉਣਾ ਤਾਂ ਕਾਲ ਕਰ ਲਓ ਦਿਲਪ੍ਰੀਤ ਬਲ 647-7080-7779-6477-008-0079। NRI ਮੈਰਿਜ ਬਿਊਰੋ, ਹਰ ਜਾਤ, ਹਰ ਮਜ਼ਹਬ, ਹਰ ਧਰਮ, ਹਰ ਦੇਸ਼ ਅਤੇ ਕੈਨੇਡਾ ਅਮਰੀਕਾ ਹੀ ਨਹੀਂ ਪੂਰੇ ਵਰਲਡ ਫੇਮਸ NRI ਮੈਰਿਜ ਬਿਊਰੋ ਦੇ ਕੋਲ ਹਰ ਉਮਰ ਦੇ ਵਿਚ ਰਿਸ਼ਤੇ ਨੇ। ਆਪਣੇ ਬੱਚੀ ਬੱਚੀ ਵਾਸਤੇ, ਆਪਣੇ ਵਾਸਤੇ, ਆਪਣੇ ਦੋਸਤ ਮਿੱਤਰ ਸਨੇਹੀ ਵਾਸਤੇ ਰਿਸ਼ਤਾ ਲੱਭ ਰਹੇ ਹੋ ਤਾਂ 647-688-6000 ਤੇ ਕਾਲ ਕੀਤੀ ਜਾ ਸਕਦੀ ਹੈ। 6478886000 NRI ਮੈਰਿਜ ਬਿਊਰੋ
6: ਜੀ। اور ہوم فکس کی گل کرتے ہیں, ہارڈ ووڈ لیمنیٹ فلورنگ, پورسلین ٹائلز, سیرامک ٹائلز, فاسٹ پلمبنگ ایکسیسریز بائی کرنا چاہتے ہو. بفور رینوویٹنگ, بفور اپ گریڈنگ یور ہوم, آلویز کال ہوم فکس. سو بفور یو فکس یور ہوم, اٹس ہوم فکس. نمبر 9057962555, سویٹ محل, 680 ریکسل بلیوارڈ, ہائی وے 27 دے انٹرسیکشن تے. انا دی فکریہ پیشکش, پریزیڈنٹ بینکوٹ ہال بھی ہے جی, پریزیڈنٹ کنوینشن سینٹر سویٹ محل تے. تسی ویج نان ویج کوزین انجوائے کرو, مٹھائیاں انا دی لاجواب ہے گیا نے, لائیو کیٹرنگ تہاڈے لئی, تہاڈے گیسٹ لئی بہت ہی ودیا ارینجمنٹ تے پربندھ کردے نے. اور نمبر ٹو کال سکھراج گنگ 416-679-9191.
0: پیل رینوویشن واش روم سپیشلسٹ ٹیم ہے. واش روم تسی گھر دے وچ کسی بھی ایریا سمپل تو لے کے ہائی اینڈ دا جکیوزی سونا سٹیمر وغیرہ لاؤنا ہے, پیل رینوویشن دے سردار بھوپندر سنگھ جی نو کال کر سکدے ہو. 7 دن لیندے نے ایک واش روم تے, ہاں تسی دوجا بنانا تے پھر ایکسٹرا ٹائم لین گے. ہو سکدا تانو مہینے بعد ٹائم ملے, دو مہینے بعد ٹائم ملے, کیونکہ جنو کمٹمنٹ کردے نے پہلا او دا کام کردے نے. ایک خاصیت ہے پیل رینوویشن, سردیاں ہون گرمیاں ہون, 647-648-1847-647-648-1847. ٹیپو کوڈ ایڈوکیٹ جے کلوٹی صاحب نو ملو, کیلس ڈرائیونگ, سٹن ڈرائیونگ, ڈرائیونگ انڈر سسپیکشن, ڈرائیونگ وداؤٹ انشورنس, لیکو لائسنس ایکٹ, ایم ٹی او فینس, سیور فینس, بلڈنگ کوڈ میٹر, سپیڈنگ, فیل ٹو ریمین آدھ لئی. ٹریفک کوڈ ایڈوکیٹ جے کلوٹی صاحب, 416-716-3464 تے کال کیتی جا سکتی ہے. فیئر پرائز ٹرک ریپیئر سینٹر, آسو سپانسر اگلا پنجاب, انجن ٹرانسمیشن ریبلڈ اتے ریپیئر, ڈی پی ایف کلیننگ اینڈ ریپیئر, الیکٹرک ریپیئر, سافٹ ویئر سولوشن اے ٹو زیڈ. مکمل 14 سال دا ایکسپیرینس لے کے ٹرکاں دی ریپیئر لئی ویر سکھا ٹھیسی, ہیپی بڑیال جی نو, ون گڈ مارک پلیس, ای ٹو بی کوج کال کر سکدے ہو. نمبر ٹو کال 647-706-9255-647-647-96-97-57 تے کال کرو. 499 ریڑاسن تے میکلوگلن دا ایریا, نانک سر گردوارا صاحب دی سائٹ تے ایک شاندار پلازا, اس پلازے دے وچ بڑے مشہور سٹور نے تے اوتھے ہے لالی سویٹس اینڈ تندوری ریسٹورینٹ, جتھے تسی کوالٹی دیاں مٹھائیاں اتے بھاجی, لائیو لوکیشن پارٹی, امرتسری فش, ویج نان ویج تھالی پروسدے نے, ٹفن لگاؤنا ہے. لالی سویٹس اینڈ تندوری ریسٹورینٹ دے بھائی جسپال جی نو 905-450-6464 تے کال کیتی جا سکدی ہے. تے انہاں ونو اج دی سپانسر ویدر رپورٹ دیکھدے ہاں کی کہندی
6: جی. رائٹ ناؤ ٹیمپریچرز 14 ڈگری سینٹی گریڈ, فیلز لائک 13, اور کل دا ہائی 17 رہے گا, لوور 6 ڈگریز, پارٹلی کلاؤڈی ڈے.
0: پروگرام دے حصے نو تھیڑا سپر مارکیٹ دے ویر اوتار سنگھ جی بلا تے انہاں دی ٹیم والوں سپانسر کیتا گیا. مسی ساگا دے وچ ایرن مل, ونڈسر چرچل ڈیری, 401 دا ایریا, ہائی اینڈ دا اس ایریا دے وچ سپر ڈپر صاف ستھرا گروسری دا بڑے لمبے سمے تو پرکھیا ہوا نام ہے. کوالٹی دی گروسری ایتھے وی تسی سموساز, نمکین, مٹھائیاں, ڈوکلا اور انڈیا دیاں سیزن, انڈیا پاکستان دے سیزن دے پھل فروٹ تے سبزیاں وغیرہ بھی ملدیاں نے, اپنے فارم چ بھی تیار کردے نے. ویر بلا جی 905-824-9960. کیریڈن پیونگ والوں سپانسر کیتا جا رہا حصہ, ریزیڈینشل, کمرشل, انڈسٹریل, ڈرائیو وے, پارکنگ لاٹ, ٹرک ٹرمینل, سروس اسٹیشن, فارم ڈرائیو وے کا کوئی کام کرونا پیونگ کا, تمبائی جس بال جی نو 416-818-8900 تے ایسٹیمیٹلی کال کرو, 416-818-9900. ویلڈنگ سبندی کسی بھی طرح دیا سیواواں لئی 98 Unit No. 1 ردرفورڈ تے تہاڈی سیوا دے وچ حاضر ہے مٹھارو ویلڈنگ سروس. سنی جی نو کال 647-463-5555 جا سکتی ہے. نیگرا فال تو بفلو, سینٹ کیتھرین, برلنگٹن, ہیملٹن, ملٹن, مسیساگا, برمپٹن, وان, میجر میک, کنگ سٹی, بیری سائٹ تو, سکاربرو, مارکم, پیکرنگ, ایجیکس, گولف اتے اوشوا تو بھی کالز سائٹ تو آئیاں نے تھوڑی بہتیاں. اج میں خود سکاربرو دیری دے وچ گیا, اتھوں دیاں گلیاں دے وچ مینوں تھوڑا کام سی تے میں وزٹ کر کے آیا تے اتھے کرسٹل کلیئر ساؤنڈ جڑی سی او دوپہرے سنائی دے رہی سی. اس وقت میں پہلا معافی مانگ لواں کہ ساڈے نائٹ دی جڑی ہے او فریکوئنسی تھوڑا جیا رول اینڈ ریگولیشن دے مطابق تے کچھ ساڈے ٹاور دے اتے کام چل رہا ہے, پارٹ ایک ویٹ کر رہے ہیں, ادو بعد یہ پھر اسی طرح ہی ٹیلی ونگو کھڑکنا شروع ہو جائے گا. سو ان ایریا دے وچ تسی اپنی ایڈورٹائزمنٹ کرونی ہے سویر تو لے کے شام تک, کوئی سلاٹ تسی ریڈیو تے بیٹھ کے اپنے وچار رکھنا چاہنے ہو, تانو آزادانہ طور تے کھل ہوئے گی اپنی گل کرن دا, بشرطے رول اینڈ ریگولیشن جویں 70 سال تو سی جی ایم آر 1320 میٹر بینڈ تے اسی فالو کردے آ رہے ہیں, ਆਪ ਜੀ ਨੂੰ ਵੀ ਫਾਲੋ ਕਰਨੇ ਹੋਣਗੇ। ਜੋ ਲੈ ਗਿਆ ਸੋ ਲੈ ਗਿਆ, ਜੋ ਰਹਿ ਗਿਆ ਸੋ ਰਹਿ ਗਿਆ, ਅਸੀਂ ਬਾਰ ਬਾਰ ਬੇਨਤੀ ਕਰ ਰਹੇ ਹਾਂ। ਸੋ ਵੇਟ ਨਾ ਕਰੋ, ਜੇ ਤੁਸੀਂ ਮਨ ਬਣਾਇਆ ਤਾਂ ਫਿਰ ਪਹਿਲਾਂ ਕਾਲ ਕਰ ਲਓ ਅਰਸ਼ ਨੂੰ, ਇਹ ਨਾ ਹੋਵੇ ਤੁਹਾਡੀ ਸੀਟ ਜਿਹੜੀ ਤੁਸੀਂ ਮੱਲੀ ਤੇ ਮਨ ਚ ਸੋਚੀ ਆ ਵੀ ਮਿਲ ਹੀ ਜਾਣਾ ਤੇ ਉੱਥੇ ਕੋਈ ਹੋਰ ਆ ਕੇ ਬਹਿ ਗਿਆ ਤੇ ਫਿਰ ਸਾਡੇ ਹੱਥ ਖੜੇ ਨੇ। ਸੋ ਟਰਮ ਐਂਡ ਕੰਡੀਸ਼ਨ ਜੇ ਕਿਸੇ ਨੇ ਕੰਟਰੈਕਟ ਸਾਈਨ ਕਰ ਲਿਆ ਤੇ ਉਹਦਾ ਹੋ ਜਾਵੇਗਾ। ਅਰਸ਼ 416-303-1515 ਕੁਝ ਨਾਮੀ ਗ੍ਰਾਮੀ ਹੋਸਟ ਅਰਸ਼ ਉਹਨਾਂ ਨੇ ਕਿਹਾ ਕਿ ਲਾਈਨ ਦੇ ਵਿਚ ਲੱਗੇ ਹੋਏ ਨੇ। ਸੋ ਸਾਰਿਆਂ ਦਾ ਸਵਾਗਤ ਹੈ ਜੀ ਜੀ ਆਇਆਂ ਨੂੰ। CJMR 1320 AM ਭਾਰਤੀ ਕਮਿਊਨਿਟੀ ਦਾ, ਭਾਰਤੀ ਭਾਈਚਾਰੇ ਦਾ ਆਪਣਾ ਚੈਨਲ ਹੈ ਔਰ ਇਹ ਖੁਸ਼ੀ ਹੈ ਕਿ ਇਹਦੀਆਂ ਚਾਬੀਆਂ ਲੈ ਕੇ ਰੰਗਲਾ ਪੰਜਾਬ CNN ਟੋਰਾਂਟੋ ਵਾਪਸ ਆਇਆ। ਬ੍ਰੇਕ ਤੋਂ ਬਾਅਦ ਵੇਖਦੇ ਹਾਂ ਜੀ ਅਗਲੀਆਂ ਖ਼ਬਰਾਂ।
7: ਤੁਸੀਂ ਸੁਣ ਰਹੇ ਹੋ ਚਾਵਲਾ ਨਿਊਜ਼ ਨੈਟਵਰਕ ਟੋਰਾਂਟੋ CNN ਟੋਰਾਂਟੋ।
8: ਪੰਜਾਬੀ ਦਿਲ ਅੰਗਰੇਜ਼ੀ ਵਾਈਵ CJMR ਇਜ ਬੈਕ ਅਲਾਈਵ CJMR 1320 ਆ ਗਿਆ ਹੋਏ ਛਾ ਗਿਆ ਹੋਏ
7: ਜਾਂ ਮਰਨਾ ਇਨਸਾਨ ਦੇ ਹੱਥ ਨਹੀਂ ਪਰੰਤੂ ਇਸ ਸੰਸਾਰ ਤੋਂ ਤੁਰ ਗਏ ਪ੍ਰਾਣੀ ਦਾ ਉਸ ਦੀਆਂ ਧਾਰਮਿਕ ਰੋ ਰੀਤਾਂ ਦੇ ਨਾਲ ਉਸ ਨੂੰ ਵਿਦਾ ਕਰਨਾ ਸਾਡੇ ਵੱਸ ਹੈ। ਆਪਣੀ ਸੰਸਕ੍ਰਿਤੀ ਆਪਣੀਆਂ ਧਾਰਮਿਕ ਰੋ ਰੀਤਾਂ ਮੁਤਾਬਕ ਅੰਤਮ ਰਸਮਾਂ ਵੇਲੇ ਯਾਦ ਰੱਖੋ ਰੈਕਸਡਲ ਦੇ ਵਿਚ ਲੋਟਸ ਫਿਊਨਰਲ ਹੋਮ ਜਿੱਥੇ ਅੰਤਮ ਦਰਸ਼ਨਾਂ ਤੋਂ ਲੈ ਕੇ ਦਾਹ ਸੰਸਕਾਰ ਦੀਆਂ ਰਸਮਾਂ ਇੱਕੋ ਹੀ ਛੱਤ ਥੱਲੇ ਹੁੰਦੀਆਂ ਹਨ। ਲੋਟਸ ਫਿਊਨਰਲ ਹੋਮ ਦਾ ਸਾਰਾ ਸਟਾਫ ਤੁਹਾਡੀ ਭਾਸ਼ਾ ਪੰਜਾਬੀ ਹਿੰਦੀ ਵੀ ਬੋਲਦਾ ਹੈ। ਵਧੇਰੇ ਜਾਣਕਾਰੀ ਲਈ ਕਾਲ ਕਰੋ ਸਰਦਾਰ ਹਰਮਿੰਦਰ ਸਿੰਘ ਹਾਂਸੀ 647-547-8188 6475478188 ਲੋਟਸ ਫਿਊਨਰਲ ਹੋਮ।
9: ਇੰਤਜ਼ਾਰ ਹੁਣ ਖਤਮ ਹੋਇਆ। ਰੀਮੈਕਸ ਗੋਲਡ ਰਿਐਲਟੀ ਦੇ ਗੌਡੀ ਖੁਮਾਨ ਲੈ ਕੇ ਆਏ ਹਨ ਸਾਊਥ ਕੈਲਡਨ ਵਿਚ ਪ੍ਰੀਮੀਅਮ ਰਿਟੇਲ ਅਤੇ ਆਫਿਸ ਸਪੇਸ ਖਰੀਦਣ ਦਾ ਇਕ ਹੋਰ ਸੁਨਹਿਰਾ ਮੌਕਾ। ਪੇਸ਼ ਹੈ ਕੈਲਡਨ ਕਮਰਸ਼ੀਅਲ ਸੈਂਟਰ ਹਾਈਵੇ 10 ਅਤੇ ਹਾਈਵੇ 410 ਦੇ ਪ੍ਰਾਈਮ ਇੰਟਰਸੈਕਸ਼ਨ ਤੇ 15 acres ਵਿਚ ਬਣ ਰਿਹਾ ਇਕ ਨਵਾਂ ਕਮਰਸ਼ੀਅਲ ਡਿਵੈਲਪਮੈਂਟ। ਰਿਟੇਲ ਅਤੇ ਆਫਿਸ ਯੂਨਿਟਸ ਹੁਣ ਸੇਲ ਲਈ ਅਵੇਲੇਬਲ ਹਨ। ਕੈਲਡਨ ਦੀ ਇਸ ਨਵੀਂ ਕਮਰਸ਼ੀਅਲ ਡੈਸਟੀਨੇਸ਼ਨ ਵਿਚ ਆਪਣੀ ਸਪੇਸ ਅੱਜ ਹੀ ਪੱਕੀ ਕਰੋ। ਆਪਣੀ ਯੂਨਿਟ ਅੱਜ ਹੀ ਬੁੱਕ ਕਰਨ ਲਈ ਸਾਡੀ ਟੀਮ ਨਾਲ ਕੰਟੈਕਟ ਕਰੋ।
10: ਆਪਣੇ ਦੰਦਾਂ ਦਾ ਰੱਖੋ ਖਿਆਲ SM ਸਪ੍ਰਿੰਗਡੇਲ ਡੈਂਟਲ ਸੈਂਟਰ ਦੇ ਨਾਲ।
11: ਵਾਈਡ ਰੇਂਜ ਆਫ ਸਰਵਿਸਿਜ਼, ਵਿਜ਼ਡਮ ਟੂਥ, ਰੂਟ ਕਨਾਲ, ਡੈਂਚਰ
12: ਫਾਰ ਡੈਂਟਲ ਐਕਸਟ੍ਰੈਕਸ਼ਨ, ਕਲੀਨਿੰਗ, ਗਮ ਟ੍ਰੀਟਮੈਂਟ ਐਂਡ ਇੰਪਲਾਂਟ।
10: SM ਸਪ੍ਰਿੰਗਡੇਲ ਡੈਂਟਲ ਸੈਂਟਰ 2260 ਬੋਵੇਟ ਡਰਾਈਵ ਈਸਟ, ਬ੍ਰੈਂਪਟਨ। ਬੋਵੇਟ ਜਿੰਗੂਸੀ ਡੈਂਟਲ ਸੈਂਟਰ 811 ਬੋਵੇਟ ਡਰਾਈਵ, ਯੂਨਿਟ 17, ਬ੍ਰੈਂਪਟਨ। ਕਾਲ 9057898266।
13: ਘਰ ਦਾ ਐਕਸਟੀਰੀਅਰ ਹੋਵੇ ਮਜ਼ਬੂਤ ਤੇ ਲੁੱਕ ਹੋਵੇ ਕਮਾਲ ਦੀ, ਇਹ ਹੈ ਕਮਾਲ ਓਰਕਲ ਕੰਸਟਰਕਸ਼ਨ ਲਿਮਟਿਡ ਦੀ ਕੁਆਲਿਟੀ ਵਰਕ, ਪ੍ਰੋਫੈਸ਼ਨਲ ਸਰਵਿਸ, ਬਿਲਡ ਟੂ ਲਾਸਟ। ਮੈਨਸੂਰੀ ਤੇ ਸਟੋਨ ਵਰਕ, ਇੰਟਰਲਾਕਿੰਗ ਫੈਂਸਿੰਗ, ਪੈਰੀਓ, ਰਿਟੇਨਿੰਗ ਵਾਲਸ ਬਣਾਉਣਾ ਚਾਹੁੰਦੇ ਹੋ, ਲੈਂਡਸਕੇਪਿੰਗ, ਹਾਰਡਸਕੇਪਿੰਗ, ਤੁਹਾਡੇ ਐਕਸਟੀਰੀਅਰ ਪ੍ਰੋਜੈਕਟ ਲਈ ਕੰਪਲੀਟ ਸੋਲੂਸ਼ਨ ਓਰਕਲ ਕੰਸਟਰਕਸ਼ਨ। ਰਿਪੇਅਰ ਤੋਂ ਲੈ ਕੇ ਕੰਪਲੀਟ ਪ੍ਰੋਪਰਟੀ ਟ੍ਰਾਂਸਫਾਰਮੇਸ਼ਨ ਤੱਕ ਓਰਕਲ ਕੰਸਟਰਕਸ਼ਨ ਦਾ ਨਾਮ ਯਾਦ ਰੱਖਣਾ ਜੀ। ਅੱਜ ਹੀ ਕਾਲ ਕਰੋ 1-888-8956 ਜਾਂ 416-474-6836। ਓਰਕਲ ਕੰਸਟਰਕਸ਼ਨ, ਸਟਰੋਂਗ ਫਾਊਂਡੇਸ਼ਨਸ, ਲਾਸਟਿੰਗ ਰਿਜ਼ਲਟਸ।
14: Diamond and Diamonds Personal Injury Lawyers। ਜੇਕਰ ਤੁਹਾਡਾ ਕਾਰ, ਵੈਨ, ਟਰੱਕ ਚਲਾਉਂਦੇ ਸਮੇਂ ਐਕਸੀਡੈਂਟ ਹੋ ਗਿਆ ਹੈ ਜਾਂ ਫਿਰ ਤੁਸੀਂ ਕਿਸੇ ਜਗ੍ਹਾ ਤੇ ਤਿਲਕ ਕੇ ਡਿੱਗ ਪਏ ਹੋ, ਕਸੂਰ ਤੁਹਾਡਾ ਹੈ ਜਾਂ ਨਹੀਂ, ਤੁਸੀਂ ਪਹਿਲਾਂ ਵਾਂਗੂ ਹੁਣ ਕੰਮ ਤੇ ਜਾਂ ਆਪਣੇ ਵਪਾਰਕ ਅਦਾਰੇ ਤੇ ਨਹੀਂ ਜਾ ਸਕਦੇ, ਸਾਰੇ ਖਰਚੇ ਜਿਉਂ ਦੇ ਤਿਉਂ ਬਰਕਰਾਰ ਹਨ, ਉਪਰੋਂ ਇੰਸ਼ੋਰੈਂਸ ਕੰਪਨੀਆਂ ਵੀ ਆਨਾਕਾਨੀ ਕਰ ਰਹੀਆਂ ਹਨ, ਤੁਸੀਂ ਸੋਚ ਰਹੇ ਹੋ ਕਰੀਏ ਤਾਂ ਹੁਣ ਕੀ ਕਰੀਏ, ਕਚੀਚੀਆਂ ਨਾ ਵੱਟੋ, ਬਸ ਇੱਕ ਨਾਮ ਯਾਦ ਰੱਖੋ, ਕਿਸੇ ਵੀ ਤਰ੍ਹਾਂ ਦੇ ਐਕਸੀਡੈਂਟ ਹੋਣ ਦੀ ਸੂਰਤ ਵਿਚ ਤੁਹਾਡੇ ਹੱਕਾਂ ਦਾ ਰਖਵਾਲਾ। ਮਾਨਸਿਕ ਪੀੜਾਂ ਦੇ ਨਾਲ ਸਰੀਰਕ ਦਰਦਾਂ ਦੀ ਮਲਮ, ਡਾਇਮੰਡ ਐਂਡ ਡਾਇਮੰਡ ਪਰਸਨਲ ਇੰਜਰੀ ਲਾਇਰਸ। ਫ੍ਰੀ ਸਲਾਹ ਮਸ਼ਵਰੇ ਲਈ ਅੱਜ ਹੀ ਕਾਲ ਕਰੋ ਅਮਨਦੀਪ ਚਾਵਲਾ 1-800-567-HURT-4878 ਔਰ ਡਾਇਰੈਕਟ ਨੰਬਰ 416-557-5010 416-557-5010। ਡਾਇਮੰਡ ਐਂਡ ਡਾਇਮੰਡ ਪਰਸਨਲ ਇੰਜਰੀ ਲਾਇਰਸ। कटारिया टूर्स एंड ट्रैवल दुनिया दे किसी भी देश जान वास्ते हवाई सफर दे प्रबंधा दे नाल पीआर कार्ड कनेडियन सिटीजन या ओसीआई ली अप्लाई करन दे नाल विजिटर टूरिस्ट या सुपर वीजा दी इनसोर्स करोना चाहुंदे हो तां मिलो कटारिया टूर्स एंड ट्रैवल 2883 डाई रोड एट एयरपोर्ट रोड 4550 ईबनज रोड जून 12 इन ब्रैम्पटन और कॉल अवतार कटारिया 9056781200 9056781200 कटारिया टूर्स एंड ट्रैवल।
15: हर घर की एक डिमांड होती है कि उसे और भी खूबसूरत बनाने के लिए एक स्टाइलिश फर्नीचर चाहिए। जब तलाश हो ऐसे फर्नीचर की तो यहाँ ये स्टीवंस फर्नीचर, जहाँ आपको मिलेगा बिल्कुल सॉलिड फर्नीचर, चाहे बेड सेट हो, सोफा सेट या मैट्रेसेस, एवरीथिंग सिंस 1992। विजिट इन स्टोर फॉर मच मोर 2575 स्टील्स एवेन्यू ईस्ट ब्रैम्पटन 9057900560 स्टीवंस फर्नीचर।
16: रोज दे खाने तो हो गया बोर,
17: ट्राई करना चाहते हो कुछ होर?
18: ताजे स्वादले चाइनीज खाने ले आज ही पहुंचो एशिया गार्डन चाइनीज रेस्टोरेंट 2648 इस्लिंगटन एवेन्यू इटोबिको। फोन नंबर 4167498333 यानी 416-749-8383। जे वधिया स्वादला चाइनीज है खाना ता एशिया गार्डन चाइनीज रेस्टोरेंट ही आना।
19: एशिया गार्डन चाइनीज रेस्टोरेंट।
20: अगर थोड़े बेसमेंट दे विच पानी दी लीकेज हो रही है तुसी उस तो छुटकारा पाना चाहते हो तो इको एक नाम नु याद रखना पिछले 25 सालों तो कम्युनिटी दे विच मन्या पर मन्या नाम बेस्ट रेनोवेशन दे सतविंदर सिंह 416-451-4565 25 साल दी दिन देने नाल वारंटी 416-451-4565 ते कॉल करो ते हमेशा हमेशा ली पानी दी लीकेज तो पाओ छुटकारा।
14: नोट करो के कैलेडन सब्जी फार्म तो तुसी हर तरह दी ग्रोसरी इंडियन स्टाइल कईयां दातियां रंबे खुरपे तंगलियां फोल्डिंग बेड नवारी पलंग मूड़े कुर्सियां टेबल पारे थले वाले हर तरह दे हर साइज दे बर्तन तो इलावा ग्रोसरी ते ढेर सारी सेविंग कर सकदे हो। साग बनया बनाया भी मिलदा है जिन्ना मर्जी लाओ या घर लिया के साग तुसी खुद बनाना है तां कैलेडन सब्जी फार्म ते आओ 1250 एयरपोर्ट रोड एट मेफील्ड। जानकारी लई कॉल करो 905-840-9000 कैलेडन सब्जी फार्म।
21: खुशियां दे जश्न बनाओ ते रुसियां नू मनाओ अपनियां नाल बैठ के ताजे स्वादले जायकेदार फूड दा लुत्फ उठाओ। लाली स्वीट एंड रेस्टोरेंट आओ ताजियां स्वादलियां मठियाईयां अते जायकेदार फूड लई हमेशा याद रखो लाली स्वीट्स, जित्थों तुसी डाइन इन या टेक आउट भी लै सकते हो। ग्रेट फूड बेस्ट सर्विस लई लाली स्वीट्स एंड रेस्टोरेंट पहुंचो 499 रे लॉसन बुलेवार्ड ब्रैम्पटन। कॉल 905-450-6464 450-6464
19: लाली स्वीट एंड रेस्टोरेंट। लाली स्वीट एंड रेस्टोरेंट।
22: वाह गिल साहब, ऑफिस टाइम ते काम दे विच एनी क्रिएटिविटी, उपरो एनी सारी एनर्जी, ना इस हेल्दी हेल्थ दा राज की है?
23: ओ यार काव्या, होमो केयर होम्योपैथी फॉर बेटर हेल्थ।
24: जेकर तुसी अपनी बीमारी दे हल किसी होर पैथी नाल ना कर पाए होवो ता एक बार होम्योपैथी दे माहर नीता ओजा नाल जरूर कंसल्ट करो। बीमारी पावे कोई भी होवे कॉल करो
21: 6477602779 और विजिट 10 कॉटरेल बुलेवार्ड यूनिट 104 ब्रैम्पटन।
25: ओ हेलो यार, मेरा भी लोड ले जी, ट्रक फेर खड़ गया यार।
26: ओ प्रावा, हैप्पी बडियाल ते सुखा टीसी कोल जा ते ट्रक दी एक नंबर रिपेयर करा।
25: सच्ची?
26: ओ मुच्ची,
25: फेर प्राइस ट्रक रिपेयर सेंटर दे हैप्पी बडियाल ते सुखा टीसी, जो के इंजन रीबिल्ड, ट्रांसमिशन रीबिल्ड, रिपेयर, डीपीएफ क्लीनिंग एंड रिपेयर, इलेक्ट्रिकल रिपेयर, सॉफ्टवेयर सॉल्यूशंस ए टू जेड सर्विस करके देंगे।
26: इना कोला सालना दा तजुर्बा।
25: हुन एड्रेस भी लिखा।
26: ले लिख ला, 1 गुड मार्क प्लेस इटोबिकोक यूनिट 5।
25: कॉल 6477-06-9257 6477-06-9257।
27: बेड, डाइनिंग टेबल, सोफा, कर ले लेना या देना तोहफा।
28: हाई एंड डिजाइन एंड क्वालिटी यानी हाई पॉइंट फर्नीचर, कस्टम मेड कनेडियन मेड इम्पोर्टेड फर्नीचर ले आज ही विजिट करो हाई पॉइंट फर्नीचर
27: 7550 किम्बल स्ट्रीट मिसिसागा। कॉल 6473825500।
14: तुसी सुन रहे हो चावला न्यूज नेटवर्क टोरंटो CNN टोरंटो।
29: नेटवर्क टोरंटो, यू आर लिसनिंग टू CNN टोरंटो। चावला

0: Real news, real impact. Showing you real world. CJMR 1320.
1: CJMR 1320 एम फ्रीक्वेंसी रेडियो प्रोग्राम टीवी प्रोग्राम अगला पंजाब में आपकी होस्ट हैं दोस्त संजू सिक्का पेशे खिदमत है आपकी नजर में आज के मुख्य समाचार जिसमें सबसे पहले एक बार फिर से वेदर रिपोर्ट राइट नाउ 14 डिग्री सेंटीग्रेड है कल का हाई 17 लोअर 6 रहेगा एंड अ पार्टली क्लाउडी डे खबरों की सुर्खियां आप सबकी खिदमत में लिबरल्स ने समर वेकेशन के बाद अपना सेशन शुरू करते ही टेबल कर दिया बिल जो कि स्पीड अप करेगा मेजर प्रोजेक्ट्स लेबर के ग्रुप्स ने अपनी कंसर्न दिखाई है जो कि स्ट्राइक्स होती हैं उसका एक्शन क्या होगा बिल C39 जिसको डब किया गया बिल्डिंग कनाडा स्ट्रांग एक्ट बाय द लिबरल्स का मतलब है कि जो अप्रूवल टाइम है मेजर प्रोजेक्ट्स का उसको अप्रूवल टाइम में वृद्धि हो और जल्दी से एक्सेलरेशन हो और इसमें अनाउंसमेंट हुई सोमवार को सरकार ने हाउस लीडर स्टीवन मैकिनन जॉब्स मिनिस्टर पैटी हाजू डोमिनिक लेब्लांक एंड मिनिस्टर फॉर इंटर गवर्नमेंटल अफेयर्स एंड वन कनेडियन इकोनॉमी मिनिस्टर ऑफ इंटरनल ट्रेड ने इस बात का खुलासा किया है फॉल की सिटिंग जो है लेजिस्लेशन आया है जब प्राइम मिनिस्टर मार्क कार्ने इनॉग्रल इन्वेस्टमेंट की थी पिछले हफ्ते इन्वेस्टमेंट समिट में और कहा था कि हम लेके आएंगे फॉरेन कंट्रीज के फॉरेन इन्वेस्टर्स को मोर देन 150 कनेडियन इंफ्रास्ट्रक्चर प्रोजेक्ट्स में जिसका गोल होगा फंड करना $1 ट्रिलियन तक की फंडिंग कैनेडा में और काफी कॉन्फिडेंट है मार्क कार्ने भी कि उनकी सरकार जो है इन्वेस्टमेंट कनाडा में होगी प्रोजेक्ट्स की एक्सेलरेशन यानी कि जो प्रोजेक्ट शुरू होंगे उनको स्पीड अप किया जाए यही रोल होगा फेडरल गवर्नमेंट के लिबरल्स का C39 बिल को लेकर और ब्लड पोटाश जी हां एक ऐसा मिनरल जो कि स्कॉट मो कहते हैं कनाडा के ट्रम्प ने बेलारस से डील एक साइन कर ली है और कनाडा काफी ज्यादा एक्सपोर्ट करता है बेलारस पोटाश अमेरिका को यूएस प्रेसिडेंट डोनाल्ड ट्रंप ने कहा है कि मैसिव डील हुई है जिसमें कि वो बेलारस से अब खरीदना शुरू करेंगे कनाडा से नहीं और उनका कहना है कि मानना है कि काफी पैसे उसमें उनके बचेंगे कनाडा लीडिंग एक्सपोर्टर रहा है पोटैश का शिप करता है 22.9 मिलियन टन 2024 में अकाउंटिंग ओवर 39% ग्लोबल एक्सपोर्ट अकॉर्डिंग टू गवर्नमेंट ऑफ कनाडा लीडिंग डेस्टिनेशन ऑफ कनेडियन एक्सपोर्ट पोटैश की यूनाइटेड स्टेट्स में है और यूनाइटेड स्टेट्स तो टोटली इम्पोर्ट करता है 85% पोटैश कनाडा से ही बेलारस रैंक करता है थर्ड पोटैश का प्रोडक्शन बिहाइंड रशिया एंड कनाडा और 60 साल के एक मेल और एक औरत का व्यक्ति की मौत हो गई है शूटिंग हुई स्कार्ब्रो हॉस्पिटल के पार्किंग लॉट में इसकी तलाश चल रही है जिस व्यक्ति ने इसकी शूटिंग में जिम्मेवार है विक्टिम्स जो है मृत करार कर दिए गए थे स्थान पर ही और सस्पेक्ट जो कि इन्वॉल्व था संडे नाइट को एक शूटिंग हुई थी बेलविल में जो कि हुई थी ऑन्टेरियो के ज्यूइश धार्मिक स्थान के बाहर उसको शिनाख्त हो चुकी है और वहां पे स्पेशल इन्वेस्टिगेशन यूनिट के स्पोक्स पर्सन क्रिस्टिन डेनेट ने कहा है कि 19 वर्षीय इस व्यक्ति को हिरासत में ले लिया गया है अल्बर्टा के जो प्रीमियर है स्मिथ तो उन्होंने रिजेक्ट कर दिया इस इल्जाम को कि उनकी पार्टी जो है वो प्रो कनाडा के जो रेफरेंडम एडवर्टाइजमेंट है उसको म्यूट कर देती है और स्मिथ ने का कहना है कि उसने ऐसा कुछ भी नहीं किया है वो न्यूट्रल है अपनी पार्टी यूनाइटेड कंजर्वेटिव पार्टी को लेकर सरकार का $4 मिलियन का एड कैंपेन जो कि कहता है अल्बर्टा को कि हमें एक ही प्रोविंस होकर कनाडा के साथ रहना है कनाडा के साथ यूनाइटेड रहना है साउथ अफ्रीकन ऑस्ट्रिच जो बहुत बड़ी बड़ी बर्ड्स होती है वहां से एक एनिमल सेवरी रिपोर्ट आई है कि लग्जरी फैशन की वजह से जिंदा जो ऑस्ट्रिचेस हैं उसमें से पर नोच लिए जाते हैं और बिना उनको कोई दर्द राहत की मेडिकेशन दिए बगैर एक सस्पेक्ट को अरेस्ट किया गया है मार्केट प्लेस की ट्रांजैक्शन में जिसे कि काउंटरफिट करेंसी इस्तेमाल की जा रही थी लूलेमन कनाडा गूज और आईकिया एक्सपैंड करने जा रही हैं अपनी रीसेल मार्केट कनाडा में और जी हां ये था खबरों का खास बुलेटिन आप सबकी खिदमत में जाते जाते एक और खबर है कि प्रोविंस ने इंट्रोड्यूस कर दिया स्ट्रिक्टर ट्रेनिंग स्टैंडर्ड्स नए कमर्शियल ट्रक ड्राइवर्स के लिए जिसमें कि उनके ट्रेनिंग आवर्स मोर देन 103 आवर्स की ट्रेनिंग होगी प्रोफेसर कहने की कंसीडर कर रहे हैं एडिशनल इंस्ट्रक्शन जैसे कि नदन रूरल और रिमोट ड्राइविंग एरियाज में ह्यूमन ट्रैफिकिंग की भी उनको खबर है कि उसमें मैंडेटरी एयर ब्रेक ट्रेनिंग भी उसमें शामिल की जाएगी जी हां सुन रहे हैं आप जुड़े हैं रेडियो प्रोग्राम रंगला पंजाब के साथ
0: Real news, real impact. Showing you real world. CJMR 1320.
2: ਤੁਸੀਂ ਖਬਰਾਂ ਦਾ ਇਹ ਵਿਸ਼ੇਸ਼ ਬੁਲੇਟਿਨ ਸੁਣਿਆ ਹੁਣ ਅਗਲੇ ਹਿੱਸੇ ਦੇ ਵਿਚ ਬਹੁਤ ਜਲਦੀ ਸਾਡੇ ਨਾਲ ਸਰਦਾਰ ਗੁਰਨਾਮ ਸਿੰਘ ਜੀ ਅਕੀਦਾ ਜੁੜਨ ਵਾਲੇ ਨੇ 99 ਐਨ ਯੂਫੀ ਲੋਇਸ ਵੱਲੋਂ ਸਪਾਂਸਰ ਕੀਤਾ ਜਾ ਰਿਹਾ ਕਾਰ ਐਕਸੀਡੈਂਟ, ਸਲਿਪ ਐਂਡ ਫਾਲ, ਨਿੱਜੀ ਸੱਟ ਪੇਟ ਲੱਗ ਗਈ ਹੈ, ਪਰਿਵਾਰਕ ਮਾਮਲੇ, ਇਮੀਗ੍ਰੇਸ਼ਨ ਜਾਂ ਫਿਰ ਤੁਸੀਂ ਲਿਟੀਗੇਸ਼ਨ ਦੇ ਮਸਲਿਆਂ ਬਾਰੇ ਗੱਲਬਾਤ ਕਰਨਾ ਚਾਹੁੰਦੇ ਹੋ। ਲਿਟੀਗੇਸ਼ਨ ਇਹ ਹੈ ਕਿ ਤੁਹਾਨੂੰ ਕਿਸੇ ਨੇ ਸੂ ਕਰ ਦਿੱਤਾ ਜਾਂ ਤੁਹਾਨੂੰ ਕਿਸੇ ਨੇ ਕੋਈ ਲੈਟਰ ਸ਼ੈਟਰ ਪਾ ਦਿੱਤਾ ਤੇ ਤੁਸੀਂ ਉਹਦਾ ਮੂੰਹ ਤੋੜਵਾਂ ਜਵਾਬ ਦੇਣਾ ਭਾਵ ਦੰਦ ਖੱਟੇ ਕਰਨੇ ਨੇ, ਤਾਂ ਨੈਨੂਏ ਉਹ ਵੀ ਲੋਜ ਤੁਹਾਡੇ ਲਈ ਹਾਜ਼ਰ ਨੇ। ਸੋ ਤੁਹਾਡੇ ਪੰਜਾਬੀ, ਹਿੰਦੀ, ਉਰਦੂ ਸਾਰੇ ਭਾਸ਼ਾ ਚ ਗੱਲਬਾਤ ਕੀਤੇ ਜਾ ਸਕਦੇ ਨੇ। ਗੁਰਦੀਪ ਸਿੰਘ ਨੈਨੂਆ, ਜਿਨ੍ਹਾਂ ਨੂੰ ਗਹਿਰੀ ਨੈਨੂਆ ਦੇ ਨਾਮ ਦੇ ਨਾਲ ਵੀ ਜਾਣਿਆ ਜਾਂਦਾ ਹੈ, ਸੋ ਉਹ ਇਸ ਫਰਮ ਦੇ ਫਾਊਂਡਿੰਗ ਪਾਰਟਨਰ ਨੇ। ਵਧੇਰੇ ਜਾਣਕਾਰੀ ਵਾਸਤੇ ਬੜੇ ਵੱਡੇ ਕੇਸ ਲੜ ਚੁੱਕੇ ਨੇ ਜੀ, ਉਨ੍ਹਾਂ ਨੂੰ ਕਾਲ ਕਰ ਸਕਦੇ ਹੋ ਤੁਸੀਂ ਵਧੇਰੇ ਜਾਣਕਾਰੀ ਵਾਸਤੇ 6447398 99 6477939386889 ਤੇ ਕਾਲ ਕੀਤੀ ਜਾ ਸਕਦੀ ਹੈ
1: ਜੀ। ਔਰ ਗੱਲ ਕਰਦੇ ਹਾਂ ਟੋਪਚਰਸ ਇਲੈਕਟ੍ਰੋਨਿਕਸ ਦੀ, ਜੋ ਕਿ ਲੋਕੇਸ਼ਨ ਦੇ 16 ਇੰਟਰਮੋਡਲ ਡਰਾਈਵ ਬ੍ਰੈਂਪਟਨ ਐਂਡ 5461 ਹਾਈਵੇ 6 ਨਾਰਥ ਇਨ ਗੁਲਫ। ਅਪਲਾਈਸਿਸ ਬਾਏ ਕਰਨਾ ਚਾਹੁੰਦੇ ਹੋ, ਲੇਟੈਸਟ ਟੈਕਨੋਲੋਜੀ ਟੈਲੀਵਿਜ਼ਨ ਸੈਟਸ ਬਾਏ ਕਰਨਾ ਚਾਹੁੰਦੇ ਹੋ, ਪ੍ਰਾਈਸਿੰਗ ਦੀ ਬਹੁਤ ਹੀ ਕੰਪੈਟੀਟਿਵ ਹੈਗੀ ਜੀ, ਵਿਦ ਵਾਰੰਟੀਜ਼ ਉਹਨਾਂ ਦੇ ਸਾਰੇ ਅਪਲਾਈਸਿਸ ਅਤੇ ਇਲੈਕਟ੍ਰੋਨਿਕਸ ਅਵੇਲੇਬਲ ਨੇ। ਯੂ ਕੈਨ ਕਾਲ ਟੋਪਚਰਸ ਇਲੈਕਟ੍ਰੋਨਿਕਸ ਐਟ 905-795-0045।
2: ਜਿਹੜਾ ਸਾਡਾ ਆਫਿਸ ਬਣ ਰਿਹਾ ਉਸ ਦੇ ਵਿਚ ਸਾਨੂੰ ਵੱਖ ਵੱਖ ਸ਼ਖਸੀਅਤਾਂ ਵੱਲੋਂ ਬੜਾ ਭਰਵਾਂ ਹੁੰਗਾਰਾ ਦਿੱਤਾ ਗਿਆ, ਜਿਨ੍ਹਾਂ ਦੇ ਵਿਚ ਮੈਂ ਪੇਂਟ ਦੀਆਂ ਜਦੋਂ ਗੱਲਾਂ ਚੱਲੀਆਂ ਤਾਂ 30 ਸਾਲ ਤੋਂ ਉੱਤੇ ਐਕਸਪੀਰੀਅੰਸ ਲੈ ਕੇ ਗਿੱਲ ਹਾਊਸ ਪੇਂਟਿੰਗ ਵਾਲੇ ਵੀਰ ਕਮਲ ਗਿੱਲ ਨੇ ਬਾਗਮਾਲ ਆਪਣੇ ਬ੍ਰਸ਼ ਦੇ ਰੰਗ ਵਿਖਾਏ ਨੇ। ਜਿਹੜਾ ਹੈ ਰੈਜੀਡੈਂਸ਼ਲ, ਕਮਰਸ਼ਲ ਤੇ ਕਿਸੇ ਵੀ ਤਰ੍ਹਾਂ ਦੀ ਪੇਂਟ ਦੇ ਉਹ ਐਕਸਪਰਟ ਨੇ। ਖਾਸ ਤੌਰ ਤੇ ਆਫਿਸ ਪੇਂਟਿੰਗ, ਸਪਰੇ ਪੇਂਟਿੰਗ, ਬੇਸਮੈਂਟ, ਕ੍ਰੀਏਟਿਵ ਪੇਂਟਿੰਗ, ਸਟੱਕੋ ਰਿਮੂਵ ਕਰਨ ਦਾ ਪਤਾ ਲੱਗਦਾ ਕਿ ਸਟੱਕੋ ਹੋਈ ਸੀਗੀ। ਗਿੱਲ ਹਾਊਸ ਪੇਂਟਿੰਗ 30 ਸਾਲ ਤੋਂ ਉੱਤੇ ਐਕਸਪੀਰੀਅੰਸ ਹੈ। ਵਧੇਰੇ ਜਾਣਕਾਰੀ ਲਈ 6478336046478339। ਇਸੇ ਤਰ੍ਹਾਂ ਜਿਹੜਾ ਸਟੂਡੀਓ ਹੁੰਦਾ ਜਿੱਥੇ ਕੰਸੋਲ ਰੱਖਿਆ ਜਾਂਦਾ ਉਹਦਾ ਇੱਕ ਸਪੈਸ਼ਲ ਡੈਸਕ ਹੁੰਦਾ, ਉਹ ਮੇਪਲ ਵਨ ਕਿਚਨ ਐਂਡ ਬਾਥ ਇੰਕ ਤੋਂ ਅਸੀਂ ਤਿਆਰ ਕਰਵਾਇਆ। ਬਹੁਤ ਬਾਖਮਾਲ ਕੰਮ ਕਰਦੇ, ਇੱਕ ਤਾਂ ਨਾ ਬੰਦੇ ਨੂੰ ਪ੍ਰਮੋਟ ਕਰਨਾ ਤੇ ਇੱਕ ਪ੍ਰਮੋਟ ਕਰਨ ਤੋਂ ਪਹਿਲਾਂ ਉਹਨੂੰ ਅਜਮਾਉਣਾ। ਉਹ ਤੁਸੀਂ ਘਰ ਦੀ ਕਿਚਨ ਬਣਾਉਣੀ ਹੈ ਜਾਂ ਕੋਈ ਆਫਿਸ ਤਿਆਰ ਕਰਾਉਣੇ ਨੇ ਤਾਂ ਮੇਪਲ ਵਨ ਕਿਚਨ ਐਂਡ ਬਾਥ ਇੰਕ 173 ਐਡਵਾਂਸ ਬੁਲੇਵਾਰਡ ਜੂਨ 34 ਬ੍ਰੈਂਪਟਨ 905-458-0075-4-9-5-4-5-8-0075। ਅੱਜ ਤੋਂ ਕਈ ਵਾਰੇ ਪਹਿਲਾਂ ਸਾਡਾ ਜਿਹੜਾ ਮਿਸੀ ਸਾਗਰ ਦਾ ਸਟੂਡੀਓ ਹੈ ਉਹ ਸਾਨੂੰ ਤਿਆਰ ਕਰਨ ਦੇ ਵਿਚ ਮਦਦ ਕੀਤੀ ਸੀਗੀ ਐਨੀ ਟਾਈਮ ਹੋਮਜ਼ ਰੈਨੋਵੇਸ਼ਨ ਵਾਲਿਆਂ ਨੇ। ਔਰ ਲੰਬੇ ਅਰਸੇ ਬਾਅਦ ਜਿਹੜਾ ਸਾਡਾ ਜਿਹੜਾ ਡਿਕਸੀ ਟੂ ਦੇ ਨਜ਼ਦੀਕ ਜਿਹੜੀਆਂ ਦੁਆਰਾਂ ਖੜੀਆਂ ਹੋਈਆਂ ਨੇ ਜਾਂ ਜਿਹੜਾ ਸਟੂਡੀਓ ਦੀ ਸਾਊਂਡ ਪਰੂਫਿੰਗ ਜਿਹੜੀ ਸਾਰੀ ਡਰਾਈ ਵਾਲਸ ਜਾਂ ਜਿਹੜਾ ਕੰਮ ਕੀਤਾ ਉਹ ਐਨੀ ਟਾਈਮ ਹੋਮ ਰੈਨੋਵੇਸ਼ਨ ਦੇ ਵੀਰ ਹਰਕਮਲਜੀਤ ਸਿੰਘ ਮੋਟੀ ਹੋਣਾ ਨੇ ਕੀਤਾ ਸੀ, ਉਹਨਾਂ ਦਾ ਤਹਿ ਦਿਲ ਤੋਂ ਧੰਨਵਾਦੀਆਂ। 6472-271-35 ਤੁਸੀਂ ਵੀ ਕਿਸੇ ਤਰ੍ਹਾਂ ਦੀ ਰੈਨੋਵੇਸ਼ਨ ਲਈ ਕਾਲ ਕਰ ਸਕਦੇ ਹੋ। ਵੱਖ ਵੱਖ ਸ਼ਖਸੀਅਤਾਂ ਨੇ ਸਾਡੇ CGMR 1320 AM ਨੂੰ ਵਾਪਸ ਲਿਆਉਣ ਦੇ ਵਿਚ ਬਹੁਤ ਸਾਰੀ ਹੈਲਪ ਸਪੋਰਟ ਕੀਤੀ ਹੈ। ਮੋਰਲ ਸਪੋਰਟ ਬਹੁਤ ਵੱਡੀ ਹੁੰਦੀ ਹੈ ਉਹਦੇ ਵਿਚ। ਸਾਡੇ ਵੀਰ ਕੈਪਟਨ ਬਲ ਜੋ ਸਾਨੂੰ ਟਾਵਰ ਦੇ ਵਿਚ ਜਿਹੜੀ ਕਾਫੀ ਕਸ਼ਮਕਸ਼ ਹੋ ਰਹੀ ਸੀਗੀ ਉਹਦੇ ਵਿਚ ਬਹੁਤ ਚਟਾਨ ਵਾਂਗੂ ਸਾਡੇ ਵੀਰ ਸਾਡੇ ਨਾਲ ਖੜੇ, ਉਨ੍ਹਾਂ ਨੇ ਸਾਡੀ ਸਪੋਰਟ ਕੀਤੀ ਆ ਫੁੱਲ ਪਲੇਸ, ਅਸੀਂ ਉਨ੍ਹਾਂ ਦੇ ਤਹਿ ਦਿਲ ਤੋਂ ਧੰਨਵਾਦੀ ਆ। ਔਰ ਟਰਾਂਸਮਿਸ਼ਨ ਤਾਂ ਜਿੱਥੇ ਮਰਜ਼ੀ ਰੱਖ ਲਈਏ ਹਾਂਜੀ, ਤੇ ਜਿਹੜਾ ਇਹ ਝੰਡਾ ਹੁੰਦਾ ਨਾ ਜੀ ਟਾਵਰ ਦੇ ਉੱਤੇ ਗੱਡਿਆ ਜਾਂਦਾ, ਸੋ ਉਸ ਟਾਵਰ ਦੇ ਵਿਚ ਸਾਡੀ ਬਹੁਤ ਵੱਡੀ ਸਪੋਰਟ ਕਰਨ ਵਾਲੇ ਵੀਰ ਕੈਪਟਨ ਬਲ ਤੇ ਉਨ੍ਹਾਂ ਦੀ ਸਾਰੀ ਟੀਮ ਦਾ ਵੀ ਤਹਿ ਦਿਲ ਤੋਂ ਧੰਨਵਾਦ। ਅਕੀਦਾ ਸਾਹਿਬ ਐਨੀ ਮੂਮੈਂਟ ਸਾਡੇ ਨਾਲ ਹਾਜ਼ਰ ਹੋਣਗੇ, ਉਨ੍ਹਾਂ ਨਾਲ ਕਰਾਂਗੇ ਗੱਲਬਾਤ। ਉਸ ਤੋਂ ਪਹਿਲਾਂ ਇੰਡੀਆ ਵਾਲਿਓ ਸੁਣ ਰਹੇ ਹੋ ਧੰਨਵਾਦ, ਅਮਰੀਕਾ ਵਾਲਿਓ ਤੁਹਾਡਾ ਵੀ ਧੰਨਵਾਦ ਤੇ ਕੈਨੇਡਾ ਵਾਲਿਓ ਤੁਹਾਡਾ ਵੀ ਧੰਨਵਾਦ ਪ੍ਰੋਗਰਾਮ ਨਾਲ ਜੁੜਨ ਲਈ। ਇਸੇ ਤਰ੍ਹਾਂ ਗਾਂ ਆਪਣੇ ਦੋਸਤਾਂ ਮਿੱਤਰਾਂ ਨੂੰ ਵੀ ਦੱਸ ਦਿਆ ਕਰੋ, ਇਹ ਸੰਖਿਆ ਥੋੜੀ ਜਿਹੀ ਹੋਰ ਵਧਾ ਦਿਓ। ਧੰਨਵਾਦੀ ਹੋਵਾਂਗੇ ਯੂਟਿਊਬ ਫੇਸਬੁੱਕ ਰਾਹੀਂ ਸੁਣ ਦੇਖ ਰਹੇ ਹੋ, ਬਹੁਤ ਬਹੁਤ ਮਿਹਰਬਾਨੀ। ਸਮਾਂ ਹੋ ਗਿਆ ਹੈ, ਬਟ ਐਨੀ ਮੂਮੈਂਟ ਸਰਦਾਰ ਗੁਰਨਾਮ ਸਿੰਘ ਜੀ ਕੀ ਦਾ ਹਾਜ਼ਰ ਹੋਣ ਵਾਲੇ ਨੇ, ਸੁਣਦੇ ਰਹਿਣਾ ਚਾਵਲਾ ਨਿਊਜ਼ ਨੈਟਵਰਕ ਟੋਰਾਂਟੋ।
3: ਤੁਸੀਂ ਸੁਣ ਰਹੇ ਹੋ ਚਾਵਲਾ ਨਿਊਜ਼ ਨੈਟਵਰਕ ਟੋਰਾਂਟੋ, CNN ਟੋਰਾਂਟੋ। ਜਿਉਣਾ ਜਾਂ ਮਰਨਾ ਇਨਸਾਨ ਦੇ ਹੱਥ ਨਹੀਂ, ਪਰੰਤੂ ਇਸ ਸੰਸਾਰ ਤੋਂ ਤੁਰ ਗਏ ਪ੍ਰਾਣੀ ਦਾ ਉਸ ਦੀਆਂ ਧਾਰਮਿਕ ਰੋਹ ਰੀਤਾਂ ਦੇ ਨਾਲ ਉਸ ਨੂੰ ਵਿਦਾ ਕਰਨਾ ਸਾਡੇ ਵੱਸ ਹੈ। ਆਪਣੀ ਸੰਸਕ੍ਰਿਤੀ, ਆਪਣੀਆਂ ਧਾਰਮਿਕ ਰੋਹ ਰੀਤਾਂ ਮੁਤਾਬਕ ਅੰਤਮ ਰਸਮਾਂ ਵੇਲੇ ਯਾਦ ਰੱਖੋ, ਰੈਕਸਡੇਲ ਦੇ ਵਿਚ ਲੋਟਸ ਫਿਊਨਰਲ ਹੋਮ, ਜਿੱਥੇ ਅੰਤਮ ਦਰਸ਼ਨਾਂ ਤੋਂ ਲੈ ਕੇ ਦਾਹ ਸੰਸਕਾਰ ਦੀਆਂ ਰਸਮਾਂ ਇੱਕੋ ਹੀ ਛੱਤ ਥੱਲੇ ਹੁੰਦੀਆਂ ਹਨ। ਲੋਟਸ ਫਿਊਨਰਲ ਹੋਮ ਦਾ ਸਾਰਾ ਸਟਾਫ ਤੁਹਾਡੀ ਭਾਸ਼ਾ ਪੰਜਾਬੀ ਹਿੰਦੀ ਵੀ ਬੋਲਦਾ ਹੈ। ਵਧੇਰੇ ਜਾਣਕਾਰੀ ਲਈ ਕਾਲ ਕਰੋ ਸਰਦਾਰ ਹਰਮਿੰਦਰ ਸਿੰਘ ਹੰਸੀ 647-547-8188 6477 7547818188 ਲੋਟਸ ਫਿਊਨਰਲ ਹੋਮ।
4: ਅਗਰ ਤੁਸੀਂ ਖੇਤਾਂ ਵਿੱਚ ਕੰਮ ਕਰਕੇ ਢੇਰ ਸਾਰੇ ਡੇਲੀ ਡਾਲਰ ਕਮਾਉਣਾ ਚਾਹੁੰਦੇ ਹੋ ਤਾਂ ਇਹ ਸੂਚਨਾ ਤੁਹਾਡੇ ਲਈ ਹੈ। ਸੰਪਰਕ ਕਰੋ ਅਜੈਬ ਸਿੰਘ ਸਹੋਤਾ ਜੋ ਮਿਲਟਨ ਕੈਲਡਨ ਬ੍ਰੈਮਟਨ ਮਾਲਟਨ ਮਿਸੀਸਾਗਾ ਵਿੱਚੋਂ ਘਰੋਂ ਪਿਕਅਪ ਕਰਦੇ ਹਨ ਤੇ ਵਾਪਸੀ ਤੇ ਪੇਮੈਂਟ ਡੇਲੀ ਵੀ ਤੁਸੀਂ ਲੈ ਸਕਦੇ ਹੋ। 7 ਡੇਜ਼ ਕੰਮ। ਵਧੇਰੇ ਜਾਣਕਾਰੀ ਲਈ ਕਾਲ ਕਰੋ ਅਜੈਬ ਸਿੰਘ ਸਹੋਤਾ 416-561-8882 416-561-8882
5: ਇੰਤਜ਼ਾਰ ਹੁਣ ਖਤਮ ਹੋਇਆ। ਰੀਮੈਕਸ ਗੋਲਡ ਰਿਐਲਟੀ ਦੇ ਗੌਰਡੀ ਖੁਮਾਨ ਲੈ ਕੇ ਆਏ ਹਨ ਸਾਊਥ ਕੈਲਡਨ ਵਿੱਚ ਪ੍ਰੀਮੀਅਮ ਰਿਟੇਲ ਅਤੇ ਆਫਿਸ ਸਪੇਸ ਖਰੀਦਣ ਦਾ ਇੱਕ ਹੋਰ ਸੁਨਹਿਰਾ ਮੌਕਾ। ਪੇਸ਼ ਹੈ ਕੈਲਡਨ ਕਮਰਸ਼ੀਅਲ ਸੈਂਟਰ, ਹਾਈਵੇਨ 10 ਅਤੇ ਹਾਈਵੇਨ 410 ਦੇ ਪ੍ਰਾਈਮ ਇੰਟਰਸੈਕਸ਼ਨ ਤੇ 15 ਏਕੜ ਵਿੱਚ ਬਣ ਰਿਹਾ ਇੱਕ ਨਵਾਂ ਕਮਰਸ਼ੀਅਲ ਡਿਵੈਲਪਮੈਂਟ। ਰਿਟੇਲ ਅਤੇ ਆਫਿਸ ਯੂਨਿਟਸ ਹੁਣ ਸੇਲ ਲਈ ਅਵੇਲੇਬਲ ਹਨ। ਕੈਲਡਨ ਦੀ ਇਸ ਨਵੀਂ ਕਮਰਸ਼ੀਅਲ ਡੈਸਟੀਨੇਸ਼ਨ ਵਿੱਚ ਆਪਣੀ ਸਪੇਸ ਅੱਜ ਹੀ ਪੱਕੀ ਕਰੋ। ਆਪਣੀ ਯੂਨਿਟ ਅੱਜ ਹੀ ਬੁੱਕ ਕਰਨ ਲਈ ਸਾਡੀ ਟੀਮ ਨਾਲ ਕੰਟੈਕਟ ਕਰੋ।
6: ਘਰ ਦਾ ਐਕਸਟੀਰੀਅਰ ਹੋਵੇ ਮਜ਼ਬੂਤ ਤੇ ਲੁੱਕ ਹੋਵੇ ਕਮਾਲ ਦੀ, ਇਹ ਹੈ ਕਮਾਲ ਓਰਕਲ ਕੰਸਟਰਕਸ਼ਨ ਲਿਮਟਿਡ ਦੀ ਕੁਆਲਿਟੀ ਵਰਕ, ਪ੍ਰੋਫੈਸ਼ਨਲ ਸਰਵਿਸ, ਬਿਲਟ ਟੂ ਲਾਸਟ। ਮੈਨਸੂਰੀ ਤੇ ਸਟੋਨ ਵਰਕ, ਇੰਟਰਲਾਕਿੰਗ ਫੈਂਸਿੰਗ, ਪੈਰੀਓ, ਰਿਟੇਨਿੰਗ ਵਾਲਸ ਬਣਾਉਣਾ ਚਾਹੁੰਦੇ ਹੋ, ਲੈਂਡਸਕੇਪਿੰਗ, ਹਾਰਡਸਕੇਪਿੰਗ, ਤੁਹਾਡੇ ਐਕਸਟੀਰੀਅਰ ਪ੍ਰੋਜੈਕਟ ਲਈ ਕੰਪਲੀਟ ਸੋਲੂਸ਼ਨ ਓਰਕਲ ਕੰਸਟਰਕਸ਼ਨ। ਰਿਪੇਅਰ ਤੋਂ ਲੈ ਕੇ ਕੰਪਲੀਟ ਪ੍ਰੋਪਰਟੀ ਟ੍ਰਾਂਸਫਾਰਮੇਸ਼ਨ ਤੱਕ ਓਰਕਲ ਕੰਸਟਰਕਸ਼ਨ ਦਾ ਨਾਮ ਯਾਦ ਰੱਖਣਾ ਜੀ। ਅੱਜ ਹੀ ਕਾਲ ਕਰੋ 1-888-8-8-9-5-6 ਜਾਂ 416-474-6836। ਓਰਕਲ ਕੰਸਟਰਕਸ਼ਨ, ਸਟਰੋਂਗ ਫਾਊਂਡੇਸ਼ਨਸ, ਲਾਸਟਿੰਗ ਰਿਜ਼ਲਟਸ।

0: स्वीट महल वालों का ब्रांड न्यू प्रेसिडेंट कन्वेंशन सेंटर 100 तो लेके 700 की कैपेसिटी, डिलीशियस फूड, खुली डुली पार्किंग, ब्यूटीफुल एम्बियंस, मीटिंग, ब्याह, बर्थडे पार्टी, एनिवर्सरी होवे या कोई भी फंक्शन, भुल्यो ना स्वीट महल वालों का प्रेसिडेंट कन्वेंशन सेंटर, 1133 क्रेडिट स्टोन रोड, वॉन। फॉर बुकिंग कॉल 416-433-9191।
1: प्रेसिडेंट कन्वेंशन सेंटर।
2: बाबा जी मेरा व्याह नहीं हो रहा, कोई मंत्र था फूको बच्चे थे।
3: 647-888-6000।
2: बाबा जी आ केड़ा मंत्र है?
3: बच्चा ए नंबर चमत्कारी है, जिन्हें मिलाया ओदी समझो व्याह दी तैयारी है।
2: पक्की गल बाबा जी?
3: बाबे दा घर भी एना नहीं बसाया है, NRI मैरिज ब्यूरो।
4: हर कास्ट अते हर प्रोफाइल दे रिश्ते लई परोसे दा नाम NRI मैरिज ब्यूरो। कॉल 647-888-6000 और विजिट @.com।
5: ਤੁਸੀਂ ਸੁਣ ਰਹੇ ਹੋ ਚਾਵਲਾ ਨਿਊਜ਼ ਨੈਟਵਰਕ ਟੋਰਾਂਟੋ, CNN ਟੋਰਾਂਟੋ। ਪੰਜਾਬ ਦੀ ਸ਼ਾਨ ਰਾਜਨੀਤੀ ਦਾ ਧੁਰਾ, ਰਿਆਸਤੀ ਸ਼ਹਿਰ ਪਟਿਆਲਾ, ਜਿੱਥੋਂ ਜੁੜਨਗੇ ਸਾਡੇ ਨਾਲ ਗੁਰਨਾਮ ਸਿੰਘ ਅਕੀਦਾ।
6: ਵੈਲਕਮ ਬੈਕ ਚਾਵਲਾ ਨਿਊਜ਼ ਨੈਟਵਰਕ ਟੋਰਾਂਟੋ, CNN ਟੋਰਾਂਟੋ। ਤੁਸੀਂ ਇਸ ਵਕਤ ਸੁਣ ਰਹੇ ਹੋ ਪ੍ਰੋਗਰਾਮ ਦੀ IDS ਮਹਿਫਲ ਨੂੰ ਅਗਾਂਹ ਤੋਰਦਿਆਂ। ਹਫ਼ਤੇ ਦਾ ਪਹਿਲਾ ਦਿਨ, 7:35 ਕੁਝ ਸੈਕਿੰਡ ਹੋਏ ਨੇ ਤੇ ਸਰਦਾਰ ਗੁਰਨਾਮ ਸਿੰਘ ਜੀ ਅਕੀਦਾ ਸਾਡੇ ਨਾਲ ਹਾਜ਼ਰ ਨੇ, ਕਰਾਂਗੇ ਉਨ੍ਹਾਂ ਨਾਲ ਗੱਲਬਾਤ। ਤੇ ਗੱਲਬਾਤ ਦੇ ਵਿਚ ਤੁਸੀਂ ਸ਼ਾਮਲ ਹੋਣਾ ਚਾਹੁੰਦੇ ਹੋ, ਨੰਬਰ ਹੋਵੇਗਾ 905-813-1320। ਕੀਰਤ ਸਾਹਿਬ ਵੈਲਕਮ, ਸਵਾਗਤ ਹੈ ਜੀ ਆਇਆਂ ਨੂੰ, ਸਤਿ ਸ੍ਰੀ ਅਕਾਲ।
7: ਸਤਿ ਸ੍ਰੀ ਅਕਾਲ ਸਾਰੇ ਦਰਸ਼ਕਾਂ, ਸਾਰਿਆਂ ਸਰੋਤਿਆਂ ਨੂੰ ਜੀ।
6: ਕੀ ਹਾਲ ਚਾਲ, ਠੀਕ ਠਾਕ ਹੋ?
7: ਫਸਟ ਕਲਾਸ, ਬਿਲਕੁਲ ਠੀਕ ਹੈ
6: ਜੀ। ਅੰਜੂ ਜੀ ਸਾਥ ਦੇ ਰਹੇ ਨੇ, ਅੰਜੂ ਜੀ ਵੈਲਕਮ, ਤੁਹਾਡਾ ਵੀ ਸਵਾਗਤ ਹੈ।
8: ਅਕੀਦਾ ਜੀ ਮੇਰੇ ਵੱਲੋਂ ਆਪ ਨੂੰ ਸਤਿ ਸ੍ਰੀ ਅਕਾਲ ਜੀ। ਅਕੀਦਾ ਜੀ
7: ਸਤਿ ਸ੍ਰੀ ਅਕਾਲ, ਅੰਜੂ ਜੀ ਸਤਿ ਸ੍ਰੀ ਅਕਾਲ, ਅੰਜੂ ਜੀ ਸਤਿ ਸ੍ਰੀ ਅਕਾਲ।
6: 9058131

0: ਗ੍ਰਿਫਤਾਰ ਕੀਤਾ ਜਾ ਰਿਹਾ ਹੈ ਤੇ ਲੋਅਰ ਕੋਰਟ ਦੇ ਗਿਆ। ਲੋਅਰ ਕੋਰਟ ਨੇ ਉਸ ਦੇ ਬਾਰੇ ਚ ਕਹਿਤਾ ਵੀ ਇਹਦੀ ਗ੍ਰਿਫਤਾਰੀ ਠੀਕ ਹੈ, ਜਾਇਜ਼ ਹੈ, ਇਸ ਕਰਕੇ ਇਸਨੂੰ ਜਮਾਨਤ ਵੀ ਦੇਣ ਤੋਂ ਇਨਕਾਰ ਕਰਤਾ ਤੇ ਮਾਮਲਾ ਘੁੰਮਦਾ ਫਿਰਦਾ ਹਾਈ ਕੋਰਟ ਤੋਂ ਲੈ ਕੇ ਸੁਪਰੀਮ ਕੋਰਟ ਤੱਕ ਪਹੁੰਚ ਗਿਆ। ਸੁਪਰੀਮ ਕੋਰਟ ਦੇ ਵਿੱਚ ਉਹਨਾਂ ਨੇ ਜਦੋਂ ਕੱਲ ਸੁਣਵਾਈ ਕੀਤੀ ਤਾਂ ਬੜੇ ਇੰਟਰਸਟਿੰਗ ਪੱਖ ਸਾਹਮਣੇ ਆਏ ਤੇ ਇਸ ਜਸਕਰਨਜੀਤ ਸਿੰਘ ਨੂੰ ਇਹ ਪਤਾ ਹੀ ਨਹੀਂ ਸੀਗਾ, ਇਹਨੂੰ ਦੱਸਿਆ ਨਹੀਂ ਗਿਆ ਵੀ ਕੀ ਕਾਰਨ ਹੈਗਾ, ਕਿਹਦਾ ਨਾਬਾਲਗ ਕੌਣ ਹੈ, ਕੀ ਗੱਲ ਹੈ। ਤਾਂ ਕੱਲ ਫਿਰ ਕੁਝ ਉਹ ਜਿਹੜੀ ਪੁਲਿਸ ਨੇ ਕਾਰਵਾਈ ਕੀਤੀ ਆ ਤੇ ਉਸ ਨੂੰ ਝਾੜ ਪਾਈ ਸੁਪਰੀਮ ਕੋਰਟ ਨੇ ਵੀ ਅੱਜ ਤੋਂ ਬਾਅਦ ਪੂਰੇ ਇੰਡੀਆ ਦਾ, ਮਤਲਬ ਕਿ ਇੰਡੀਆ ਦੇ ਬਾਰੇ ਕੋਟੇਸ਼ਨ ਬਣਾ ਤੀ ਕੱਲ ਸੁਪਰੀਮ ਕੋਰਟ ਨੇ। ਪੂਰੀ ਪੁਲਿਸ ਜਾਂਚ ਏਜੰਸੀ ਨੂੰ ਕਹਿਤਾ ਕਿ ਤੁਸੀਂ ਜਦੋਂ ਵੀ ਕਿਸੇ ਵਿਅਕਤੀ ਨੂੰ ਗ੍ਰਿਫਤਾਰ ਕਰਨ ਜਾਂਦੇ ਹੋ ਤਾਂ ਤੁਹਾਨੂੰ ਉਸ ਵਿਅਕਤੀ ਨੂੰ ਇਨ ਰਾਈਟਿੰਗ ਲਿਖ ਕੇ ਦੇਣਾ ਹੋਏਗਾ ਕਿ ਉਹਨੂੰ ਗ੍ਰਿਫਤਾਰ ਕਿਉਂ ਕੀਤਾ ਗਿਆ, ਤੁਸੀਂ ਕਿਉਂ ਕਰ ਰਹੇ ਹੋ ਗ੍ਰਿਫਤਾਰ ਉਹਨੂੰ। ਤੇ ਜੇ ਤੁਸੀਂ ਨਹੀਂ ਦਓਗੇ ਉਹਨੂੰ ਕੋਈ ਕਾਗਜ਼, ਕੋਈ ਉਦੋਂ ਤੁਹਾਨੂੰ ਸਾਈਨ ਕਰਾਉਣੇ ਹੋਣਗੇ ਵੀ ਹਾਂ ਮੇਰੇ ਕੋਲ ਕਾਗਜ਼ ਮਿਲ ਗਿਆ, ਤੇ ਜੇ ਤੁਸੀਂ ਨਹੀਂ ਦਓਗੇ ਤਾਂ ਜਿਹੜਾ ਜਾਂਚ ਅਧਿਕਾਰੀ ਉਹਨੂੰ ਗ੍ਰਿਫਤਾਰ ਕਰਨ ਜਾ ਰਿਹਾ ਉਹਦੇ ਖਿਲਾਫ਼ ਕਾਰਵਾਈ ਕੀਤੀ ਜਾ ਸਕਦੀ ਹੈ। ਅੱਛਾ, ਦੂਜੀ ਵਾਰ ਫਿਰ ਤੁਸੀਂ ਸੋਚਦੇ ਹੋ ਵੀ ਅਸੀਂ ਇਹਨੂੰ ਗ੍ਰਿਫਤਾਰ ਕਰ ਲਈਏ, ਬੰਦਾ ਛੁੱਟ ਗਿਆ ਤੇ ਤੁਸੀਂ ਫਿਰ ਉਹਨੂੰ ਜਾਓ ਗ੍ਰਿਫਤਾਰ ਕਰਨ ਵਾਸਤੇ, ਕਿ ਦੂਜੀ ਵਾਰ ਤੁਸੀਂ ਗ੍ਰਿਫਤਾਰ ਕਰ ਹੀ ਨਹੀਂ ਸਕਦੇ ਉਹਨੂੰ, ਤੁਹਾਨੂੰ ਮੈਜਿਸਟ੍ਰੇਟ ਤੋਂ ਇਜਾਜ਼ਤ ਲੈਣੀ ਪੈਣੀ ਆ ਦੂਜੀ ਵਾਰ ਗ੍ਰਿਫਤਾਰ ਕਰਨ ਲਈ। ਤੁਸੀਂ ਮੈਜਿਸਟ੍ਰੇਟ ਕੋਲ ਜਾਓਗੇ ਤੁਸੀਂ ਵੀ ਅਸੀਂ ਪਹਿਲਾਂ ਗ੍ਰਿਫਤਾਰ ਕੀਤਾ ਸੀਗਾ ਇਸ ਕਰਕੇ ਅਸੀਂ ਪਹਿਲਾਂ ਪੜਤਾਲ ਪੂਰੀ ਨਹੀਂ ਕਰ ਸਕੇ, ਦੁਬਾਰਾ ਫਿਰ ਅਸੀਂ ਪੜਤਾਲ ਕਰਨਾ ਚਾਹੁੰਦੇ ਹਾਂ, ਫਿਰ ਤੁਸੀਂ ਮੈਜਿਸਟ੍ਰੇਟ ਕੋਲ ਜਾ ਕੇ ਇਜਾਜ਼ਤ ਲਵੋਗੇ ਬੰਦੇ ਨੂੰ ਗ੍ਰਿਫਤਾਰ ਕਰਨ ਵਾਸਤੇ। ਇਹ ਦੋ ਟਿੱਪਣੀਆਂ ਨੇ ਜੀ ਬੜੀਆਂ ਅਹਿਮ ਨੇ। ਅੱਛਾ, ਜੇ ਕੋਈ ਨਹੀਂ ਏਦਾਂ ਦੀ ਪੁਲਿਸ ਅਧਿਕਾਰੀ ਕਾਰਵਾਈ ਏਦਾਂ ਦੀ ਕੋਈ ਅਮਲ ਚ ਲਿਆਉਂਦਾ ਤਾਂ ਉਹਦੇ ਖਿਲਾਫ ਦਿੱਤੀਆਂ ਧਾਰਾਵਾਂ ਤਹਿਤ ਕੇਸ ਦਰਜ ਵੀ ਹੋ ਸਕਦਾ, ਉਹਦੇ ਖਿਲਾਫ ਕਾਰਵਾਈ ਹੋ ਸਕਦੀ ਆ, ਵਿਭਾਗੀ ਕਾਰਵਾਈ ਹੋ ਸਕਦੀ ਆ ਤੇ ਅਨੁਸ਼ਾਸਨ ਭੰਗ ਦਾ ਉਹਦੇ ਖਿਲਾਫ਼ ਜਿਹੜੇ ਹੈਗੀ ਆ ਦੋਸ਼ ਲੱਗ ਕੇ ਉਹਨੂੰ ਸਸਪੈਂਡ ਵੀ ਕੀਤਾ ਜਾ ਸਕਦਾ। ਚਾਵਲਾ ਸਾਹਿਬ,
1: ਬਹੁਤ ਅਹਿਮ ਸਟੈਪ ਹੈ ਜੀ, ਇਹ ਪ੍ਰਸ਼ੰਸਾ ਯੋਗ ਹੈ ਕਿਉਂਕਿ ਭਾਰਤ ਪੂਰੇ ਦੇ ਵਿਚ ਇਹ ਜਿਹੜਾ ਲਾਗੂ ਹੋਵੇ। ਪਰ ਗੱਲ ਇਹ ਹੈ ਕਿ ਪੰਚਾਂ ਦਾ ਕਿਆ ਸਿਰ ਮੱਥੇ ਪਰਨਾਲਾ ਉਥੇ ਦਾ ਉਥੇ। ਅਸੀਂ ਵੇਖਿਆ ਬਹੁਤ ਸਾਰੇ ਲੋਕਾਂ ਨੂੰ ਘਰਾਂ ਦੇ ਵਿਚ ਨਜ਼ਰਬੰਦ ਕੀਤਾ ਜਾਂਦਾ ਜਦੋਂ ਕਿਤੇ ਰੈਲੀਆਂ ਹੋਣੀਆਂ ਨੇ ਜਾਂ ਵੈਸੇ ਹੀ ਫੜੋ ਫੜਾਈ ਹੁੰਦੀ ਹੈ, ਤੇ ਉਨ੍ਹਾਂ ਨੂੰ ਕਾਰਨ ਦੱਸੋ, ਕੋਈ ਕਾਰਨ ਨਹੀਂ ਜੀ, ਬਸ ਜੀ ਸਾਨੂੰ ਉਤੋਂ ਹੁਕਮ ਹੈ ਜੀ ਤੁਸੀਂ ਜਾ ਨਹੀਂ ਸਕਦੇ ਘਰੋਂ ਬਾਹਰ। ਉਹ ਆਪਣੇ ਨਿੱਜੀ ਕੰਮ ਵਾਸਤੇ ਵੀ ਘਰੋਂ ਬਾਹਰ ਨਹੀਂ ਜਾ ਸਕਦਾ, ਇਲਾਕੇ ਦਾ ਕੋਈ ਲੀਡਰ ਹੋਵੇ ਜਾਂ ਕਿਸੇ ਜਥੇਬੰਦੀ ਨਾਲ ਸੰਬੰਧ ਰੱਖਦਾ ਹੋਵੇ, ਉਹਨੇ ਆਪਣੇ ਕਿਸੇ ਨਿੱਜੀ ਫੰਕਸ਼ਨ ਤੇ ਜਾਣਾ ਹੋਵੇ, ਉਹਦਾ ਕੋਈ ਬੱਚਾ ਬੱਚੀ ਬਿਮਾਰ ਹੋਵੇ ਜਾਂ ਉਹਦੇ ਪਰਿਵਾਰ ਦੇ ਵਿੱਚ ਕੋਈ ਅਭਿਨਬੀ ਹੋਵੇ, ਖੁਸ਼ੀ ਦਾ ਮਾਹੌਲ ਹੋਵੇ, ਉਹਨੂੰ ਘਰ ਦੇ ਵਿੱਚ ਹੀ ਨਜ਼ਰਬੰਦ ਕਰ ਦਿੱਤਾ ਜਾਂਦਾ। ਆਮ ਤੌਰ ਤੇ ਆਪਾਂ ਵੇਖਦੇ ਹਾਂ ਪੂਰੇ ਭਾਰਤ ਦੇ ਵਿੱਚ ਵੀ, ਪਰ ਬਹੁਤ ਵਧੀਆ ਸਟੈਪ ਆ। ਪਰ ਹੁਣ ਇਹ ਲਾਗੂ ਹੋਵੇਗਾ ਇਮਾਨਦਾਰੀ ਦੇ ਨਾਲ ਜਾਂ ਨਹੀਂ? ਤੁਸੀਂ ਗੱਲ ਕੀਤੀ ਹੈ ਕਿ ਦੁਬਾਰਾ ਉਸਨੂੰ ਗ੍ਰਿਫਤਾਰ ਕਰਨਾ ਤਾਂ ਉਹਨੂੰ ਦੱਸਿਆ ਜਾਵੇਗਾ ਤੇ ਮੈਜਿਸਟ੍ਰੇਟ ਦੇ ਕੋਲੋਂ ਜਿਹੜੀ ਆਗਿਆ ਲੈਣੀ ਪਵੇਗੀ, ਅਗਲੇ ਪਹਿਲਾਂ ਹੀ ਕਾਰਵਾਈ ਕਰਕੇ ਰੱਖੀ ਹੋਣਗੀ ਕਿ ਜੇ ਫੜਨਾ ਜਿਹਨੂੰ, ਕਿਉਂਕਿ ਉਹ ਇੱਕ ਸਟੈਪ ਅੱਗੇ ਚੱਲਦੇ ਨੇ। ਲਾ ਕਿੰਨਾ ਵਾਸਤੇ ਆ? ਤੁਹਾਡੇ ਸਾਡੇ ਵਾਸਤੇ, ਚੋਰਾਂ ਵਾਸਤੇ ਦਰਵਾਜ਼ੇ ਜਿੰਦਰੇ ਨਹੀਂ ਹੁੰਦੇ, ਜਿੰਦਰੇ ਸਾਧਾ ਵਾਸਤੇ ਹੁੰਦੇ ਨੇ। ਖੈਰ, ਮੇਰੇ ਨਾਲ ਕਾਲਰ ਨੇ, ਕਾਲ ਲੈਣ ਤੋਂ ਪਹਿਲਾਂ ਆਪਾਂ ਕੰਟੀਨਿਊ ਕਰਨਾ ਭਾਈ ਅਮਰਜੀਤ ਸਿੰਘ ਚਾਵਲਾ ਬਾਰੇ, ਕਿਉਂਕਿ ਇਹਦੇ ਨਾਲ ਹੀ ਰਿਲੇਟਡ ਕੁਐਸਚਨ ਆਪਾਂ, ਕਿਉਂਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਸ਼੍ਰੋਮਣੀ ਅਕਾਲੀ ਦਲ ਦੀ ਗੱਲ ਕੀਤੀ ਤਾਂ ਇਹ ਵੀ ਅੱਜ ਬੜਾ ਵੱਡਾ ਕੁਐਸਚਨ ਆ ਪੂਰੇ ਵਿਸ਼ਵ ਭਰ ਦੇ ਵਿੱਚ, ਕਿਉਂਕਿ ਸ੍ਰੀ ਅਕਾਲ ਤਖ਼ਤ ਸਾਹਿਬ ਨੇ ਜਿਵੇਂ ਸਟੈਪ ਲਿਆ ਉਹਦੇ ਤੇ ਬੜੇ ਕਿੰਤੂ ਪ੍ਰੰਤੂ ਨੇ। ਔਰ ਗੱਲ ਹੁੰਦੀ ਹੈ ਕਿ ਰੇਪ ਹੁੰਦਾ ਪਹਿਲੀ ਵਾਰ ਜ਼ਬਰਦਸਤੀ ਕੀਤਾ ਹੋਇਆ, ਬਾਰ ਬਾਰ ਕਿਸੇ ਵੇਲੇ ਜਿਹੜੀ ਹੈ ਉਹ ਸਹਿਮਤੀ ਹੁੰਦੀ ਹੈ। ਜਿਸ ਤਰੀਕੇ ਦੇ ਨਾਲ ਬੀਬੀ ਹੁਣ ਸਾਹਮਣੇ ਆਈ, ਬੀਬੀ ਨੂੰ ਦੇ ਫਸਟ ਰੌਲਾ ਪਾਉਣਾ ਚਾਹੀਦਾ ਸੀ, ਸੋਸ਼ਲ ਨੈਟਵਰਕ ਮੀਡੀਆ ਬੀਬੀ ਵਰਤ ਸਕਦੀ ਸੀ। ਇਹ ਬਹਿਰੀਨ ਤੋਂ ਆਈ ਹੈ, ਇਹ ਤੇ ਦੋ ਕੇਸ ਦਰਜ ਸੀ, ਇਹ ਲੈਣ ਹੁੰਦੀ ਗ੍ਰਿਫਤਾਰ ਹੋਈ ਹੈ, ਔਰ ਇਹਨੂੰ ਕਿਸ ਸਾਜਿਸ਼ ਦੇ ਅਧੀਨ ਲਿਆਂਦਾ ਗਿਆ ਇਹ ਤਾਂ ਬਈ ਹੁਣ ਬਲਤੇਜ ਪੰਨੂ ਹੋਣਾ ਨੇ ਵੀ ਖੁਲਾਸਾ ਕਰ ਦਿੱਤਾ ਕਿ ਇਹਦੀ ਟਿਕਟ ਕਿੰਨੇ ਖਰੀਦੀ ਸੀ, ਇਹਨੂੰ VIP ਟ੍ਰੀਟਮੈਂਟ ਕਿੰਨੇ ਦਿੱਤੀ ਸੀ, ਇਹਨੂੰ ਗੱਡੀਆਂ ਕਿੰਨੇ ਦਿੱਤੀਆਂ ਸੀ, ਇਹਨੂੰ ਫਿਰ ਤੜਕੇ ਲਾ ਲਾ ਕੇ ਦਾਲਾਂ ਕੌਣ ਖਵਾਉਂਦਾ ਸੀਗਾ, ਜਿਸ ਸਰਾਂ ਦੇ ਵਿਚ ਬੀਬੀਆਂ ਨੂੰ ਕਮਰਾ ਕੱਲੀ ਕਰਾਰੀ ਨੂੰ ਮਿਲਣਾ ਵੀ ਔਖਾ, ਉਥੇ ਇਸ ਨੂੰ VIP ਟ੍ਰੀਟਮੈਂਟ ਹਾਂਜੀ ਕਿਉਂ ਦਿੱਤੀ ਗਈ, ਕਿਵੇਂ ਰੱਖਿਆ ਗਿਆ। ਬਿਲਕੁਲ ਉਸੇ ਤਰ੍ਹਾਂ ਇਹ ਬਹਿਰੀਨ ਤੋਂ ਆਈ ਸੀ, ਤੇ ਤੁਹਾਨੂੰ ਪਤਾ ਕਾਂਗਰਸ ਦੇ ਵੇਲੇ ਇੱਕ ਪਾਕਿਸਤਾਨ ਤੋਂ ਵੀ ਆਈ ਸੀ ਬੀਬੀ ਅਰੂਸਾ। ਹੈ 9058131320 ਔਰ ਪਹਿਲੀ ਸੱਟੇ ਤਾਂ ਇਹ ਭਾਈ ਅਮਰਜੀਤ ਸਿੰਘ ਚਾਵਲਾ ਹੋਣਾ ਦਾ ਬਲਾਤਕਾਰ ਦਾ ਮਾਮਲਾ ਲੱਗਦਾ ਹੀ ਨਹੀਂ ਹੈ, ਇਹ ਮਾਮਲਾ ਕਿਸੇ ਹੋਰ ਪਾਸੇ ਤੁਰਦਾ ਜਾ ਰਿਹਾ ਹੁਣ। ਐਨੀਵੇ, ਔਰ ਉਹਨਾਂ ਨੇ ਦੇਸ਼ ਛੱਡ ਕੇ ਆਪਣੇ ਤੇ ਸਵਾਲ ਚਿੰਨ ਬੜੇ ਲਾ ਦਿੱਤੇ ਨੇ। ਉਹ ਕਹਿੰਦੇ ਨੇ ਕਿ ਮੈਂ ਹੁਣ ਪਾਜ ਖੋਲਾਂਗਾ, ਤੁਸੀਂ ਮੈਨੂੰ ਬਲੀ ਦਾ ਬੱਕਰਾ ਬਣਾ ਤਾ, ਮਾਰ ਦਿਓ ਮੈਨੂੰ ਗੋਲੀ। ਪਰ ਮੈਂ ਤਾਂ ਸਵੇਰੇ ਵੀ ਕਿਹਾ ਸੀ ਕਿ ਚਾਵਲਾ ਸਾਹਿਬ ਹੁਣ ਪਿੱਛੇ

0: ਇਹ ਨਾ ਰਿਹੋ। ਤੁਸੀਂ ਸੰਤ ਜਰਨੈਲ ਸਿੰਘ ਹੁਣਾਂ ਦੀ ਨਾਲ ਕਿੰਨੇ ਕੁ ਸਾਥੀ ਰਹੇ ਹੋ, ਜੇਲਾਂ ਕੱਟੀਆਂ ਨੇ, ਹੁਣ ਤੁਹਾਡੇ ਤੇ ਤਾਂ ਇਹ ਕਾਲਖ ਲੱਗ ਗਈ, ਪਰ ਜਿਨ੍ਹਾਂ ਨੇ ਲਾਈ ਆ ਹੁਣ ਜੇ ਤੁਸੀਂ ਸੱਚੇ ਗੁਰੂ ਦੇ ਸਿੱਖ ਹੋ ਤਾਂ ਫਿਰ ਖੋਲ ਦਿਓ, ਐਨ ਖਿੱਦੋ ਖੋਲ ਕੇ ਰੱਖ ਦਿਓ, ਫਿਰ ਪਤਾ ਲੱਗੇ ਭਈ ਕਿਸੇ ਤੇ ਐਲੀਗੇਸ਼ਨ ਕਿਵੇਂ ਲੱਗਦੇ ਨੇ, ਕਿਉਂਕਿ ਦੱਸਾਂ।
1: ਹਾਂ ਚਾਵਲਾ ਸਾਹਿਬ ਬਿਲਕੁਲ,
0: ਹੁਣ ਪਿੱਛੇ ਨਾ ਹਟਿਓ ਚਾਵਲਾ ਸਾਹਿਬ, ਹੁਣ ਪਿੱਛੇ ਨਾ ਹਟਿਓ, ਹੁਣ ਨਾ ਦੁੱਧ ਦਾ ਦੁੱਧ ਪਾਣੀ ਦਾ ਪਾਣੀ ਕਰ ਦਿਓ, ਫਿਰ ਹੁਣ ਤੁਹਾਡੇ ਤੇ ਖਾਨਦਾਨ ਨੂੰ ਹੁਣ ਕਾਲਖ ਲੱਗ ਗਈ ਹੈ, ਹੁਣ ਜੇ ਤੁਸੀਂ ਸਹੀ ਹੋ ਝੂਠੇ ਹੋ ਤਾਂ ਫਿਰ ਚੁੱਪ ਕਰ ਜਾਓਗੇ, ਤੁਸੀਂ ਸੱਚੇ ਹੋ ਕਿ ਤੁਸੀਂ ਨਹੀਂ ਇਨਵੋਲਵ ਤਾਂ ਫਿਰ ਖੋਲ ਦੋ ਖਿੱਦੋ ਫਿਰ ਇੱਕ ਵਾਰੀ। ਇਹ ਸਰਸੇ ਵਾਲੇ ਸਾਧ ਨੂੰ ਪੋਸ਼ਾਕ ਕਿੰਨੇ ਬਣਾ ਕੇ ਦਿੱਤੀ, ਸਰਸੇ ਵਾਲੇ ਸਾਧ ਨੂੰ ਮਾਫ਼ੀ ਕਿੰਨੇ ਦਵਾਈ, ਹੋਰ ਤੁਹਾਡੇ ਕੋਲ ਬੜਾ ਕੁਝ ਹੈ, ਤੁਸੀਂ ਬੜੇ ਪੁਰਾਣੇ ਹੋ, ਉਮੀਦ ਕਰਦੇ ਹਾਂ ਕਿ ਤੁਸੀਂ ਕੁਛ ਨਾ ਕੁਛ ਦੋ ਦਿਨਾਂ ਬਾਅਦ ਜਿਹੜਾ ਬੰਬ ਸੁੱਟਣਾ ਫਿਰ ਪੂਰੀ ਮਜਾਇਲ ਹੀ ਸੁੱਟ ਰਹੇ ਹੋ ਚੰਗੀ ਤਰ੍ਹਾਂ। ਹਾਂਜੀ ਵੈਲਕਮ ਜੀ।
1: ਹਾਂਜੀ ਮੈਂ ਬੋਲਾ ਜੀ।
0: ਹਾਂਜੀ ਤੁਸੀਂ ਇੱਥੇ ਹੋ ਜੀ।
1: ਹਾਂਜੀ ਵੀਰ ਜੀ, ਮੈਂ ਪੁੱਛਣਾ ਸੀ ਜਿਹੜਾ ਸਾਊਦੀ ਅਰਬ ਚ ਮੁੰਡੇ ਨੂੰ ਫਾਂਸੀ ਦੀ ਸਜ਼ਾ ਦਾ ਹੁਕਮ ਹੋਇਆ ਹੋਇਆ, ਆਪਣੀ ਇੰਡੀਆ ਗੌਰਮੈਂਟ ਕੋਈ ਉਹਦੇ ਬਾਰੇ ਕੋਈ ਕਰ ਰਹੀ ਹੈ ਹੈਲਪ ਉਹਦੇ ਬਾਰੇ, ਕੋਈ ਸ਼ਾਹਿਆ ਅੱਗੇ ਆਇਆ ਮਾੜਾ ਜਿਹਾ, ਗੌਰਮੈਂਟ ਵੀ ਕੋਈ ਕਰ ਰਹੀ ਹੈ ਉਹਦੇ ਬਾਰੇ ਕੋਈ ਹੀਲਾ ਜੀ?
0: ਜੀ ਬਹੁਤ ਮਿਹਰਬਾਨੀ। ਹਾਂਜੀ ਕਿਰਨ ਸਾਹਿਬ ਹੈ ਕੋਈ?
2: ਨਹੀਂ ਅਸਲ ਚ ਨਾ ਜਿਹੜਾ ਇਹਦੇ ਬਾਰੇ ਔਨ ਰਿਕਾਰਡ ਕੋਈ ਗੱਲ ਨੀ ਆਈ ਕਿ ਸਰਕਾਰ ਕੁਛ ਕਰ ਰਹੀ ਆ, ਵੀ ਅੰਦਰੋਂ ਗੱਤੀ ਕੋਈ ਵਿਦੇਸ਼ੀ ਮੰਤਰਾਲੇ ਨੇ ਕੀਤਾ ਹੋਵੇ, ਕੋਈ ਲੈਟਰ ਪੱਤਰ ਭੇਜਿਆ ਹੋਵੇ ਤਾਂ ਉਹਦਾ ਸਾਡੇ ਕੋਲ ਕੋਈ ਜਾਂਚ ਦਾ ਹੈ ਨੀ ਪਤਾ, ਪਰ ਔਨ ਰਿਕਾਰਡ ਦੇ ਜੇ ਬਾਹਰ ਆਪਾਂ ਕਰਦੇ ਹਾਂ ਜੇ ਪਬਲਿਕ ਡੋਮੇਨ ਦੇ ਵਿੱਚ
0: ਮਸਲਾ ਤਾਂ
2: ਅਜੇ ਨਹੀਂ ਆਈ।
0: ਮਸਲਾ ਤਾਂ ਵੀਰ ਜੀ ਮੈਂ ਤੁਹਾਡੀ ਗੱਲ ਨਾਲ ਸਹਿਮਤ ਹਾਂ, ਵੈਸੇ ਅਸੀਂ ਖਬਰ ਕਵਰ ਕੀਤੀ ਹੈ, ਖਬਰ ਕੀਤੀ ਵੀ ਹੈ ਤੇ ਖਬਰ ਤੇ ਗੱਲ ਵੀ ਕਰਨੀ ਸੀ, ਪਰ ਸਾਡੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਿਹੜੀ ਸਿੱਖਾਂ ਦੀ ਸਰਵਉੱਚ ਸੰਸਥਾ ਹੈ, ਉਹ ਇਨ੍ਹਾਂ ਗੱਲਾਂ ਤੋਂ ਬਾਹਰ ਨਿਕਲੇ ਤੇ ਫੇਰ ਆਣਾ, ਉਹ ਤਾਂ ਆ ਜਿਹੜੀਆਂ ਹੁਣ ਜਿਸ ਤਰੀਕੇ ਨਾਲ ਭਾਈ ਧਾਮੀ ਫਸੇ ਹੋਏ ਨੇ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਸਾਹਿਬ ਨੂੰ, ਤਾਂ ਬਾਕੀ ਸਾਰਾ ਕੋਈ ਦੇਖਦਾ ਹੀ ਨਹੀਂ, ਤੇ ਚਾਵਲਾ ਦੇ ਪਿਆ ਰਾਈਟ ਵੇ, ਨਾ ਦਲੀਲ ਨਾ ਅਪੀਲ, ਜੋ ਕਾਇਦੇ ਕਾਨੂੰਨ ਨੇ ਸਾਰੇ ਛਿੱਕੇ ਟਾਂਕੇ ਤੇ, ਵੀ ਇਹਨੂੰ ਹੁਣ ਛਿੱਕਣਾ ਕਿਵੇਂ ਆ, ਇਹਨੂੰ ਹੁਣ ਮਿੱਟੀ ਕਿਵੇਂ ਕਰਨਾ, ਉਧਰਲੇ ਪਾਸੇ ਤੁਰ ਪਏ, ਇਨ੍ਹਾਂ ਨੂੰ ਹਾ ਜਿਹੜੇ ਮਸਲੇ ਨੇ, ਭਾਵੇਂ ਉਹ ਦਿੱਲੀ ਵਾਲੇ ਜਿਹੜੇ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਿੱਲੀ, ਉਹ ਚਾਹੁਣ ਤਾਂ ਕੀ ਨਹੀਂ ਕਰ ਸਕਦੇ, ਅੱਜ ਮਨਜਿੰਦਰ ਸਰਸਾ ਕੀ ਉਹ ਜਾ ਕੇ ਅਮਿਤ ਸ਼ਾਹ ਨੂੰ ਨਹੀਂ ਮਿਲ ਸਕਦੇ, ਵਿਦੇਸ਼ ਮੰਤਰਾਲੇ ਨੂੰ ਨਹੀਂ ਮਿਲ ਸਕਦੇ, ਕਿਉਂਕਿ ਦੱਸਾ
2: ਬਿਲਕੁਲ
0: ਅੱਜ ਦਸਤਾਰ ਨਹੀਂ ਦਿਖਾਈ ਦੇ ਰਹੀ ਉਹਨਾਂ ਨੂੰ, ਅੱਜ ਜੇ ਉਹ ਬੰਦੇ ਦਾ ਕੋਈ ਚਲੋ ਜਿਸ ਤਰੀਕੇ ਦੇ ਨਾਲ ਵੀ ਹੈ ਉੱਥੇ ਉਹਦੀ ਬਾਂਹ ਫੜੀ ਜਾ ਸਕਦੀ ਹੈ, ਅੱਜ ਕੀ ਗੱਲ ਮਨਜਿੰਦਰ ਸਿੰਘ ਸਿਰਸਾ ਜਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਿੱਲੀ ਜਾਂ ਜਿਹੜੀ ਦੂਜੀਆਂ ਕਮੇਟੀਆਂ ਨੇ ਉਹ ਨਹੀਂ ਫੜ ਸਕਦੇ, ਬਾਂਹ ਫੜ ਸਕਦੇ ਨੇ, ਪਰ ਜੇ ਹਿੰਮਤ ਕਰਨ ਤਾਂ। ਇਹ ਸਵਾਲ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਪਾਕਿਸਤਾਨ ਤੇ ਵੀ ਢੁਕਦਾ। ਮੇਰੇ ਨਾਲ ਕਾਲਰ ਹੋਰ ਨੇ, ਦੇਖਦੇ ਕੀ ਕਹਿਣਾ ਚਾਹੁੰਦੇ ਆ। ਵੈਲਕਮ ਜੀ।
3: ਹਾਂਜੀ ਚਾਵਲਾ ਜੀ, ਸਾਰਿਆਂ ਨੂੰ ਸਤਿ ਸ੍ਰੀ ਅਕਾਲ
0: ਜੀ। ਐਨੂ ਜੀ
3: ਸਰ, ਮੇਰਾ ਹਟਮਾ ਕੁਐਸਚਨ ਜੀ, ਮੈਂ ਜਿਹੜਾ ਬਾਈ ਜੀ ਨੇ ਕੁਐਸਚਨ ਕੀਤਾ ਸੀ, ਮੈਨੂੰ ਉਹਦੇ ਬਾਰੇ ਤਾਂ ਪਤਾ ਨੀਗਾ ਜੀ, ਨਾ ਹੀ ਮੈਂ ਉਹਦੇ ਬਾਰੇ ਗੱਲ ਕਰ ਰਿਹਾ। ਮੈਂ ਵੈਸੇ ਗੱਲ ਕਰ ਰਿਹਾ ਬਾਈ ਜੀ ਨੂੰ ਪੁੱਛ ਰਿਹਾ, ਵੀ ਫਰਜ਼ ਕਰੋ ਕੋਈ ਵੀ ਐਨ ਆਰ ਆਈ ਹੈ ਜਾਂ ਬਾਹਰਲੇ ਦੇਸ਼ ਚ ਕੋਈ ਘੁੰਮਣ ਫਿਰਨ ਜਾਂਦਾ ਜਾਂ ਉੱਥੇ ਕਮਾਈ ਕਰਨ ਜਾਂਦਾ ਕੋਈ ਵੀ ਕੰਟਰੀ ਦੇ ਵਿੱਚ, ਉੱਥੇ ਉਹ ਵੱਡੇ ਅਪਰਾਧਾਂ ਚ ਫਸ ਜਾਂਦਾ ਜਾਂ ਉਹ ਅਪਰਾਧ ਕਰ ਦਿੰਦਾ, ਕੀ ਪੰਜਾਬ ਗੌਰ ਜਾਂ ਇੰਡੀਆ ਗੌਰਮੈਂਟ ਇਸੇ ਕੰਮ ਲਈ ਰਹਿ ਗਈ ਵੀ ਉਹ ਅਪਰਾਧੀ ਬੰਦੇ ਨੂੰ ਛੁਡਾਇਆ ਜਾਵੇ? ਇਹ ਕੁਐਸਚਨ ਸੀਗਾ ਜੀ। ਸਤਿ ਸ੍ਰੀ ਅਕਾਲ।
0: ਬਿਲਕੁਲ ਤੁਹਾਡਾ ਬਿਲਕੁਲ ਵੈਲਿਡ ਕੁਐਸਚਨ ਹੈ ਜੀ। ਹਾਂਜੀ ਕੀ ਦੱਸਾ?
2: ਚੌਲਾ ਸਾਹਿਬ, ਅਸਲ ਚ ਕੋਈ ਵੀ ਬੰਦਾ ਜਿਹੜਾ ਕਿ ਕੋਈ ਵੀ ਵਿਦੇਸ਼ ਤੋਂ ਜਾ ਕੇ ਜਾਂ ਕਿੱਦਾਂ ਵੀ ਕੋਈ ਜਾਂਦਾ ਬੰਦਾ, ਜੇਕਰ ਉਹ ਬੰਦਾ ਬੇਗੁਨਾਹ ਹੈਗਾ ਤਾਂ ਫਿਰ ਉਹਨੂੰ ਸਰਕਾਰ ਉਹਦੀ ਮਦਦ ਕਰੇ, ਜੇਕਰ ਬੰਦਾ ਬੇਗੁਨਾਹ ਹੈਗਾ ਉਸ ਤੇ ਕੋਈ ਕਾਰਵਾਈ ਨਹੀਂ, ਜੇਕਰ ਬੰਦੇ ਨੇ ਕਾਰਵਾਈ ਕੀਤੀ ਆ ਕੋਈ ਗੁਨਾਹ ਕੀਤਾ ਤਾਂ ਉਹਦੇ ਪਰ ਜਿਹੜੀਆਂ ਧਾਰਾਵਾਂ, ਜਿਸ ਦੇਸ਼ ਦੇ ਵਿੱਚ ਵੀ ਰਹਿੰਦਾ ਉਹ, ਜਿਸ ਦੇਸ਼ ਦੇ ਜਿਹੋ ਜਿਹਾ ਕਾਨੂੰਨ ਹੈ ਉਸੇ ਕਾਨੂੰਨ ਤਹਿਤ ਉਹ ਧਾਰਾਵਾਂ ਲੱਗਣੀਆਂ ਚਾਹੀਦੀਆਂ, ਉਹਦੇ ਖਿਲਾਫ਼ ਕਾਰਵਾਈ ਹੋਣੀ ਚਾਹੀਦੀ ਆ। ਤੇ ਇਹ ਹੈ, ਆਪਾਂ ਇਹ ਨਹੀਂ ਕਰ ਸਕਦੇ ਕਿ ਜੀ ਸਰਕਾਰ ਕੁਛ ਨਾ ਕਰੇ, ਵਿਦੇਸ਼ੀ ਬੰਦਾ ਆ ਗਿਆ, ਆਪਾਂ ਨੂੰ ਦੋਵੇਂ ਪੱਖ ਵਿਚਾਰ ਕੇ ਗੱਲ ਕਰਨੀ ਚਾਹੀਦੀ। ਚਾਵਲਾ ਸਾਹਿਬ
0: ਬਿਲਕੁਲ, ਮੈਂ ਪ੍ਰੀਤ ਸਿੱਧੂ ਹੋਣਾਂ ਦੇ ਨਾਲ ਵੀ ਸਹਿਮਤ ਹਾਂ ਕਿ ਜਦੋਂ ਸਾਡੇ ਇੱਥੇ ਕੈਨੇਡਾ ਦੇ ਵਿੱਚ ਵੇਖੋ, ਹੁਣ ਤੁਸੀਂ ਇੱਥੇ ਜਿਹੜੇ 70-72 ਤੋਂ ਆਏ ਹੋਏ ਨੇ, ਜਿਨ੍ਹਾਂ ਨੇ ਸੜਕਾਂ ਬਰਫਾਂ ਮਿਧ ਮਿਧ ਕੇ, ਦਿਹਾੜੀਆਂ ਕਰ ਕਰਕੇ, ਫਲਾਇਰ ਸੁੱਟ ਸੁੱਟ ਕੇ, ਹਾਂਜੀ 3-3, 4-4 ਡਾਲਰ ਦੇ ਘੰਟੇ ਤੇ ਕੰਮ ਕਰਕੇ ਆਪਣੇ ਬੱਚਿਆਂ ਨੂੰ ਆਪ ਜਿਹੜਾ ਹੈ ਉਹ ਨਾਲ ਲਿਜਾ ਕੇ, ਤੇ ਇਹ ਜਿਹੜੇ ਕਾਰੋਬਾਰ ਮਾੜੇ ਮੋਟੇ ਸੈੱਟ ਕੀਤੇ ਨੇ, ਤੇ ਹੁਣ ਇੱਥੇ ਆ ਕੇ ਕੱਲ੍ਹ ਦੇ ਜੰਮੇ ਜਵਾਕ ਜਿਹੜੇ ਨੇ ਮੋਸਟਲੀ ਤੁਸੀਂ ਦੇਖੋ, ਹਾਂ ਸਿੰਘ ਕੌਰ 21-22-24-23 ਵਿਚ ਮੇਰੇ ਵਰਗਾ 40-45-50 ਸਾਲ ਦਾ ਵੀ ਹੁੰਦਾ ਜਿਹੜਾ ਉਨ੍ਹਾਂ ਦਾ ਰਿੰਗ ਲੀਡਰ ਹੁੰਦਾ, ਤੇ ਇਹ ਜੇ ਹੁਣ ਇੱਥੇ ਆ ਕੇ ਤੇ ਗੋਲੀਆਂ ਚਲਾਉਂਦੇ ਨੇ, ਮੈਂ ਪ੍ਰੀਤ ਬਾਈ ਨਾਲ ਬਿਲਕੁਲ ਸਹਿਮਤ ਹਾਂ, ਔਰ ਇੱਥੇ ਆ ਕੇ ਕਾਨੂੰਨ ਦੀਆਂ ਧੱਜੀਆਂ ਉਡਾਉਂਦੇ ਨੇ, ਡਰੱਗ ਤਸਕਰ ਨੇ, ਨਸ਼ਾ ਵੇਚਦੇ ਨੇ, ਪੁੱਠੇ ਸਿੱਧੇ ਕੰਮ ਕਰਦੇ ਨੇ, ਤੇ ਇਹ ਵੀ ਤੇ ਦਸਤਾਰਾਂ ਨਾਲ ਦੀ ਨਾਲ ਹੀ ਨੇ ਨਾ ਜੀ, ਇਹ ਦਸਤਾਰਾਂ ਦੀ ਵੀ ਤਾਂ ਖਿੱਲੀ ਉੱਡ ਰਹੀ ਨਹੀਂ। ਜੇ ਸਰਕਾਰ ਸਾਡੀ ਜੇਕਰ ਜਿਹੜੇ ਬੇਗੁਨਾਹ ਨੇ, ਮੈਂ ਤੁਹਾਡਾ ਬਿਲਕੁਲ ਸਹਿਮਤ ਹਾਂ ਕਿ ਉਹਦੀ ਕੇਸ ਦੀ ਪੈਰਵਾਈ ਕਰਾਉਣੀ ਚਾਹੀਦੀ ਆ, ਦੁਬਾਰਾ ਉਹਦੀ ਫਾਈਲ ਖਲੋਣੀ ਚਾਹੀਦੀ ਆ ਕਿ ਵਾਕਈ ਹੀ ਗੁਨਾਹਗਾਰ ਹੈ। ਜੇ ਗੁਨਾਹਗਾਰ ਹੈ ਤਾਂ ਕੀ ਸਜ਼ਾ ਫਾਂਸੀ ਹੀ ਹੈ? ਹਾਂਜੀ, ਫਾਂਸੀ ਦੀ ਸਜ਼ਾ ਤਾਂ ਤੁਹਾਡੇ ਦੇਸ਼ ਦੇ ਵਿੱਚ ਵੀ ਸੁਣਾਈ ਹੋਈ ਆ। ਸੁਣਾਈ ਹੋਈ ਕਿ ਨਹੀਂ ਸੁਣਾਈ ਹੋਈ ਸਿੱਖਾਂ ਨੂੰ? ਹਾਂਜੀ, ਹੋਈ ਹੈ ਕਿ ਨਹੀਂ ਹੋਈ ਫਾਂਸੀ ਦੀ ਸਜ਼ਾ ਤੁਹਾਡੇ ਦੇਸ਼ ਦੇ ਵਿੱਚ? ਕਿਉਂਕਿ ਕਾਨੂੰਨ ਆਪਣਾ ਕੰਮ ਕਰਦਾ। ਖੈਰ ਨਹੀਂ ਵੇ, ਸਿੰਪਤੀ ਹੈ ਜੀ ਉਹਨਾਂ ਦੇ ਨਾਲ, ਪਰ ਦੇਖਦੇ ਹਾਂ। ਮੇਰੇ ਨਾਲ ਫਿਰ ਕਾਲਰ ਨੇ, ਵੈਲਕਮ ਜੀ।
3: ਅਕੀਦਾ ਜੀ, ਮੇਰਾ ਇਹ ਨਹੀਂ ਸੀ ਕੁਐਸਚਨ ਵੀ ਜਿਹੜਾ ਬੇਗਨਾਹ ਹੈ ਵੀ ਉਹਦੇ ਉੱਤੇ ਕੋਈ ਸਰਕਾਰ ਇੰਡੀਆ ਦੀ ਹੋਵੇ ਭਾਵੇਂ ਕਿਸੇ ਕੰਟਰੀ ਹੋਵੇ ਆਪਦੇ ਨਾਗਰਿਕ ਪਿੱਛੇ ਨਾ ਖੜੇ, ਮੇਰਾ ਇਹ ਕੁਐਸਚਨ ਸੀ। ਮੋਸਟਲੀ ਹੁਣ ਕੀ ਹੋ ਰਿਹਾ ਵੀ ਜਦੋਂ ਅਸੀਂ ਜਾਂਦੇ ਹਾਂ ਬਾਹਰਲੇ ਕਿਸੇ ਮੁਲਕਾਂ ਦੇ ਵਿੱਚ, ਹੁਣ ਦੁਬਈ ਹੈ ਜਾਂ ਉਧਰਲੇ ਜਿਹੜੇ ਕੰਟਰੀ ਹੈ, ਜ਼ਿਆਦਾਤਰ ਆਪਣੇ ਬੰਦੇ ਸ਼ਰਾਬ ਵੇਚ ਰਹੇ ਆ, ਠੀਕ ਹੈ, ਤੇ ਉਹ ਉਸ ਕੰਟਰੀ ਦੇ ਵਿੱਚ ਲੀਗਲ ਨੀ। ਫਰਜ਼ ਕਰੋ ਤੁਸੀਂ ਅਨਲੀਗਲ ਕੰਮ ਕਰਦੇ ਆ ਕਿਤੇ ਵੀ, ਮੇਰਾ ਕੁਐਸਚਨ ਇਹ ਸੀ ਜ਼ਿਆਦਾ ਹੁਣ ਅਸੀਂ ਇੱਥੇ ਅਮੈਰੀਕਾ ਕੈਨੇਡਾ ਇੰਗਲੈਂਡ ਦੇ ਵਿੱਚ ਕਾਫੀ ਪੀੜਤ ਹੈ, ਚਾਵਲਾ ਜੀ ਦੇ ਵਿਸਤਾਰ ਨਾਲ ਦੱਸਤਾ ਤੁਸੀਂ ਵੀ, ਤੁਸੀਂ ਵੀ ਇੱਥੋਂ ਲਿੰਕ ਰੱਖਦੇ ਪਤਾ ਹੈ। ਜਿਹੜਾ ਮੇਰਾ ਕਹਿਣ ਦਾ ਮਤਲਬ ਇਹ ਸੀ, ਜਿਹੜੇ ਉਹ ਬੰਦੇ ਇੱਥੇ ਕਿਸੇ ਵੀ ਕਾਨੂੰਨ ਨੂੰ ਕਿਸੇ ਵੀ ਕੰਟਰੀ ਦੇ ਵਿੱਚ, ਫਰਜ਼ ਕਰੋ ਇੱਥੋਂ ਕੋਈ ਜਾ ਕੇ ਇੰਡੀਆ ਦਾ ਕਾਨੂੰਨ ਤੋੜਦਾ, ਠੀਕ ਹੈ, ਤੇ ਉਹਨੂੰ ਕੋਈ ਸਜ਼ਾ ਹੋ ਜਾਂਦੀ ਹੈ ਤੇ ਫਿਰ ਇਹ ਕੰਟਰੀ ਉਹਦੀ ਪਿੱਠ ਤੇ ਜਾ ਕੇ ਖੜਦਾ, ਉਹ ਵੀ ਮਾੜੀ ਗੱਲ। ਮੇਰਾ ਕਹਿਣ ਦਾ ਸੀ ਵੀ ਮਤਲਬ ਇਹੀ ਹੈ ਵੀ ਜਿਹੜਾ ਬੰਦਾ ਦੂਸਰੇ ਕੰਟਰੀ ਦੇ ਵਿੱਚ ਜਾ ਕੇ ਉੱਥੋਂ ਦਾ ਕਾਨੂੰਨ ਭੰਗ ਕਰਦਾ, ਉੱਥੋਂ ਦੀ ਸ਼ਾਂਤੀ ਨੂੰ ਭੰਗ ਕਰਦਾ, ਜੇ ਉਹ ਤੇ ਸਰਕਾਰ ਕੋਈ ਕਾਰਵਾਈ ਕਰਦੀ ਹੈ ਤੇ ਫਿਰ ਅਸੀਂ ਮੋਸਟਲੀ ਪੰਜਾਬ ਜਾਂ ਹਰਿਆਣਾ ਜਾਂ ਹੋਰ ਅਸੀਂ ਕਹਿੰਦੇ ਜੀ ਇੱਥੋਂ ਦੀ ਗੌਰਮੈਂਟ ਹੁਣ ਇੰਟਰਫੀਅਰ ਕਰੇ। ਹੁਣ ਗੌਰਮੈਂਟ ਤੋਂ ਆਪਣੇ ਝੰਜੜੀ ਦੇ ਮੁਕਦੇ ਤੇ ਜਿਹੜੇ ਇੱਥੇ ਅਸੀਂ ਖਿਲਾਰੇ ਪਾਤੇ ਆ ਤੇ ਉਹਨਾਂ ਨੂੰ ਉਹ ਕਿਵੇਂ ਨਿਪਟੇ? ਮੇਰਾ ਕੁਐਸਚਨ ਇਹ ਸੀ।
0: ਧੰਨਵਾਦ ਜੀ, ਮਿਹਰਬਾਨੀ, ਹੋ ਗਿਆ ਕਲੀਅਰ ਜੀ?
2: ਨਹੀਂ, ਤੁਹਾਡਾ ਠੀਕ ਆ, ਤੁਸੀਂ ਤੁਹਾਡਾ ਮੈਂ ਉੱਥੇ ਫਿਰ ਖੜਾ ਜਿੱਥੇ ਪਹਿਲਾਂ ਖੜਾ ਸੀਗਾ। ਅਸਲ ਚ ਸਪੋਜ ਕਰ ਲਓ ਤੁਸੀਂ ਸਾਊਦੀ ਅਰਬ ਦੇ ਵਿੱਚ ਜਾਂ ਤੁਸੀਂ ਸਪੋਜ ਕਰ ਲਓ ਦੁਬਈ ਦੇ ਵਿੱਚ ਕੋਈ ਬੰਦਾ ਜਾਂਦਾ ਆਪਣਾ ਇੰਡੀਆ ਦਾ ਤੇ ਜਾ ਕੇ ਉੱਥੇ ਫਸ ਜਾਂਦਾ। ਬਹੁਤ ਵੱਡੇ ਵੱਡੇ ਗਰੁੱਪ ਅੱਜ ਕੱਲ ਨਾ ਦੁਨੀਆ ਭਰ ਦੇ ਵਿੱਚ ਜਿਹੜੀ ਆਪਾਂ ਖ਼ਬਰਾਂ ਪੜ੍ਹਦੇ ਹਾਂ, ਵੱਡੇ ਵੱਡੇ ਗਰੁੱਪ ਬਣੇ ਹੋਏ ਨੇ ਜੀ। ਬਹੁਤ ਵੱਡੇ ਵੱਡੇ ਗੈਂਗਸਟਰ ਗਰੁੱਪ ਨੇ, ਬਹੁਤ ਵੱਡੇ ਵੱਡੇ ਕ੍ਰਿਮੀਨਲ ਗਰੁੱਪ ਹੈਗੇ ਨੇ। ਕਿਸੇ ਕੋਈ ਬੰਦੇ ਦੀ ਗੱਲ ਵੀ ਪਾ ਸਕਦਾ, ਜਿਵੇਂ ਕਿ ਇਹ ਬੰਦੇ ਨੂੰ ਫਾਂਸੀ ਹੋਣੀ ਹੈ ਤੇ ਉਹਦੇ ਕੋਈ ਵੀ ਪਾਇਆ ਜਾ ਸਕਦਾ ਕਿਸੇ ਦੇ ਗੱਲ ਕੇ ਇਹਨੂੰ ਬਸ ਅੱਗੇ ਕਰ ਦੋ ਆਪਾਂ ਤੇ ਆਪਾਂ ਬਚ ਜਾਈਏ। ਤੇ ਏਦਾਂ ਜੇਕਰ ਏਦਾਂ ਕਿਸੇ ਨਾਲ ਗੈਰ ਕਾਨੂੰਨੀ ਤਰੀਕੇ ਨਾਲ ਕਿਸੇ ਦੇ ਖਿਲਾਫ ਕੇਸ ਪਾਇਆ ਜਾਂਦਾ ਤਾਂ ਉਹਦੀ ਦੇਸ਼ ਨੂੰ, ਜਿਵੇਂ ਭਾਰਤ ਦਾ ਬੰਦਾ ਹੋਵੇ, ਉਸ ਨੂੰ ਉਹਦੀ ਉੱਥੇ ਫਾਈਲ ਖੁਲਵਾ ਕੇ ਪੈਰਵੀ ਜ਼ਰੂਰ ਕਰਨੀ ਚਾਹੀਦੀ।
0: ਬਿਲਕੁਲ, ਇਹ ਗੱਲ ਮੈਂ ਕਹੀ। ਹਾਂਜੀ ਜੀ, ਬਹੁਤ ਸਮਾਂ ਯੂਏਈ ਦੇ ਵਿੱਚ ਰਹਿ ਕੇ ਨੇ, ਦੁਬਈ ਦੇ ਵਿੱਚ ਰਹਿ ਕੇ ਆਏ ਨੇ ਤੇ ਉੱਥੇ ਨਿਜ਼ਮਾਂ ਦੇ ਬਾਰੇ ਅਕਸਰ ਸਾਡੇ ਨਾਲ ਜ਼ਿਕਰ ਕਰਦੇ ਹੁੰਦੇ, ਬੜੇ ਸਖ਼ਤ ਨੇ ਜੀ। ਮੈਂ ਪ੍ਰੀਤ ਭਾਈ ਨਾਲ ਬਿਲਕੁਲ ਸਹਿਮਤ ਹਾਂ ਕਿ ਅਸੀਂ ਗੈਰ ਕਾਨੂੰਨੀ ਕੰਮ ਕਰਨ ਲੱਗਿਆ ਤਾਂ ਸੋਚਦੇ ਨਹੀਂ। ਮੈਂ ਬੜੀ ਤਗੜੀ ਇਗਜ਼ਾਮਪਲ ਦਿੰਦਾ ਨਾ ਕਿ ਦੋ ਜਾਣੇ ਸੇਮ ਡੇ ਟਰੱਕ ਚਲਾਉਣਾ ਸ਼ੁਰੂ ਕਰਦੇ ਨੇ। ਪ੍ਰੀਤ ਭਾਈ ਨੂੰ ਮੈਂ 30 ਸਾਲ ਤੋਂ ਮੈਂ ਜਾਣਦਾ, ਜਦੋਂ ਪਹਿਲੀ ਵਾਰੀ ਆਪਾਂ ਬੋਟ ਕਰੂਜ਼ ਕੀਤਾ ਸੀ। ਹਾਂਜੀ, ਪ੍ਰੀਤ ਬਾਈ ਦੀ ਫੈਮਿਲੀ ਨੇ ਸੈਕਰੀਫਾਈਸ ਕੀਤਾ ਸੀ, ਇਹਨਾਂ ਦੀ ਬੇਟੀ ਦੀ ਹੁਣ ਸ਼ਾਦੀ ਹੋਈ ਆ ਕਿ ਓਵਰ ਹੋ ਗਏ ਸੀ ਬੰਦੇ ਆਪਣੇ, ਤੇ ਇਹਨਾਂ ਨੇ ਟਿਕਟਾਂ ਵੀ ਲਈਆਂ ਹੋਈਆਂ ਸੀ, ਬਾਹਰ ਆ ਗਏ। ਇਹਦੋਂ ਬਾਅਦ ਹੋਰ ਸੈਕਰੀਫਾਈਸ ਕੀ ਹੋ ਸਕਦਾ? ਇਹ 30 ਸਾਲ ਤੋਂ ਮੈਂ ਜਾਂਦਾ, ਟਰੱਕ ਚਲਾਉਂਦੇ ਨੇ, ਪਿੱਛੇ ਵੀ ਬਾਬੇ ਦੀ ਕਿਰਪਾ, ਦੋ ਜਾਣੇ ਟਰੱਕ ਚੜਦੇ ਨੇ, ਇੱਕ ਜਣਾ ਤਾਂ ਮਹਾ ਕਿਸ਼ਤਾਂ ਕੁਸ਼ਤਾਂ ਨਾਲ ਘਰ ਲੈਣਾ ਸੋਚਦਾ ਤੇ ਇੱਕ ਥੋੜੇ ਸਮੇਂ ਬਾਅਦ ਸਾਲ ਦੇ ਵਿੱਚ ਵਿੱਚ ਹੀ ਉਹ ਮਹਿਲ ਵਰਗਾ ਘਰ ਜਿਹੜਾ ਵਾ ਉਹ ਲੈ ਲੈਂਦਾ ਤੇ ਗੱਡੀਆਂ ਕਾਰਾਂ ਤੇ ਪਤਾ ਕੁਝ ਨਹੀਂ ਕੀ ਕੁਝ ਹੁੰਦਾ ਤੇ ਸੋਨੇ ਦੀ ਝਾੜ ਵਾਲੇ ਥਾਲ ਵੀ ਆ ਜਾਂਦੇ ਉਹਦੇ ਘਰੇ। ਉਹਦੇ ਭੈਣ ਭਰਾਵਾਂ ਨੂੰ ਵੀ ਪਤਾ, ਉਹਦੀ ਮਾਂ ਨੂੰ ਵੀ ਪਤਾ, ਧਰਮ ਪਤਨੀ ਨੂੰ ਪਤਾ, ਜੇ ਬੱਚੇ ਜਵਾਨ ਉਹਨੂੰ ਵੀ ਪਤਾ ਕਿ ਇਹ ਕਿੱਥੋਂ ਪੈਸਾ ਆ ਰਿਹਾ। ਕਿਉਂ ਕੀ ਦੱਸਾਂ
2: ਚਾਵਲਾ ਸਾਹਿਬ, ਵੈਸੇ ਮੈਨੂੰ ਕਹਿਣੀ ਨੀ ਚਾਹੀਦੀ ਗੱਲ, ਪਰ ਮੈਂ ਤੁਹਾਨੂੰ ਆਪਣਾ ਕਹਿ ਦਿੰਦਾ ਗੱਲ। ਗੱਲ ਇਸ ਤਰ੍ਹਾਂ ਦਾ ਵੀ ਜਿਤਨਾ ਜਦੋਂ ਨਾ ਸਾਡੇ ਪਿੱਛੇ ਫਰਜ਼ ਕਰ ਲਓ ਵੀ ਮੇਰਾ ਬੇਟਾ ਹੈਗਾ, ਮੈਂ ਬੇਟੇ ਨੂੰ ਕਹਿ ਦਾਂ ਕਿ ਭਾਈ ਤੂੰ ਲੈ ਚੱਕ ਪੈਸੇ ਚੱਕ, ਤੂੰ ਕਿੱਲਾ ਜ਼ਮੀਨ ਦਾ ਵੇਚ ਦਾਂਗੇ ਆਪਾਂ, ਅੱਧਾ ਕਿੱਲਾ ਵੇਚ ਦਾਂਗੇ, ਤੂੰ ਕੰਮ ਜੂ ਜਾ ਕੇ ਉੱਥੇ ਕਰ ਕੰਮ, ਬਸ ਤੂੰ ਕੋਈ ਕੰਮ ਕੁੰਮ ਨਹੀਂ ਕਰਨਾ, ਆਪਣਾ ਕੰਮ ਕਰ ਜਾ ਕੇ ਉੱਥੇ ਜਿਹੜਾ ਤੂੰ ਕੰਮ ਗਿਆ ਹੋਇਆ। ਤੇ ਫਿਰ ਉਹ ਬੱਚੇ ਜਿਹੜੇ ਹੈਗੇ ਆ, ਬਹੁਤ ਸਾਰੇ ਬੱਚੇ ਤਾਂ ਠੀਕ ਰਹਿੰਦੇ ਆ ਆਪਣੇ ਮਾਪਿਆਂ ਵੱਲੋਂ ਭੇਜੇ ਹੋਏ ਪੈਸਿਆਂ ਕਰਕੇ, ਤੇ ਬਹੁਤ ਸਾਰੇ ਬੱਚੇ ਜਿਹੜੇ ਹੈਗੇ ਆ ਫਿਰ ਉਹ ਆਪਣੇ ਤਰੀਕੇ ਨਾਲ ਗੁੰਡਾਗਰਦੀ ਵੀ ਕਰਦੇ ਆ, ਤੇ ਆਪਣੇ ਤਰੀਕੇ ਨਾਲ ਗੱਡੀਆਂ ਵੀ ਤੇਜ਼ ਚਲਾਉਂਦੇ ਆ, ਆਪਣੇ ਤਰੀਕੇ ਨਾਲ ਉੱਥੇ ਜਾ ਕੇ ਆਪਣਾ ਪੜਾਕੇ ਬਣਾਕੇ ਵਜਾ ਦਿੰਦੇ ਆ। ਤੇ ਉਹ ਇਹੋ ਜਿਹੇ ਇੱਕ ਨਾ ਮਤਲਬ ਕਿ ਸਾਰੇ ਹੀ ਨੀ ਹੈਗੇ, ਕੁਝ ਇੱਕ ਜਿਹੜੇ ਕਿ ਅਸੀਂ ਬੱਚਿਆਂ ਨੂੰ ਸ਼ੈਲਟਰ ਕਰਦੇ ਹਾਂ ਪਿੱਛੇ ਨਾ,
0: ਪਟਾਕੇ ਚਲਾਉਣੇ ਤੇ ਚਲੋ ਇਹ ਤਾਂ ਮਸਤੀਆਂ ਹੋ ਗਈਆਂ ਨਾ, ਖੜਮਸਤੀਆਂ ਹੋਈਆਂ ਵੀ ਪਟਾਕੇ ਦੂਜੇ ਕਹਿ ਰਹੇ ਹੋ ਜਾਂ ਅਸੀਂ ਗੱਲ ਕਰ ਰਹੇ ਸੀ ਗੇੜੇ ਲਾਉਣ ਵਾਲੀ, ਇੱਕ ਗੇੜਾ ਲੱਗ ਗਿਆ ਤੇ ਮਿਲੀਅਨਸ ਆਫ ਮਿਲ ਗਏ, ਮੈਂ ਉਹ ਚੱਕਰ ਦੀ ਗੱਲ ਕਰ ਰਿਹਾ, ਸੋਨੇ ਦੀ ਝਾਲ ਵਾਲੇ ਥਾਲ ਐ ਵੀ ਨਹੀਂ ਆ ਜਾਂਦੇ ਮੇਰੇ ਨਾਲ, ਤੇ ਫਿਰ ਬੀਬੀ ਦੇ ਗੁੱਟ ਨੂੰ 12 ਚੂੜੀਆਂ ਇਧਰ ਤੇ 12 ਚੂੜੀਆਂ ਉਧਰ, ਕਿਹੜਾ ਟਰੱਕ ਡਰਾਈਵਰ ਆ ਜਿਹੜਾ ਸਾਲ ਦੇ ਵਿੱਚ ਇੱਦਾਂ ਕਰ ਲੂਗੇ, ਗੇੜਾ ਗੂੜਾ ਲੱਗਾ ਉਹ ਤੇ ਫੇਰ ਹੀ ਆ ਨਾ। ਬਾਕੀ ਉਹ ਪਰਿਵਾਰ ਨਾਲ ਸਹਿਮਤੀ ਆ, ਅਸੀਂ ਫੇਰ ਚਾਹੁੰਦੇ ਹਾਂ ਕਿ ਜੇ ਉਹਦੀ ਫਾਈਲ ਦੁਬਾਰਾ ਓਪਨ ਹੋ ਕੇ ਉਹਦੀ ਪੈਰਵਾਈ ਹੋ ਜਾਂਦੀ ਹੈ, ਕਿ ਤੁਸੀਂ ਸ਼ੰਕਾ ਪ੍ਰਗਟਾਇਆ ਕਿ ਕੁਝ ਇਹੋ ਜਿਹੀ ਵੀ ਹੈਗੇ ਨੇ ਕਿ ਆਪ ਕੰਮ ਕਰਕੇ ਨਿਕਲ ਜਾਂਦੇ ਨੇ ਕਿਸੇ ਵੇਲੇ, ਇਨੋਸੈਂਟ ਫਸ ਜਾਂਦਾ, ਇੱਥੇ ਮੈਂ ਤੁਹਾਡੇ ਨਾਲ ਬਿਲਕੁਲ ਸਹਿਮਤ ਹਾਂ। ਤੇ ਕਈ ਕੇਸ ਇਹੋ ਜਿਹੇ ਵੀ ਹੋਏ ਕਿਦਾ ਸਾਹਿਬ ਸਜ਼ਾ ਹੋ ਗਈਆਂ ਨੇ ਤੇ ਮੁੜ ਕੇ ਪਤਾ ਲੱਗਾ ਕਿ ਇਹਦਾ ਤੇ ਕਸੂਰ ਹੀ ਕੋਈ ਨੀ, ਇਹ ਤੇ 5-6 ਸਾਲ ਵਿਚਾਰਾ ਜੇਲ੍ਹ ਦੇ ਵਿਚ ਬਿਤਾ ਕੇ ਤੇ ਬਰੀ ਹੋ ਕੇ ਤੇ ਫੇਰ ਆਉਂਦਾ, ਤੇ ਉਹਦੇ 5-6 ਸਾਲ ਤਾਂ ਗਏ ਨਾ, ਫਸਾਉਣ ਵਾਲੇ ਫਸਾ ਦਿੰਦੇ ਨੇ। ਖੈਰ ਆਪਾਂ ਆਉਂਦੇ ਹਾਂ ਆਪਣੇ ਮੇਨ ਕੁਐਸਚਨ ਤੇ ਹੁਣ। ਅਮਰਜੀਤ ਸਿੰਘ ਚਾਵਲਾ, ਜਿਸ ਤਰੀਕੇ ਦੇ ਨਾਲ ਅਕਾਲ ਤਖ਼ਤ ਸਾਹਿਬ ਦੇ ਜਹੇਦਾਰ ਸਾਹਿਬ ਨੇ ਪਹਿਲਕਦਮੀ ਕੀਤੀ, ਮਤਲਬ ਕਾਹਲੀ ਕੀਤੀ, ਪਹਿਲਕਦਮੀ ਕਾਹਲੀ ਕਰ ਲਈ ਹੈ, ਹਾਂਜੀ, ਤੇ ਅਮਰਜੀਤ ਸਿੰਘ ਚਾਵਲਾ ਉਹਨਾਂ ਨੇ ਵੀ ਸਵਾਲ ਪੁੱਛੇ ਨੇ ਕਿ ਉਹਨਾਂ ਨੂੰ ਤਲਬ ਕੀਤਾ ਗਿਆ, ਉਹਨਾਂ ਦੇ ਕੋਲ ਪੱਖ ਜਾਣ ਦੀ ਕੋਸ਼ਿਸ਼ ਕੀਤੀ ਗਈ, ਸ਼ੇਕ ਦਿੱਤਾ ਗਿਆ ਉਹਨੂੰ, ਨਾਲ ਇੱਕ ਨੂੰ ਹੋਰ ਵੀ ਜਿਹੜਾ ਵਾ ਆਟੇ ਨੂੰ ਪਲੇਥਣ ਲੱਗ ਗਿਆ, ਵਾਰਸ ਪੰਜਾਬ ਦੇ ਵੱਲੋਂ ਅਮਰਜੀਤ ਸਿੰਘ ਚਾਵਲਾ ਮਾਮਲੇ ਜਹੇਦਾਰ ਨੂੰ ਮੰਗ ਪੱਤਰ ਵਗੈਰਾ ਵਗੈਰਾ ਵਗੈਰਾ, ਤੇ ਉਹ ਕਹਿੰਦਾ ਕਿ ਮੈਂ ਸੁੱਚਾ ਸਿੰਘ ਲਗਾ ਨਹੀਂ ਹਾਂ, ਮਾਰ ਦੋ ਗੋਲੀ ਮੈਨੂੰ, ਮੈਂ ਅਕਾਲ ਤਖ਼ਤ ਸਾਹਿਬ ਦੇ ਸਾਹਮਣੇ ਗੋਲੀ ਵੀ ਖਾਣ ਨੂੰ ਤਿਆਰ ਹਾਂ, ਪਰ ਮੇਰੀ ਕਦਾਰ ਕੁਸ਼ਤੀ ਹੋ ਰਹੀ ਹੈ। ਹੁਣ ਭਾਈ ਹਰਪ੍ਰੀਤ ਸਿੰਘ ਵੀ ਇਹਦੇ ਮਾਮਲੇ ਦੇ ਵਿੱਚ ਆਪਣੀ ਬੜੀ ਲੰਬੀ ਚੌੜੀ ਉਹਨਾਂ ਨੇ ਇੱਕ ਸਪੀਚ ਦਿੱਤੀ, ਅੱਜ ਪੱਤਰਕਾਰਾਂ ਨੇ ਸਵਾਲ ਵੀ ਕੀਤੇ ਉਧਰ, ਇਹ ਬਹਿਰੀਨ ਤੋਂ ਜਿਹੜੀ ਔਰਤ ਸਪੈਸ਼ਲ ਮੰਗਾਈ ਗਈ, ਕੀ ਕਹਿਣਾ ਚਾਹੋਗੇ ਕੀਤਾ ਸਾਹਿਬ?
2: ਚਾਵਲਾ ਸਾਹਿਬ, ਅਸਲ ਜਿਹੜਾ ਇਹ ਅਮਰਜੀਤ ਸਿੰਘ ਚਾਵਲਾ ਦਾ ਮਾਮਲਾ ਪੂਰਾ ਹੈਗਾ ਨਾ ਜੀ, ਇਹ ਮੁਕੰਮਲ ਤੌਰ ਤੇ ਜਾਂਚ ਦੀ ਮੰਗ ਕਰਦਾ। ਇੱਕ ਨਾ ਕਈ ਵਾਰੀ ਆਪਾਂ ਸੋਚਦੇ ਹਾਂ ਵੀ ਉਹ ਔਰਤ ਵਾਰ ਵਾਰ ਰੇਪ ਹੋਇਆ ਉਹਦੇ ਨਾਲ, ਵਾਰ ਵਾਰ ਉਹ ਰੇਪ ਨੀ ਹੁੰਦਾ ਫਿਰ ਉਹ, ਤੇ ਉਹਨੂੰ ਆਪਾਂ ਰੇਪ ਨੀ ਕਹਿ ਸਕਦੇ ਜਦੋਂ ਵਾਰ ਵਾਰ ਕਿਸੇ ਔਰਤ ਨਾਲ ਕੁਛ ਇਸ ਤਰ੍ਹਾਂ ਕੁਕਰਮ ਕੀਤਾ ਜਾਂਦਾ ਹੋਵੇ ਜਾਂ ਜੋ ਮਾੜਾ ਕੰਮ, ਤੇ ਨਹੀਂ ਜੇ ਔਰਤ ਦੇ ਨਾਲ ਨਾ ਜੀ ਹੁੰਦਾ ਹੋਵੇ, ਫਰਜ ਕਰ ਲਓ ਭਾਰਤੀ ਕਾਨੂੰਨ ਅਨੁਸਾਰ ਕਹਿ ਰਿਹਾ ਮੈਂ, ਪਕਦਾ ਕੈਨੇਡਾ ਕਾਨੂੰਨ ਕੀ ਆ, ਤੇ ਜੇਕਰ ਔਰਤ ਦੇ ਨਾਲ ਇੱਕ ਵਾਰੀ ਸਹਿਮਤੀ ਬਣ ਗਈ ਦੁਬਾਰਾ ਵੀ ਔਰਤ ਦੇ ਨਾਲ ਕੀਤਾ ਜਾ ਰਿਹਾ ਇਹੋ ਜਿਹਾ ਕਰਮ, ਤਾਂ ਭਾਰਤ ਦੇ ਵਿੱਚ ਉਹ ਔਰਤ ਕਹਿ ਦਿੰਦੀ ਆ ਉਹਨੂੰ ਕਿ ਨਹੀਂ ਮੈਂ ਇਸ ਨੂੰ ਪ੍ਰਵਾਨ ਨਹੀਂ ਕਰਦੀ, ਤੁਸੀਂ ਮੇਰੇ ਨਾਲ ਜ਼ਬਰਦਸਤੀ ਕੀਤੀ ਆ, ਤੇ ਉਹ ਔਰਤ ਉਹ ਰੇਪ ਦੇ ਵਿੱਚ ਹੀ, ਰੇਪ ਦੀ ਸੰਗਿਆ ਵਿੱਚ ਹੀ ਆਉਂਦਾ ਉਹ। ਜੇ ਤੁਸੀਂ 10 ਵਾਰ ਵੀ ਔਰਤ ਨੇ ਸਹਿਮਤੀ ਨਾਲ ਕਿਸੇ ਨਾਲ ਕੋਈ ਆਪਣਾ ਏਦਾਂ ਦਾ ਕਰਮ ਕੀਤਾ ਹੈ, ਤੇ 11ਵੀਂ ਵਾਰ ਔਰਤ ਕਹਿ ਦਿੰਦੀ ਹੈ ਵੀ ਨਹੀਂ ਨੋਟ, 25ਵੀਂ ਵਾਰ ਕਹਿ ਦਿੰਦੀ ਹੈ ਔਰਤ ਨੋਟ, ਤਾਂ ਉਸ ਔਰਤ ਦੇ ਉਹ ਰੇਪ ਦੀ ਸੰਗਿਆ ਵਿੱਚ ਹੀ ਆਵੇਗਾ। ਇਹ ਸਾਡੇ ਰੇਪ ਦੇ ਕਾਨੂੰਨ ਵਿੱਚ ਲਿਖੀਆਂ ਹੋਈਆਂ ਧਾਰਾਵਾਂ ਮੈਂ ਤੁਹਾਨੂੰ ਹਜੇ ਕਰ ਰਿਹਾ। ਜੇ ਆਪਾਂ ਆਖ ਦਈਏ ਕਿ ਚਾਵਲਾ ਨੇ ਕੀਤਾ ਕਿ ਨਹੀਂ ਕੀਤਾ ਕੁਛ, ਉਹ ਨਹੀਂ ਆਪਾਂ ਗੱਲ ਕਰਦੇ, ਉਹ ਤਾਂ ਕਾਨੂੰਨ ਜਾਣੇ, ਕਾਨੂੰਨ ਦਾ ਕੰਮ ਹੈ, ਤੇ ਉਹਨੇ ਜਾਣਨਾ ਤੇ ਚਾਵਲਾ ਕਿੱਦਾਂ ਉੱਥੇ ਬਾਹਰ ਚਲਿਆ ਗਿਆ, ਬਾਹਰ ਜਾ ਕੇ ਉਹ ਵੀਡੀਓ ਜਾਰੀ ਕਰ ਰਿਹਾ, ਤੇ ਉਧਰ ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਜਿਹੜਾ ਚਾਵਲਾ ਸਵਾਲ ਖੜੇ ਕਰ ਰਿਹਾ ਨਾ ਜੀ ਅਮਰਜੀਤ ਸਿੰਘ ਚਾਵਲਾ, ਕਿ ਸੁੱਚਾ ਸਿੰਘ ਲੰਗਾਹ ਨੂੰ ਤੁਸੀਂ ਕਮੇਟੀ ਬਣਾ ਕੇ ਉਸ ਨੂੰ ਤੁਸੀਂ ਬਰੀ ਕਰ ਲੈਂਦੇ ਹੋ, ਪੰਥ ਵਿੱਚ ਲੈ ਲੈਂਦੇ ਹੋ, ਤੇ ਮੇਰੇ ਵਾਸਤੇ ਕਮੇਟੀਆਂ ਕਿੱਥੇ ਚਲੀਆਂ ਗਈਆਂ ਸੀਗੀਆਂ? ਜਿਹੜੀਆਂ ਕਮੇਟੀਆਂ ਤੁਸੀਂ ਆਮ ਤੌਰ ਤੇ ਬਣਾ ਦਿੰਦੇ ਹੋ ਕਿ ਆਹ ਕਮੇਟੀ ਕਰੇਗੀ ਜਿਹਦਾ ਫੈਸਲਾ, ਮੇਰੇ ਵਾਸਤੇ ਤੁਸੀਂ ਕਮੇਟੀ ਨਹੀਂ ਬਣਾ ਸਕੇ? ਤੁਹਾਨੂੰ ਚਾਹੀਦਾ ਸੀ ਕਿ ਮੇਰਾ ਪੱਖ ਲੈਂਦੇ, ਤੁਸੀਂ ਮੇਰੀ ਗੱਲ ਕਰਦੇ, ਤੁਸੀਂ ਮੇਰੇ ਨਾਲ ਖੜਦੇ। ਉਹ ਅਸਲ ਚ ਦੁੱਖ ਇਸ ਕਰਕੇ ਅਮਰਜੀਤ ਚਾਵਲਾ ਨੂੰ ਕਿ ਅਮਰਜੀਤ ਚਾਵਲਾ ਨੇ 34-35 ਸਾਲ ਉਹ ਕਹਿੰਦਾ ਵੀ ਮੈਂ ਸ਼੍ਰੋਮਣੀ ਅਕਾਲੀ ਦਲ ਨਾਲ ਲਾਏ ਨੇ, ਸ਼੍ਰੋਮਣੀ ਅਕਾਲੀ ਦਲ ਦੀ ਸੇਵਾ ਕੀਤੀ ਆ ਮੈਂ 34-35 ਸਾਲ। ਫਿਰ ਅੱਜ ਕੱਲ ਸਿਆਸਤ ਸੇਵਾ ਤਾਂ ਹੈ ਨੀ ਗੀ, ਤਾਂ ਉਹਦਾ ਸੇਵਾ ਵਾਲਾ ਗੱਲ ਤਾਂ ਦੂਰ ਦੀ ਗੱਲ ਹੈ, ਪਰ ਫਿਰ ਵੀ ਜਿਹੜਾ ਬੰਦਾ ਤੁਹਾਡੇ ਨਾਲ ਰਿਹਾ ਹੋਵੇ ਨਾ, ਤੇ ਉਸ ਬੰਦੇ ਬਾਰੇ ਤੁਸੀਂ ਜਾਣਦੇ ਹੋਵੋ ਕਿ ਅਮਰਜੀਤ ਸਿੰਘ ਚਾਵਲਾ ਨੇ ਪਹਿਲਾਂ ਵੀ ਏਦਾਂ ਔਰਤਾਂ ਨਾਲ ਕੀਤਾ, ਪਹਿਲਾਂ ਕੀ ਅਮਰਜੀਤ ਚਾਵਲਾ ਨੇ ਪਹਿਲਾਂ ਏਦਾਂ ਕਰਦਾ ਰਿਹਾ ਉਹ, ਜਿਹੜੇ ਦੋਸ਼ ਲੱਗੇ ਨੇ, ਜੇ ਕਰਦਾ ਰਿਹਾ ਤਾਂ ਫਿਰ ਉਹਦੇ ਨਾਲ ਨਾ ਖੜੋ ਤੁਸੀਂ, ਵੀ ਬੰਦਾ ਦਾ ਹੈਬਿਚੁਅਲ ਹੈ ਯਾਰ, ਉਹ ਬੰਦਾ ਦਾ ਗਲਤ ਕੰਮ ਕਰਦਾ। ਵੀ ਜੇ ਬੰਦੇ ਨੇ ਕੁਝ ਜੇ ਪਹਿਲਾਂ ਕੁਝ ਦੋਸ਼ ਇਹ ਜੇ ਹੈ ਹੀ ਨੀ ਗੀ, ਤਾਂ ਫਿਰ ਤੁਸੀਂ ਅੱਜ ਉਹਨੂੰ ਯਕਦਮ ਹੀ ਕੱਢ ਕੇ ਪਹਿਲਾਂ ਮਾਰਦੇ ਹੋ ਪੰਥ ਵਿੱਚੋਂ। ਤਾਂ ਇਹ ਜੈਦਰ ਅਕਾਲ ਤਖ਼ਤ ਸਾਹਿਬ ਉੱਤੇ ਬੜੇ ਵੱਡੇ ਸਵਾਲ ਨੇ ਚਾਵਲਾ ਸਾਹਿਬ, ਏਦਾਂ ਉਹ ਖੜੇ ਕਰ ਰਿਹਾ। ਦੂਜੀ ਗੱਲ ਇਹ ਆ ਕਿ ਲੰਗਾਹ ਦਾ ਮਾਮਲਾ ਅੱਜ ਵੀ ਚਰਚਾ ਵਿੱਚ ਹੈ। ਲੰਗਾਹ ਕੋਈ ਆਮ ਘਟਨਾ ਨਹੀਂ ਸੀਗੀ, ਉਹ ਵੀ ਬੰਦਾ ਆਮ ਘਟਨਾ ਸੀ, ਕੋਈ ਦੋਸ਼ ਲਾ ਗਏ, ਉਹ ਦੋਸ਼ ਨਹੀਂ ਸੀਗੇ, ਉਹ ਬੀਬੀ ਦੀ ਸ਼ਰਿਆਮ ਵੀਡੀਓ ਸੀਗੀ। ਉਹ ਸ਼ਰਿਆਮ ਬੀਬੀ ਭਾਵੇਂ ਕਿ ਚਲੋ ਕਾਨੂੰਨਾਂ ਵੀ ਜਾ ਕੇ, ਅਦਾਲਤਾਂ ਵੀ ਜਾ ਕੇ ਬੰਦਾ ਮੁੱਕਰ ਜਾਂਦਾ, ਔਰਤ ਮੁੱਕਰ ਗਈ, ਮੈਂ ਤਾਂ ਉਹ ਹੈ ਹੀ ਨੀ ਸੀ ਉੱਥੇ ਜੀ, ਪਰ ਸ੍ਰੀ ਅਕਾਲ ਤਖ਼ਤ ਆ ਉਹ ਤਾਂ ਨੀ, ਉਹਨੂੰ ਤਾਂ ਪਤਾ ਨਾ ਗੱਲ ਦਾ ਸਾਰਾ, ਉਹ ਤਾਂ ਅਕਾਲ ਤਖ਼ਤ ਹੈ। ਤੇ ਉਹ ਬੰਦੇ ਉਹ ਕਹਿ ਰਹੇ ਨੇ ਜੀ ਕਮੇਟੀ ਬਣਾ ਕੇ ਮਾਫ਼ ਕਰ ਦੋ ਇਹਨੂੰ, ਉਸ ਬੰਦੇ ਬਾਰੇ ਬੜਾ ਬੜਾ ਗਲਤ ਫੈਸਲਾ ਕੀਤਾ ਗਿਆ ਲੰਗਾਹ ਬਾਰੇ, ਉਹ ਸਾਰੀ ਸੰਗਤ ਨੂੰ ਪਤਾ। ਤੇ ਹੁਣ ਜਿਹੜੀ ਗੱਲ ਹੈਗੀ ਹੈ ਚਾਵਲਾ ਸਾਹਿਬ, ਜਿਹੜਾ ਕਿ ਇਹ ਵਾਰਸ ਪੰਜਾਬ ਦੇ ਵੱਲੋਂ ਚਿੱਠੀ ਵੀ ਭੇਜੀ ਦਿੱਤੀ ਹੈ ਉੱਥੇ ਸ੍ਰੀ ਅਕਾਲ ਤਖ਼ਤ ਸਾਹਿਬ ਨੂੰ, ਤੁਸੀਂ ਕਿਵੇਂ ਕਾਰਵਾਈ ਕਰੋ ਇਹਦੇ ਖਿਲਾਫ਼, ਜੋ ਵੀ ਹੈਗੀ ਹੈ ਜਾਂਚ ਕਰਾਓ, ਪਰ ਜਾਂਚ ਦਾ ਮਾਮਲਾ ਸਾਹਮਣੇ ਅਜੇ ਨਹੀਂ ਆਇਆ। ਮਾਮਲਾ ਹੈ ਪੰਜਾਬ ਸਰਕਾਰ ਦਾ, ਪੰਜਾਬ ਸਰਕਾਰ ਜਿਹੜੀ ਹੈਗੀ ਆ ਉਹ ਇਸ ਨੂੰ ਉਹ ਕਹਿੰਦੇ ਆ ਵੀ ਜਿਵੇਂ ਕਿ ਹਰਪ੍ਰੀਤ ਸਿੰਘ ਕਹਿੰਦਾ, ਕਹਿੰਦੇ ਜੀ ਦਬਾਇਆ ਕਿਉਂ ਗਿਆ ਕੇਸ, ਇਹ ਤੁਸੀਂ ਇੰਨੇ ਦਿਨ ਤੋਂ ਉਹਦੇ ਖਿਲਾਫ਼ ਕੇਸ ਦਰਜ ਹੋਇਆ ਹੋਇਆ, ਤੁਸੀਂ ਕਿਉਂ ਪੁਲਿਸ ਕਿਉਂ ਦਬਾ ਰਹੀ ਆ ਕੇਸ, ਪੰਜਾਬ ਸਰਕਾਰ ਕਿਉਂ ਦਬਾ ਰਹੀ ਆ ਕੇਸ, ਇਹਦੇ ਪਿੱਛੇ ਕੀ ਕਾਰਨ ਹੈ? ਇਹ ਵੀ ਗੱਲ ਸਾਹਮਣੇ, ਪੰਜਾਬ ਸਰਕਾਰ ਦੀ ਗੱਲ ਵੀ ਸਾਹਮਣੇ ਆ ਗਈ ਆ। ਤੇ ਹਰਪ੍ਰੀਤ ਤਾਂ ਇਹ ਵੀ ਕਹਿੰਦਾ, ਕਹਿੰਦਾ ਮੇਰੀ ਕਿਰਦਾਰ ਖੁਸ਼ੀ ਵਾਸਤੇ ਬੁਲਾਈ ਗਈ ਸੀ, ਔਰ ਇਹ ਤਾਂ ਮੈਨੂੰ ਖਤਮ ਕਰਨਾ ਸੀਗਾ ਇਹਨਾਂ ਨੇ, ਤੇ ਫਸ ਗਿਆ ਇਹ ਅਮਰਜੀਤ ਸਿੰਘ ਚਾਵਲਾ। ਮਤਲਬ ਕਿ ਇੱਕ ਪਾਸ ਤਾਂ ਉਹ ਹਰਪ੍ਰੀਤ ਸਿੰਘ ਅਮਰਜੀਤ ਚਾਵਲਾ ਦੇ ਪੱਖ ਚ ਖੜ ਜਾਂਦੇ ਆ, ਤੇ ਦੂਜੇ ਪਾਸੇ ਆਪਣਾ ਉਹ ਇਹ ਵੀ ਕਹਿੰਦੇ ਆ ਵੀ ਖਿਲਾਫ਼ ਕਾਰਵਾਈ ਹੋਣੀ ਚਾਹੀਦੀ ਸੀ। ਉਹ ਕਹਿੰਦਾ 2 ਤਰੀਕ ਦਾ ਜੋ ਹੁਕਮਨਾਮਾ ਹੈਗਾ ਉਹ ਹੁਕਮਨਾਮੇ ਦਾ ਬਦਲ ਲੈਣ ਵਾਸਤੇ ਕਹਿੰਦਾ ਮੇਰੇ ਖਿਲਾਫ਼ ਔਰਤ ਮੰਗਾਈ ਗਈ ਸੀਗੀ, ਇਹ ਵੀ ਕਹਿੰਦਾ ਹਰਪ੍ਰੀਤ।
0: ਬੜੀ ਤਰਾਸਦੀ ਇਹਦੇ ਵਿਚ ਇਹ ਹੈ ਕਿ ਇੱਕ ਤਾਂ ਜਿਹਨਾਂ ਸਰਾਵਾਂ ਦੇ ਵਿਚ ਸੰਗਤਾਂ ਨੇ ਆ ਕੇ ਠਹਿਰਨਾ, ਉਹਨਾਂ ਸਰਾਵਾਂ ਨੂੰ ਬਦਨਾਮ ਕਰ ਦਿੱਤਾ ਗਿਆ ਵਰਲਡ ਵਾਈਡ, ਇਹਦੀ ਭਰਪਾਈ ਨਾ ਚਾਵਲਾ ਕਰ ਸਕਦਾ, ਨਾ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਕਰ ਸਕਦੇ, ਤੇ ਨਾ ਹੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਦਾ ਕੋਈ ਐਰਾ ਗੈਰਾ ਜਿਹੜਾ ਉਹ ਕਰ ਸਕਦਾ, ਕਿਉਂਕਿ ਬਹੁਤ ਵੱਡਾ ਨੁਕਸਾਨ ਹੈ ਕਿ ਗੁਰੂ ਘਰਾਂ ਦੇ ਵਿਚ ਇਸ ਤਰ੍ਹਾਂ ਹੁੰਦਾ, ਔਰ ਇਸ ਪਦਵੀ ਦੇ ਉੱਤੇ ਬੈਠੇ ਲੋਕ ਜਿਹੜੇ ਨੇ ਉਹ ਇੰਨੀਆਂ ਘਿਨਾਉਣੀਆਂ ਹਰਕਤਾਂ ਕਰਦੇ ਨੇ। ਅਸੀਂ ਇੱਕ ਪਾਸੇ ਮਤਲਬ ਹਰੀ ਸਿੰਘ ਨਲਵੇ ਵਰਗੇ ਯੋਧਿਆਂ ਦੀਆਂ ਜਿਹੜੀਆਂ ਨੇ ਮਿਸਾਲਾਂ ਦਿੰਦੇ ਹਾਂ, ਇੱਕ ਪਾਸੇ ਗੁਰੂ ਗੋਬਿੰਦ ਸਿੰਘ ਕਲਗੀਧਰ ਪਿਤਾ ਦਾ ਅਸੀਂ ਜਦੋਂ ਇਤਿਹਾਸ ਸੁਣਾਉਂਦੇ ਹਾਂ ਤੇ ਲੂੰ ਕੰਡੇ ਖੜੇ ਹੋ ਜਾਂਦੇ ਨੇ, ਇੱਕ ਪਾਸੇ ਅਸੀਂ ਆਪਣੇ ਯੋਧਿਆਂ ਦੀਆਂ ਵਾਰਾਂ ਗਾਉਂਦੇ ਹਾਂ, ਇੱਕ ਪਾਸੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਅੱਜ ਦੇ ਜਥੇਦਾਰ ਜਿਹਨੇ ਭਾਈ ਅਮਰਜੀਤ ਸਿੰਘ ਚਾਵਲਾ ਗੁਨਾਹਗਾਰ ਹੋ ਸਕਦੇ ਨੇ, ਅਸੀਂ ਕਹਿੰਦੇ ਬਰੀ ਨਹੀਂ ਕਰਦੇ, ਪਰ ਜਿਹੜੀ ਤੁਸੀਂ ਗੱਲ ਕੀਤੀ ਹੈ ਕਿ ਬਾਰ ਬਾਰ ਰਿਲੇਸ਼ਨ ਤੋਂ ਬਾਅਦ ਦੇ ਵਿਚ ਬੀਬੀ ਉਹਨਾਂ ਧਾਰਾਵਾਂ ਦੇ ਮੁਤਾਬਕ ਜਿਹੜੀ
4: ਦਿਸ ਇਜ਼ CJMR ਦ ਵੌਇਸ ਆਫ ਦ ਸਿਟੀ ਪਾਰਟ ਆਫ ਵਾਈਟ ਓਕਸ ਕਮਿਊਨੀਕੇਸ਼ਨਸ ਗਰੁੱਪ ਯੂਅਰ ਟਰਸਟਡ ਲੋਕਲ ਰੇਡੀਓ ਪ੍ਰੋਵਾਈਡਰ ਫਾਰ ਮੋਰ ਦੈਨ 70 ਈਅਰਸ।
0: ਮੇਰੇ ਤੇ ਇਸ ਤਰ੍ਹਾਂ ਦੀ ਕੋਈ ਸੰਬੰਧ ਹੀ ਹੈ ਨਹੀਂ ਮੇਰੇ ਨਾਲ। ਉਹ ਬੀਬੀ ਨੇ ਇਹ ਨਹੀਂ ਗੱਲ ਕਹੀ, ਤੁਸੀਂ ਬੀਬੀ ਦੀ ਵੀਡੀਓ ਸੁਣੋ ਪ੍ਰੋਪਰ, ਬੀਬੀ ਦੀ ਵੀਡੀਓ ਸੁਣੋ ਕਿ ਮੇਰੇ ਨਾਲ ਹਰਕਤਾਂ ਦੇ ਕੁਝ ਵੀ ਹੋ ਸਕਦੀਆਂ, ਮੈਨੂੰ ਹਰਕਤਾਂ ਉਹਨੇ ਕਿਹਾ ਵਾ ਚਾਵਲੇ ਨੇ ਕੀਤੀਆਂ, ਹਰਕਤਾਂ ਕਿਹੋ ਜਿਹੀਆਂ? ਬੀਬੀ ਨੂੰ ਜਿਹੜੀ ਲਾਗੇ ਬੀਬੀ ਬੈਠੀ ਉਹ ਸਵਾਲ ਹੀ ਨਹੀਂ ਕਰਦੀ, ਉਹ ਤਾਂ ਸਿਰਫ ਇੱਕ, ਮੈਂ ਕਹਿੰਦਾ ਕਿ ਤੁਸੀਂ ਵੀਡੀਓ ਦੁਬਾਰਾ ਸੁਣੋ, ਨਿਰਪੱਖਤਾ ਦੇ ਨਾਲ ਸੁਣੋ, ਉਹਦੇ ਵਿੱਚ ਕਿਤੇ ਵੀ ਉਹਨੇ ਨਹੀਂ ਇਹ ਗੱਲ ਕਹੀ ਕਿ ਮੇਰੇ ਨਾਲ ਇਹਨੇ ਰੇਪ ਕੀਤਾ। ਜੇ ਤੂੰ ਸਾਹਮਣੇ ਆਏਗੀ ਤਾਂ ਸ਼ਬਦ ਵਰਤ, ਮੇਰੇ ਨਾਲ ਧੱਕਾ ਕੀਤਾ, ਧੱਕਾ ਤੇ ਕਈ ਤਰ੍ਹਾਂ ਦਾ ਹੁੰਦਾ, ਪੈਸੇ ਮਾਰ ਲਏ ਧੱਕਾ, ਮੈਨੂੰ ਲਿਆਂਦਾ ਗਿਆ ਤੇ ਮੇਰੇ ਪੈਸੇ ਨਹੀਂ ਦਿੱਤੇ ਗਏ ਧੱਕਾ, ਮੈਨੂੰ ਮਜਬੂਰਨ ਜਿਹੜਾ ਹੈ ਕਿਤੇ ਜਾਣ ਲਈ ਮਜਬੂਰ ਕੀਤਾ ਗਿਆ ਉਹ ਧੱਕਾ, ਹਾਂਜੀ, ਜਾਂ ਜੋ ਮੇਰੇ ਨਾਲ ਵਾਅਦੇ ਕੀਤੇ ਗਏ ਸੀ ਪੂਰੇ ਨਹੀਂ ਕੀਤੇ ਗਏ ਉਹ ਧੱਕਾ। ਤੇ ਕੱਲ ਨੂੰ ਇਹ ਬੀਬੀ ਕਹਿ ਦੇ ਕਿ ਮੈਨੂੰ ਤੇ ਜੀ ਮੈਨੂੰ ਡਰਾਇਆ ਧਮਕਾਇਆ ਗਿਆ ਸੀ ਵੀ ਚਾਵਲੇ ਦੇ ਖਿਲਾਫ਼ ਬੋਲ, ਤੇ ਮੈਨੂੰ ਤੇ ਮੈਂ ਮਜਬੂਰੀ ਦੇ ਬਸ ਬੋਲਿਆ, ਤੇ ਕੱਲ ਨੂੰ ਬੀਬੀ ਮੁੱਕਰ ਜੇ ਤੇ ਫਿਰ ਬਦਨਾਮ ਕੌਣ ਹੋ ਗਿਆ? ਬਦਨਾਮ ਹੋਈ ਸਿੱਖ ਕੌਮ, ਬਦਨਾਮ ਹੋਈ ਗੁਰੂ ਦੀ ਮਰਿਆਦਾ, ਬਦਨਾਮ ਹੋਏ ਸਾਡੇ ਗੁਰਦੁਆਰਾ ਸਾਹਿਬ, ਇਹਦੀ ਭਰਪਾਈ ਕੌਣ ਕਰੂਗਾ? ਆਪਣੇ ਨਾਲ 2 ਕਾਲਾਂ ਨੇ, ਫਿਰ ਇੱਕ ਆਖਰੀ ਕੁਐਸਚਨ ਤੇ ਫਿਰ ਵਾਈਂਡ ਅਪ ਕਰਦੇ ਹਾਂ। ਵੈਲਕਮ ਜੀ, ਹੈਲੋ, 2-2-2-2 ਨਹੀਂ ਜੀ, ਭਗਵੰਤ ਮਾਨ ਕਹਿੰਦਾ ਫਿਰ 2-2 ਹੋਣੀ ਹੈ, ਇਹਦੇ 2-2-2 ਸੀ। ਵੈਲਕਮ ਜੀ, ਬਾਈ ਜੇ ਸੁਣਨਾ ਤੇ ਸੁਣਨ ਵਾਸਤੇ ਨੰਬਰ ਦੇ ਦਿੰਦੇ ਹਾਂ ਯਾਰ, 6-4-7-9-10-13-20 6-4-7-9-10-13-20 2 ਕਾਲਾਂ ਸੀ ਹੋਲਡ ਤੇ ਅਸੀਂ ਅਗਲਾ ਕੁਐਸਚਨ ਲੈਂਦੇ ਹਾਂ
5: ਜੀ। ਜੀ ਅਕੀਦਾ ਜੀ, ਗੱਲ ਕਰਨਾ ਚਾਹਾਂਗੇ ਕਿ ਯੋਗੀ ਨੇ ਸਮਾਜਵਾਦੀ ਪਾਰਟੀ ਤੇ ਕਾਂਗਰਸ ਨੂੰ ਬਾਬਰ ਦੀ ਔਲਾਦ ਕਿਹਾ, ਤੇ ਕਿਹਾ ਕਿ ਬਜਰੰਗ ਬਲੀ ਵੀ ਜੋ ਹੈਗੇ ਨੇ ਉਹਦਾ ਜਵਾਬ ਦੇਣਗੇ, ਕੀ ਕਹਿਣਾ ਚਾਹੋਗੇ?
2: ਹਾਂ ਬਿਲਕੁਲ ਜੀ, ਅਸਲ ਚ ਉਹਨਾਂ ਨੇ ਕੱਲ ਉੱਥੇ ਨਿਤਿਨ ਨਵੀਨ ਵੀ ਹੈਗੇ ਸੀਗੇ ਜਿਹੜੇ ਭਾਜਪਾ ਦੇ ਕੌਮੀ ਪ੍ਰਧਾਨ ਨੇ, ਇੱਕ ਰੈਲੀ ਕਹਿ ਸਕਦੇ ਹਾਂ ਆਪਾਂ ਉਹਨੂੰ, ਸਮਾਗਮ ਸੀ ਬੜਾ ਵੱਡਾ, ਉਹਦੇ ਵਿੱਚ ਬੋਲ ਰਹੇ ਸੀਗੇ ਤੇ ਜੋਗੀ ਹੁਣੇ ਕਹਿੰਦੇ ਆ ਵੀ ਜਿਹੜੇ ਇਹੋ ਜਿਹੀਆਂ ਗੱਲਾਂ ਬਾਬਰ ਕਰਦਾ ਹੁੰਦਾ ਸੀਗਾ, ਜਿਹੋ ਜਿਹੀਆਂ ਗੱਲਾਂ ਸਮਾਜਵਾਦੀ ਪਾਰਟੀ ਵਾਲੇ ਤੇ ਕਾਂਗਰਸੀ ਕਰ ਰਹੇ ਆ ਇਸ ਟਾਈਮ ਯੂਪੀ ਦੇ ਵਿੱਚ, ਤੇ ਯੂਪੀ ਦੇ ਵਿੱਚ ਹੀ ਹੋ ਰਹੀਆਂ ਗੱਲਾਂ ਵੈਸੇ ਇਹ ਖਾਸ ਕਰਕੇ, ਤੇ ਇੱਧਰ ਨਹੀਂ ਹੋ ਰਹੀਆਂ ਪੰਜਾਬ ਦੇ ਵਿੱਚ, ਨਹੀਂ ਕਿਹਾ ਜਾ ਰਿਹਾ ਵੀ ਇਹ ਬਾਬਰ ਨੇ, ਆਮ ਆਦਮੀ ਪਾਰਟੀ ਵਾਲੇ ਬਾਬਰ ਨੇ। ਤੇ ਜਾਂ ਕਾਂਗਰਸੀ ਬਾਬਰ ਨੇ, ਉੱਥੇ ਇਹ ਗੱਲ ਬੜੇ ਵੱਡੇ ਪੱਧਰ ਤੇ ਪ੍ਰਚਾਰੀ ਜਾ ਰਹੀ ਹੈ। ਉਹ ਕਹਿੰਦੇ ਵੀ ਬਜਰੰਗ ਬਲੀ ਦੇ ਜੋ ਭਗਤ ਹੈਗੇ ਆ